0: ਮਹਾਰਾਜ ਜੀਆਂ ਨੇ ਪਕੜ ਨੂੰ ਰੋਕ ਦਿੱਤਾ। ਆਖਣਾ ਕੀਤਾ ਕਿ ਨਾ ਪਕੜੋ, ਖਲੋਤਾ ਰਹਿਣ ਦੋ। ਮਹਾਰਾਜ ਜੀਆਂ ਨੇ ਪਵਿੱਤਰ ਹੱਥਾਂ ਦੇ ਨਾਲ ਮੋਢਿਆਂ ਤੋਂ ਪਕੜ ਕਰਕੇ ਭਾਰ ਨੂੰ ਜੋਖਿਆ ਹੈ। ਮੁੱਖ ਤੋਂ ਬਚਨ ਆਖੇ, ਪੁੱਤਰੀ ਭਾਨੀ, ਤੇਰਾ ਇਹ ਪੁੱਤਰ ਗੁਰੂ ਅਰਜਨ ਦੇਵ ਬੜਾ ਬਲੀ ਬੜਾ ਭਾਰੀ ਗੁਰੂ ਹੋਵੇਗਾ, ਬਹੁਤੀ ਗੁਰਬਾਣੀ ਉਚਾਰਨ ਕਰੇਗਾ। ਦੋਹਿਤਾ ਬਾਣੀ ਕਾ ਬੋਹਿਥਾ, ਗੁਰਬਾਣੀ ਕਾ ਜਹਾਜ਼ ਹੋਵੇਗਾ, ਜਿਸ ਨਾਮ ਰੂਪੀ ਜਹਾਜ਼ ਉੱਪਰ ਚੜ ਕਰਕੇ ਸੈਂਕੜੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਭਵਜਲ ਸੰਸਾਰ ਤੋਂ ਪਾਰ ਹੋ ਜਾਣਗੀਆਂ। ਐਸੇ ਵਰ ਮਹਾਰਾਜ ਜੀਆਂ ਨੇ ਬਖਸ਼ਣਾ ਕੀਤੇ ਜਦੋਂ ਉੱਪਰ ਨੂੰ ਚੱਕਿਆ ਹੈ, ਜਿਵੇਂ ਬਾਲਕ ਅੱਗੇ ਨੂੰ ਲੱਤਾਂ ਕਰਕੇ ਪਲੰਗ ਤੇ ਚੜ੍ਹਨਾ ਚਾਹੁੰਦੇ, ਮਹਾਰਾਜ ਜੀਆਂ ਨੇ ਏਦਾਂ ਪਵਿੱਤਰ ਪੈਰ ਅੱਗੇ ਨੂੰ ਵਧਾਏ ਨੇ। ਖੁਸ਼ੀ ਦੇ ਅੰਦਰ ਆ ਕਰਕੇ ਪ੍ਰਸੰਨਤਾ ਦੇ ਨਾਲ ਗੁਰੂ ਅਮਰਦਾਸ ਜੀ ਆਖਣ ਲੱਗੇ, ਵੇਖੋ ਪੁੱਤਰੀ ਭਾਨੀ ਜੀ ਕਿੰਨੀ ਕਾਹਲੀ ਹੈ ਮੰਜੀ ਤੇ ਬੈਠਣ ਦੀ, ਗੁਰਤਾ ਗੱਦੀ ਤੇ ਬੈਠਣ ਦੀ। ਹਜੇ ਤੇਰਾ ਸਮਾਂ ਨਹੀਂ ਆਇਆ, ਹਜੇ ਪਹਿਲਾਂ ਤੁਹਾਡੇ ਪਿਤਾ ਗੁਰੂ ਰਾਮਦਾਸ ਜੀ ਬਿਰਾਜਣਗੇ, ਉਸ ਤੋਂ ਬਾਅਦ ਤੁਹਾਡਾ ਸਮਾਂ ਆਵੇਗਾ, ਫਿਰ ਆਪ ਜੀਆਂ ਨੇ ਬਿਰਾਜ ਜਾਣਾ। ਜਦੋਂ ਐਸੇ ਵਰ ਬਖਸ਼ਣਾ ਕੀਤੇ ਨੇ, ਧੰਨ ਬੀਬੀ ਭਾਨੀ ਜੀ ਹੱਥ ਜੋੜ ਕਰਕੇ ਮਹਾਰਾਜ ਜੀਆਂ ਨੂੰ ਨਮਸਕਾਰਾਂ ਕਰਦੇ। ਫਿਰ ਸੰਗਤ ਜੀ ਏਦਾਂ ਸਮਾਂ ਬਤੀਤ ਹੋਇਆ, ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਆਪਣੇ ਪਿਆਰੇ ਸਿੱਖ ਜੋ ਡੱਲਾ ਨਿਵਾਸੀ ਸਨ ਭਾਈ ਪਾਰੋ ਜੀਆਂ ਨੂੰ ਕੋਲ ਬੁਲਾਉਣਾ ਕੀਤਾ ਹੈ। ਆਖਣਾ ਕੀਤਾ, ਭਾਈ ਪਾਰੋ ਜੀ, ਆਪ ਜੀ ਗੁਰੂ ਨਾਨਕ ਦੇ ਘਰ ਦੀ ਵਧੇਰੇ ਸੇਵਾ ਕਰਦੇ ਹੋ, ਤੁਹਾਡੀ ਸੇਵਾ ਤੋਂ ਪ੍ਰਸੰਨ ਹੋ ਕਰਕੇ ਸਾਡਾ ਮਨ ਹੈ ਕਿ ਗੁਰਤਾ ਗੱਦੀ ਆਪ ਜੀਆਂ ਨੂੰ ਬਖਸ਼ਿਸ਼ ਕਰ ਦੇਈਏ। ਜਦੋਂ ਐਸੇ ਬੋਲ ਮਹਾਰਾਜ ਜੀਆਂ ਨੇ ਆਖੇ, ਭਾਈ ਪਾਰੋ ਨੇ ਹੱਥ ਜੋੜ ਲਏ, ਨਹੀਂ ਮਹਾਰਾਜ, ਸਾਨੂੰ ਸਿੱਖੀ ਪਿਆਰੀ ਹੈ ਪਾਤਸ਼ਾਹ, ਇਹ ਗੁਰਤਾ ਗੱਦੀ ਮਹਾਰਾਜ ਜੀ ਉਹ ਆਪ ਜੀਆਂ ਨੂੰ ਹੀ ਸੋਭਦੀ ਹੈ, ਸਾਨੂੰ ਤੇ ਗੁਰੂ ਨਾਨਕ ਦੇ ਘਰ ਦੀ ਸਿੱਖੀ ਬਖਸ਼ਿਸ਼ ਕਰ ਦੇਵੋ, ਇਹੀ ਸਾਡਾ ਲੋਕ ਤੇ ਪਰਲੋਕ ਸਵਾਰ ਦੇਵੇਗੀ। ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਭਾਈ ਪਾਰੋ ਨੂੰ ਬਖਸ਼ਿਸ਼ਾਂ ਕੀਤੀਆਂ ਨੇ, ਅੱਗੋਂ ਭਾਈ ਪਾਰੋ ਕਿਵੇਂ ਹੱਥ ਜੋੜ ਕੇ ਬੇਨਤੀਆਂ ਕਰਦੇ ਨੇ, ਆਓ ਜਿਸ ਪ੍ਰਕਾਰ ਅੱਗੇ ਇਤਿਹਾਸ ਆਉਂਦਾ ਹੈ, ਮਨ ਚਿਤ ਬਿਰਤੀਆਂ ਇਕਾਗਰ ਕਰਕੇ ਸ੍ਰਵਣ ਕਰੀਏ ਜੀ।
1: ਕਹੇ ਇਮ ਗਹੇ ਹਾਥ ਗੁਰ ਚਰਨਾ।
0: ਏਦਾਂ ਸੰਗਤ ਜੀ ਦੋਨੋਂ ਹੱਥ ਭਾਈ ਪਾਰੋ ਨੇ ਜੋੜ ਲਏ।

0: ਦੱਲਾ ਨਿਵਾਸੀ ਹੈ ਧੰਨ ਗੁਰੂ ਅਮਰਦਾਸ ਮਹਾਰਾਜ। ਮੈਂ ਦੋਨੋ ਹੱਥ ਜੋੜ ਕੇ ਆਪ ਜੀਆਂ ਤੋਂ ਮਾਫੀ ਚਾਹੁੰਦਾ ਹਾਂ।
1: ਬਖਸ਼ਿਓ ਆਗਿਆ ਮੋਰਨ ਕਰਨਾ।
0: ਮਹਾਰਾਜ ਆਪ ਜੀਆਂ ਦੇ ਹੁਕਮਾਂ ਨੂੰ ਮੋੜਨਾ।

0: ਕਿਰਪਾ ਦੇ ਘਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬੋਲੇ ਨੇ।
1: ਜੇ ਕਰ ਸਿੱਖੀ ਮਹਿ ਮਨ ਮਾਨਾ,
0: ਜੇ ਕਰ ਭਾਈ ਪਾਰੋ ਜੀ ਸਿੱਖੀ ਇਤਨੀ ਪਿਆਰੀ ਹੈ, ਸਿੱਖੀ ਵਿਚ ਇਤਨਾ

0: ਵੋ ਸਮਾਂ ਆ ਗਿਆ ਹੈ ਤੁਸੀਂ ਆਪਣਾ ਸਰੀਰ ਤਿਆਗ ਦੇਣਾ ਕਰੋ ਜੀ।
1: ਮਮ ਚਰਨਨ ਮਹਿ ਤੇਰੀ ਪ੍ਰੀਤ
0: ਆਤਮਾ ਰੂਪ ਹੋ ਕਰਕੇ ਸਾਡੇ ਚਰਨਾਂ ਵਿੱਚ

0: ਦਾ ਪ੍ਰੇਮ ਹੈ ਸਾਡੇ ਵਿਚ ਰਤੀ ਭਰ ਵੀ ਭੇਦ ਨਹੀਂ। ਫਿਰ ਸਰੀਰ ਦੋ ਕਾਹਨੂੰ ਰੱਖਣੇ ਨੇ, ਤੁਸੀਂ ਸਮਾਂ ਆ ਗਿਆ ਹੈ ਡੱਲੇ ਨਗਰ ਅੰਦਰ ਜਾ ਕੇ ਆਪਣੇ ਸਰੀਰ ਨੂੰ ਤਿਆਗਣਾ ਕਰੋ, ਸਾਡੇ ਅੰਦਰ ਸਮਾਉਣਾ ਕਰੋ ਜੀ।
1: ਤੋਹੀ ਸਹਿਤ ਮੈਂ ਅਪਰ ਸਰੀਰ,
0: ਕਿਉਂਕਿ ਹੁਣ ਅਗਲਾ ਸਮਾਂ ਆ ਗਿਆ ਹੈ ਅਸੀਂ ਤੁਹਾਨੂੰ ਨਾਲ ਲੈ ਕਰਕੇ ਹੀ।
1: ਪ੍ਰਵਿਸ਼ੋ ਸਿੱਖਨ ਕੇ ਹਿਤ ਧੀਰ,
0: ਜਿਸਨੇ ਗੁਰੂ ਨਾਨਕ ਦੇ ਘਰ ਦੀ ਅੱਗੇ ਗੁਰਤਾ ਗੱਦੀ ਸਾਂਭਣੀ ਹੈ ਪ੍ਰਚਾਰ

0: ਦਾ ਉਧਾਰ ਕਰਨਾ ਹੈ ਔਰ ਜਿਹੜੇ ਗੁਰੂ ਨਾਨਕ ਦੇ ਘਰ ਦੇ ਦੁਖੀ ਨੇ ਫਿਰ ਅਸੀਂ ਛੇਵੇਂ ਜਾਮੇ ਅੰਦਰ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਣ ਕਰਕੇ ਉਹਨਾਂ ਨੂੰ ਨਾਸ਼ ਕਰਨਾ ਹੈ।
1: ਸੁਣ ਆਗਿਆ ਪਾਰੋ ਕਰ ਬੰਦੇ।
0: ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਹੁਕਮਾਂ ਭਰੇ ਬੋਲ ਸੁਣ ਕਰਕੇ ਦੋਨੋ ਹੱਥ ਭਾਈ ਪਾਰੋ ਨੇ ਜੋੜੇ ਨੇ।
1: ਕਰ ਬੰਧਨ ਕੋ ਹਿਰਦੈ ਆਨੰਦੇ।
0: ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਆਨੰਦ ਦੇ ਸਹਿਤ ਮਹਾਰਾਜ ਜੀਆਂ

0: ਮਲਸੀਆਂ ਦੇ ਵਿਚਕਾਰ ਡੱਲਾ ਨਗਰ ਹੈ, ਆਪਣੇ ਨਗਰ ਵਿਚ ਆਉਣਾ ਕੀਤਾ ਹੈ।
1: ਅਧਿਕਾਰੀ ਜੇ ਪਿਖੇ ਬਿਸਾਲਾ,
0: ਕਰ ਸੰਗਤ ਜੀ, ਜਿਹੜਾ ਕੋਈ ਅਧਿਕਾਰੀ ਜਿਸ ਵਸਤੂ ਦਾ ਵੇਖਿਆ, ਜਿਹਨੂੰ ਵਸਤਰਾਂ ਦੀ ਲੋੜ ਸੀ ਉਹਨੂੰ ਵਸਤਰ ਵੰਡ ਦਿੱਤੇ, ਜਿਹਨੂੰ ਰਸਤਾ ਵਸਤਾਂ ਦੀ ਲੋੜ ਸੀ ਉਹ ਵਸਤੂਆਂ ਵੰਡੀਆਂ ਨੇ।
1: ਸਰਬ ਸਮਾਜ ਬਾਂਟ ਤਿੰਨ ਦੀਨਸ,
0: ਇਹਦਾ ਸੰਗਤ ਜੀ ਸਾਰਾ ਜਿਹੜਾ ਘਰ ਦਾ ਸਾਜੋ ਸਮਾਨ ਸੀ ਜੋ ਜੋ ਅਧਿਕਾਰੀ ਵੇਖਿਆ ਹੈ ਭਾਈ ਪਾਰੋ ਨੇ ਆਪਣੇ ਹੱਥੀ ਵੰਡਣਾ ਕੀਤਾ ਹੈ।
1: ਬੜਵਾ ਵਸਤਰ ਦਰਬ ਰੱਖ ਲੀਨਸ,
0: ਪਰ ਸੰਗਤ ਜੀ ਤਿੰਨ ਵਸਤੂਆਂ ਕੋਲ ਰੱਖੀਆਂ ਨੇ, ਇੱਕ ਚੰਗੀ ਨਸਲ ਦੀ ਘੋੜੀ ਸੀ, ਇੱਕ ਬੇਸ਼ ਕੀਮਤੀ ਵਸਤਰ ਸਨ, ਤੇ ਤੀਸਰੀ ਜਿਹੜੀ ਮਾਇਆ ਸੀ।
1: ਕਰ ਬ੍ਰਿੰਦਨ ਕੋ ਕਹਿਓ ਸੁਣਾਈ,
0: ਫਿਰ ਜਿਹੜੇ ਨੇੜ ਰਹਿਣ ਵਾਲੇ ਸਿੱਖ ਸੇਵਕ ਸਨ ਉਹਨਾਂ ਸਾਰਿਆਂ ਨੂੰ ਸੁਣਾ ਕਰਕੇ

0: ਜੋ ਗੁਰੂ ਨਾਨਕ ਦੇ ਘਰ ਦਾ ਦਸਵੰਧ ਮਾਇਆ ਹੈ
1: ਸਿਮ ਸਭ ਹੇਰਤ ਤਨ ਤਜ ਪਾਰੋ
0: ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਚਰਨਾਂ ਵਿਚ ਲੈ ਜਾਣਾ ਇਹਨਾਂ ਬੋਲਾਂ ਨੂੰ ਬੋਲਦੇ ਭਾਈ ਪਾਰੋ ਨੇ ਆਪਣੇ ਸ਼ਰੀਰ ਨੂੰ ਛੱਡਣਾ ਕੀਤਾ ਹੈ
1: ਮਾਲ ਗਜ ਤਜੈ ਸੁਖਾਰੋ
0: ਜਿਵੇਂ ਸੰਗਤ ਜੀ ਹੱਥ

0: ਸਾਰਿਆਂ ਗੁਰਸਿੱਖਾਂ ਨੇ ਕਰਨਾ ਕੀਤੀ ਹੈ।
1: ਸ੍ਰੀ ਗੁਰ ਬਿਖੈ ਆਨ ਲੈ ਹੋਵਾ।
0: ਏਦਾਂ ਸੰਗਤ ਜੀ ਅੱਖ ਝਮਕਣ ਦਾ ਸਮਾਂ ਸੀ। ਇਧਰੋਂ ਭਾਈ ਪਾਰੋ ਨੇ ਡੱਲੇ ਅੰਦਰ ਆਪਣੇ ਸਰੀਰ ਨੂੰ ਤਿਆਗਿਆ ਹੈ ਤੇ ਧੰਨ ਗੁਰੂ ਅਮਰਦਾਸ ਮਹਾਂ

0: ਪਾਰੋ ਦੇ ਜਿਹੜੇ ਸ਼ੁਭ ਗੁਣ ਸਨ ਉਹਨਾਂ ਬਾਬਤ ਗੱਲਾਂ ਕਰਦੇ ਨੇ।
1: ਮ੍ਰਿਦੁਲ ਸਰਲਤਾ ਮੁਦਤਾ ਮੈਤਰੀ
0: ਕੈਸੇ ਗੁਣ ਸਨ। ਮ੍ਰਿਦੁਲ ਮਿੱਠੇ ਸੁਭਾਅ ਕੋਮਲ ਸੁਭਾਅ ਦਾ ਮਾਲਕ ਸੀ, ਸਿੱਧਾ ਜਿਹਾ ਸੁਭਾਅ ਸੀ ਤੇ ਹਰ ਇੱਕ ਦੇ ਨਾਲ ਮਿੱਤਰਤਾ ਕਰਦਾ ਸੀ।
1: ਵੱਡ ਜੋਧਾ ਮਨ ਸ਼ਤਰੁ ਜੈਤਰੀ
0: ਫਿਰ ਸੰਗਤ ਜੀ ਜਿਗਿਆਸੂ ਲੋਕ ਬ੍ਰਹਮ ਗਿਆਨੀ ਜੋ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਸੰਗਤ ਵਿਚ ਬੈਠਦੇ ਸਨ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਉਹ ਵੀ ਗੱਲਾਂ ਕਰਦੇ ਨੇ ਕਿ ਭਾਈ ਪਾਰੋ ਬੜਾ ਤਕੜਾ ਸੂਰਮਾ ਯੋਧਾ ਸੀ ਜਿਸ ਨੇ ਆਪਣੇ ਮਨ ਨੂੰ ਜਿੱਤ ਲਿਆ ਸੀ। ਮਨ ਜੀਤਾ ਜਗ ਜੀਤ, ਉਹਨੇ ਸਾਰੇ ਸੰਸਾਰ

ਭਾਵੇਂ ਸੰਗਤ ਜੀ ਗਰੀਖਮ ਰੁੱਤ ਹੋਵੇ। ਰੁੱਖ ਇੱਕ ਥਾਂ ਦੇ ਉੱਪਰ ਖਲੋਤੇ ਰਹਿੰਦੇ, ਐਸਾ ਭਾਈ ਪਾਰੋ ਦਾ ਜੀਵਨ ਸੀ ਜਿਵੇਂ ਵਿਦਵਾਨ ਜਣਾ ਦਾ ਮੰਨਣਾ ਹੈ ਕਿ ਬ੍ਰਹਮ ਗਿਆਨੀ ਦਾ ਜੀਵਨ ਸੰਗਤ ਜੀ ਚੰਦਨ ਦੇ ਰੁੱਖ ਵਰਗਾ ਹੁੰਦਾ ਹੈ। ਜਿਵੇਂ ਚੰਦਨ ਦਾ ਰੁੱਖ ਆਪਣੀ ਖੁਸ਼ਬੂ ਦੇ ਨਾਲ ਕੜੱਤਨ ਭਰੇ ਨਿੰਮ ਦਿਆਂ ਰੁੱਖਾਂ ਵਿੱਚੋਂ ਵੀ ਖੁਸ਼ਬੂ ਆਉਣ ਲਾ ਦਿੰਦਾ ਹੈ, ਜਾਂ ਮਾਨੋ ਜਿਵੇਂ ਚੰਦਨ ਦੇ ਰੁੱਖ ਨੂੰ ਕੋਈ ਕੁਹਾੜੇ ਨਾਲ ਕੱਟੇ ਤੇ ਚੰਦਨ ਦਾ ਸੁਆਹ ਕੁਹਾੜੇ ਦੇ ਤਿੱਖੇ ਪਣਚੋਂ ਵੀ ਆਪਣੀ ਖੁਸ਼ਬੂ ਆਉਣ ਲਾ ਦਿੰਦਾ ਹੈ। ਐਸਾ ਬ੍ਰਹਮ ਗਿਆਨੀ ਭਾਈ ਪਾਰੋ ਜੀ, ਜੇ ਕਿਸੇ ਨੇ ਹੰਕਾਰ ਰੂਪੀ ਬਚਨਾਂ ਦੇ ਕੁਹਾੜੇ ਵੀ ਮਾਰੇ ਤੇ ਉਸ ਕੁਹਾੜੇ ਦੇ ਵਿੱਚ

0: ਬਹੁਤਾ ਇੱਦਾਂ ਆਪਸ ਵਿੱਚ ਵਿਚਾਰਾਂ ਜੀ ਕਰਨ ਲੱਗੇ ਨੇ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਸਿੱਖ ਸੰਗਤਾਂ ਨੂੰ ਸਮਝਾਉਣਾ ਕੀਤਾ ਹੈ।
1: ਇਹ ਆਨੰਦ ਕੇ ਸਿੰਧ ਸਮਾਏਵ
0: ਆਖਣਾ ਕੀਤਾ ਭਾਈ ਸੰਗਤੋ ਸੋਗ ਨਾ ਕਰੋ, ਜੋ ਸਾਡਾ ਪਿਆਰਾ ਸਿੱਖ ਭਾਈ ਪਾਰੋ ਡੱਲਾ ਨਿਵਾਸੀ ਹੈ ਉਹ ਤੇ ਮਾਨੋ ਆਨੰਦ ਦੇ ਸਮੁੰਦਰ ਵਿੱਚ

0: ਉਹਨਾਂ ਦੀ ਬਾਬਤ ਬਹੁਤੀ ਕੋਈ ਸੋਚ ਵਿਚਾਰ ਨਹੀਂ ਕਰਨੀ ਚਾਹੀਦੀ ਕਿ ਜਿਸ ਵੇਲੇ ਸਰੀਰ ਨੂੰ ਛੱਡ ਕੇ ਜਾਂਦੇ ਨੇ ਕਿੱਥੇ ਚਲੇ ਜਾਵਣਗੇ, ਕਿਤੇ ਟੇਢੀਆਂ ਮੇਢੀਆਂ ਜੂਨਾਂ ਨਾ ਪ੍ਰਾਪਤ ਹੋ ਜਾਵਣ, ਐਸੀ ਵਿਚਾਰ ਕਰਨਾ ਬਣਦੀ ਨਹੀਂ।
1: ਬ੍ਰਹਮ ਗਿਆਨ ਸੋ ਜਿਨ ਕੋ ਜੋਗ,
0: ਕਿਉਂਕਿ ਜਿਨ੍ਹਾਂ ਨੇ ਬ੍ਰਹਮ ਦਾ

ਤੇ ਹਾਂ ਉਹਨਾਂ ਦੀ ਬਾਬਤ ਜ਼ਰੂਰ ਸੋਚਣਾ ਚਾਹੀਦਾ ਹੈ ਜਿਨ੍ਹਾਂ ਨੇ ਆਪਣਾ ਸਾਰਾ ਅਮੋਲਕ ਜੀਵਨ ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਉਹਨਾਂ ਦੀ ਬਾਬਤ ਜ਼ਰੂਰ ਸੋਚੀਏ ਜਿਨ੍ਹਾਂ ਨੇ ਸਾਰੀ ਉਮਰ ਰਸ ਕਸ ਮਾਣੇ ਨੇ।

0: ਸਾਰਾ ਧਨ ਪਦਾਰਥ ਜੂਏ ਵਿਚ ਹਾਰ ਕੇ ਪਛਤਾਉਂਦਾ ਹੈ, ਉਹਨਾਂ ਲੋਕਾਂ ਨੂੰ ਤੇ ਪਛਤਾਵਾ ਹੁੰਦਾ ਹੈ ਜਿਹੜੇ ਬੇਸ਼ਕੀਮਤੀ ਸਵਾਸ ਦੁਨੀਆਂ ਦੀ ਝੂਠ ਝੂਠ ਦੇ ਅੰਦਰ ਨਿੰਦਿਆ ਚੁਗਲੀ ਦੇ ਅੰਦਰ ਆਪਣਾ ਸਾਰਾ ਜੀਵਨ ਬਤੀਤ ਕਰ ਦਿੰਦੇ ਨੇ।
1: ਨਹਿ ਗੁਰ ਸ਼ਬਦ ਜਿਨਹੁ ਕਬ ਸੁਣਿਓ,
0: ਜਿਨ੍ਹਾਂ ਨੇ ਕਦੇ ਗੁਰੂ ਕਾ ਸ਼ਬਦ ਸੁਣਿਆ ਹੀ ਨਹੀਂ, ਗੁਰੂ ਕਾ ਸ਼ਬਦ ਪੜਿਆ ਹੀ ਨਹੀਂ, ਗੁਰੂ ਕਾ ਸ਼ਬਦ

0: ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਉਹਨਾਂ ਦੀ ਬਾਬਤ ਤੇ ਸੋਚਣਾ ਚਾਹੀਦਾ ਹੈ ਕਬੀਰ। ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ। ਸੰਤਾਂ ਦੀ ਬਾਬਤ ਕੀ ਸੋਚਣਾ ਹੈ, ਜਿਸ ਘਰ ਤੋਂ ਆਏ ਸਨ ਉਸ ਘਰ ਵਿਚ ਜਾਣਾ ਕੀਤਾ ਹੈ।
1: ਜੋ ਤਤਪਰ ਨਹਿ ਗੁਰੂ ਜਜਨ ਕੇ,
0: ਜਿਨ੍ਹਾਂ ਨੇ ਕਦੇ ਵੀ ਤਤਪਰ ਨਹੀਂ ਰਹੇ, ਗੁਰੂ ਕੀ ਸੇਵਾ ਲਈ ਤਿਆਰ ਬਰ ਤਿਆਰ ਨਹੀਂ ਹੋਏ, ਅੰਮ੍ਰਿਤ ਵੇਲਾ ਨਹੀਂ ਸਾਂਭਿਆ, ਨਿਤਨੇਮ ਨਹੀਂ ਕੀਤਾ, ਸਮੇਂ ਸਿਰ ਇਸ਼ਨਾਨ ਕਰਕੇ ਗੁਰਬਾਣੀ ਨਹੀਂ ਪੜ੍ਹੀ, ਉਹਨਾਂ ਦੀ ਬਾਬਤ ਤੇ ਵਿਚਾਰ ਕਰਨੀ ਚਾਹੀਦੀ ਹੈ ਕਿ ਮਰਨ ਤੋਂ ਬਾਅਦ ਕਿੱਧਰ ਨੂੰ ਗਏ ਹੋਵਣਗੇ, ਕੈਸੀਆਂ ਜੂਨਾਂ ਪ੍ਰਾਪਤ ਹੋਵਣਗੀਆਂ।
1: ਕਹਿ ਦਾਸਨ ਕੋ ਧੀਰਜ ਦੀਨ,
0: ਏਦਾਂ ਸੰਗਤ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਲੱਗੇ ਦੀਵਾਨ ਅੰਦਰ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਗੁਰਸਿੱਖ ਸੰਗਤਾਂ ਨੂੰ ਧੀਰਜ ਦੇਣਾ ਕੀਤੀ ਹੈ।
1: ਦੀਨ ਮਨੇ ਜੋ ਪ੍ਰੇਮ ਪ੍ਰਬੀ,
0: ਜਿਹੜੇ ਬਹੁਤੇ ਪ੍ਰੇਮੀ ਗੁਰਸਿੱਖ ਸਨ, ਪ੍ਰੇਮ ਦੀ ਮੂਰਤ ਸਨ, ਪ੍ਰੇਮ

0: ਛੇ ਸਿੱਖ ਸੰਗਤ ਜੀ ਆਵਾਜ਼ ਮਾਰ ਕੇ ਖੜੇ ਕੀਤੇ ਨੇ।
1: ਦੀਨ ਪ੍ਰੇਮ ਮਹਿ ਜਿਨ ਮਨ ਕੀਨ,
0: ਜਿਹੜੇ ਗੁਰੂ ਚਰਨਾਂ ਵਿੱਚ ਹਮੇਸ਼ਾ ਹੀ ਲੀਨ ਰਹਿੰਦੇ ਸਨ, ਮਹਾਰਾਜ ਜੀਆਂ ਦੀ ਮਰਿਆਦਾ ਮੁਤਾਬਕ ਆਪਣਾ ਜੀਵਨ ਬਸਰ ਕਰਦੇ ਸੀ।
1: ਨਾਮ ਮੋਹਰੀ ਛੋਟੋ ਨੰਦਨ।
0: ਫਿਰ ਸੰਗਤ ਜੀ, ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਦੋ ਪੁੱਤਰ ਸਨ, ਬਾਬਾ ਮੋਹਨ ਤੇ ਮੋਹਰੀ। ਵੱਡਾ ਮੋਹਨ ਛੋਟਾ ਮੋਹਰੀ ਸੀ। ਪਾਤਸ਼ਾਹ ਨੇ ਆਪਣੇ ਛੋਟੇ ਪੁੱਤਰ ਮੋਹਰੀ ਨੂੰ ਆਵਾਜ਼ ਮਾਰ ਕੇ ਸੱਦਿਆ ਹੈ।
1: ਨਿਕਟ ਹਕਾਰਿਓ ਕਸ਼ਟ ਨਿਕੰਦਨ।
0: ਏਦਾਂ ਸੰਗਤ ਜੀ, ਦੁੱਖਾਂ ਨੂੰ ਕੱਟਣ ਵਾਲੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਛੋਟੇ ਪੁੱਤਰ ਨੂੰ ਆਵਾਜ਼ਾ ਦਿੱਤਾ ਹੈ, ਕੋਲ ਬੁਲਾਇਆ ਹੈ।
1: ਆਨ ਕੀਨ ਤਿੰਨ ਪਦ ਪਰ ਬੰਦਨ।
0: ਤੇ ਬਾਬਾ ਮੋਹਰੀ ਜੀਆਂ ਨੇ ਵੀ ਆ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਚਰਨਾਂ ਤੇ ਨਮਸਕਾਰ ਕਰਨਾ

0: ਜੀ ਸਨ, ਉਹ ਸਾਡੇ ਪਰਮ ਮਿੱਤਰ ਸਨ, ਸਾਡੇ ਪਿਆਰੇ ਸਿੱਖ ਸਨ ਜੀ।
1: ਸਜਿਓ ਸਰੀਰ ਸੋ ਧੀਰ ਸੁਖਾਰੋ,
0: ਸਾਨੂੰ ਪਤਾ ਲੱਗਿਆ ਸਾਡੇ ਬਚਨਾਂ ਅਨੁਸਾਰ ਉਹਨਾਂ ਨੇ ਆਪਣਾ

0: ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝਾ ਕਰੋ, ਜਥਾ ਯੋਗ ਜਿਹੜੀ ਮਰਿਆਦਾ ਰਹਿੰਦੀ ਉਹ ਕਰ ਆਵੋ ਜੀ।
1: ਸੁਨਤ ਮੋਹਰੀ ਹੋਇ ਕਰ ਤਿਆਰ,
0: ਸੁਣ ਕਰਕੇ ਸੱਚੇ ਸਤਿਗੁਰਾਂ ਦੇ ਪਵਿੱਤਰ ਬਚਨਾਂ ਨੂੰ ਸੰਗਤ ਜੀ, ਬਾਬਾ ਮੋਹਰੀ ਜੀਆਂ ਨੇ ਤਿਆਰੀ ਕੀਤੀ ਹੈ ਡੱਲੇ ਜਾਣ ਲਈ। ਐਸੇ ਜਿਹੜੇ ਪਿਆਰੇ ਸਿੱਖ ਨੇ, ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਭਾਈ ਉਹਨਾਂ ਦੀ ਬਾਬਤ ਕੀ ਸੋਚਣਾ ਕੀ ਵਿਚਾਰਨਾ ਹੈ, ਸੋਚਣਾ ਵਿਚਾਰਨਾ ਤੇ ਉਹਨਾਂ ਦੀ ਬਾਬਤ ਚਾਹੀਦਾ ਹੈ ਜਿਨ੍ਹਾਂ ਨੇ ਕਦੇ ਸਤਸੰਗਤ ਨਹੀਂ ਕੀਤੀ, ਨਾਮ ਨਹੀਂ ਜਪਿਆ, ਆਪਣਾ ਜੀਵਨ ਵਿਸ਼ੇ ਬਕਾਰਾਂ ਅੰਦਰ ਗੁਲਤਾਨ ਕਰ ਦਿੱਤਾ ਹੈ। ਜਿਵੇਂ ਸੰਗਤ ਜੀ 1 ਜੂਨ ਤੋਂ ਲੈ ਕਰਕੇ ਅੱਜ 6 ਜੂਨ ਹੋ ਗਈ ਹੈ ਤੇ 6 ਜੂਨ ਨੂੰ ਸੰਗਤ ਜੀ ਜਿਹੜੇ ਕੌਮੀ ਪਰਵਾਨੇ ਸਨ, ਧਰਮ ਯੁੱਧ ਦੀ ਜਿਹੜੀ ਛਮਾ ਵਗ ਰਹੀ ਸੀ, ਮੱਚ ਰਹੀ ਸੀ, ਜਾ ਕਰਕੇ ਆਪਣੇ ਆਪ ਨੂੰ ਕੁਰਬਾਨ ਕਰਨਾ ਕੀਤਾ ਹੈ। ਦਮਦਮੀ ਟਕਸਾਲ ਦੇ 14ਵੇਂ ਮੁਖੀ ਦੇ ਬੋਲ ਸਨ ਕਿ ਖਾਲਸਾ ਜੀ ਜਿੰਨਾ ਸਮਾਂ ਸਰੀਰ ਚ ਆਖਰੀ ਸਵਾਸ ਤੇ ਬੰਦੂਕ ਦੇ ਅੰਦਰ ਆਖਰੀ ਗੋਲੀ ਬਾਕੀ ਹੈ ਉਦੋਂ ਤੱਕ ਇਹ ਧਰਮ ਯੁੱਧ ਜਾਰੀ ਰਹੇਗਾ। ਜੇਕਰ ਕਿਧਰੇ ਬੰਦੂਕ ਚੋਂ ਆਖਰੀ ਗੋਲੀ ਵੀ ਚੱਲ ਗਈ, ਜੇਕਰ ਸਰੀਰ ਦੇ ਅੰਦਰ ਸਵਾਸ ਬਾਕੀ ਰਹੇ, ਜਿਵੇਂ ਕਿਸਾਨ ਆਪਣੀ ਪੱਕੀ ਫਸਲ ਨੂੰ ਵੱਢਦਾ ਹੈ, ਗਾਤਰੇ ਦੇ ਜਿਹੜੇ ਸ਼ਸਤਰ ਹਨ ਕੱਢ ਕਰਕੇ ਅਸੀਂ ਇਹ ਦਿੱਲੀ ਦੇ ਅੰਦਰੋਂ ਜਿਹੜੀ ਬਣ ਬਣ ਦੀ ਲੱਕੜੀ ਇਕੱਠੀ ਹੋ ਕੇ ਆਈ ਹੈ ਉਸ ਨੂੰ ਇਸ ਕਦਰ ਵੱਢ ਸੁੱਟਾਂਗੇ। ਜਿਸ ਵੇਲੇ ਸੰਗਤ ਜੀ ਦਮਦਮੀ ਟਕਸਾਲ ਦੇ 14ਵੇਂ ਮੁਖੀ ਦੇ ਇਹ ਬੋਲ ਸਨ, 20-30 ਲੱਖ ਵੀ ਫੌਜ ਚੜ ਕੇ ਆ ਜਾਵੇ, ਜਿਉਂਦੇ ਨੂੰ ਪਕੜ ਨਹੀਂ ਸਕਦੇ, ਮਰੇ ਦਾ ਕੋਈ ਲਿਹਾਜ਼ ਨਹੀਂ, ਕਿਉਂਕਿ ਮਿੱਟੀ ਹੈ, ਕੋਈ ਕਿੱਥੇ ਮਰਜ਼ੀ ਲਈ ਫਿਰੇ, ਕੋਈ ਲੈਣਾ ਦੇਣਾ ਨਹੀਂ। ਜਿਵੇਂ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਨੇ ਸੰਗਤ ਜੀ ਸੀਸ ਤਲੀ ਤੇ ਰੱਖ ਕੇ ਮੁਗਲਾਂ ਦੀਆਂ ਲਾਸ਼ਾਂ ਉੱਪਰ ਦੀ ਲੰਘ ਕਰਕੇ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਸਨ, ਏਦਾਂ ਹੀ ਬਚਨ ਕੇ ਬਲੀ ਸੂਰਮੇ 14ਵੇਂ ਮੁਖੀ ਨੇ ਅਕਾਲ ਤਖ਼ਤ ਸਾਹਿਬ ਤੋਂ 94 ਸਿੰਘਾਂ ਨੂੰ ਨਾਲ ਲੈ ਕਰਕੇ ਸੰਗਤ ਜੀ ਗਾਤਰੇ ਦਾ ਜਿਹੜਾ ਪਸਤੌਲ ਹੈ ਹੱਥ ਵਿੱਚ ਪਕੜ ਕਰਕੇ, ਨਾਲ ਭਾਈ ਅਮਰੀਕ ਸਿੰਘ ਵਰਗੇ ਹੋਰ ਸਿੰਘ ਸਨ। ਜਿਸ ਵੇਲੇ ਅਕਾਲ ਤਖ਼ਤ ਤੋਂ ਨਿਤਰੇ ਨੇ, ਪਰ ਸੰਗਤ ਜੀ ਨਿਸ਼ਾਨ ਸਾਹਿਬਾਂ ਵਾਲੀ ਥਾਂ ਤੇ ਆ ਕਰਕੇ ਹਿੰਦੁਸਤਾਨ ਦੀ ਫੌਜ ਦੇ ਨਾਲ ਅੱਖਾਂ ਵਿੱਚ ਅੱਖਾਂ ਪਾਈਆਂ ਨੇ ਤੇ ਮਹਾਂਪੁਰਖਾਂ ਨੇ ਘਮਸਾਣ ਦਾ ਯੁੱਧ ਲੜਿਆ ਹੈ। ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਜਿੰਨਾ ਸਮਾਂ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਹੁਕਮ ਨਹੀਂ ਕੀਤਾ ਸੰਗਤ ਜੀ ਲੋਕ ਤੋਂ ਪਰਲੋਕ ਜਾਣ ਦਾ, ਉਦੋਂ ਤੱਕ ਘਮਸਾਣ ਦਾ ਯੁੱਧ ਸੂਰਮਿਆਂ ਨੇ ਕੀਤਾ ਹੈ। ਜਿਸ ਵੇਲੇ ਗੁਰੂ ਕਲਗੀਧਰ ਨੇ ਬਾਹਾਂ ਖਿਲਾਰ ਲਈਆਂ, ਆਓ ਭਾਈ ਸਿੰਘੋ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
3: 1550 KRPI ਰੇਡੀਓ ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
0: ਬੋਲਾਂ ਨੂੰ ਸੱਚ ਕਰਦਿਆਂ ਹੋਇਆਂ ਹਿੰਦੁਸਤਾਨ ਦੀਆਂ ਗੋਲੀਆਂ ਪਰ ਸਿੰਘਾਂ ਦੇ ਸ਼ਰੀਰਾਂ ਚੋਂ ਪਾਰ ਹੋ ਗਈਆਂ ਨੇ। ਨਿਸ਼ਾਨ ਸਾਹਿਬ ਵਾਲੀ ਥਾਂ ਦੇ ਉੱਪਰ ਸੰਗਤ ਜੀ ਸੂਰਮਿਆਂ ਨੇ ਆਪਣਿਆਂ ਸ਼ਰੀਰਾਂ ਨੂੰ ਤਿਆਗਣਾ ਕੀਤਾ ਹੈ। ਇਹ ਮਿਸਾਲ ਖੜੀ ਕਰ ਗਏ ਸਨ ਹਿੰਦੁਸਤਾਨ ਜਿਸ ਗੁਲਾਮੀ ਦੇ ਪਿੰਜਰੇ ਅੰਦਰ ਸਾਨੂੰ ਤਾੜਨਾ ਚਾਹੁੰਦਾ ਹੈ। ਬਾਜਾਂ ਨੇ ਕਦੇ ਪਿੰਜਰਿਆਂ ਨੂੰ ਕਬੂਲ ਨਹੀਂ ਕੀਤਾ ਤੇ ਦਿੱਲੀ ਤਖ਼ਤ ਇਹ ਗੱਲ ਯਾਦ ਰੱਖੇ। ਮਹਾਂਪੁਰਖਾਂ ਦੇ ਬੋਲ ਸਨ ਜਿਸ ਵੇਲੇ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਘਰ ਦੀ

ਹੋ ਗਏ ਨੇ ਸੰਗਤ ਜੀ। ਫਿਰ ਉਹਨਾਂ ਸਮਿਆਂ ਤੋਂ ਲੈ ਕਰਕੇ ਅਜੋਕੇ ਸਮੇਂ ਭਾਈ ਹਰਦੀਪ ਸਿੰਘ ਨਿੱਜਰ ਤੱਕ, ਅਵਤਾਰ ਸਿੰਘ ਖੰਡੇ ਤੱਕ, ਦੀਪ ਸਿੱਧੂ ਤੱਕ, ਸੰਗਤ ਜੀ ਇਹ ਗੱਲ ਯਾਦ ਰੱਖੇ ਦਿੱਲੀ ਕੇ, ਜਦੋਂ ਨੀਹਾਂ ਭਰੀਆਂ ਜਾਂਦੀਆਂ ਨੇ, ਇੱਟਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ, ਫਿਰ ਮਹਿਲ ਉਸਰਨ ਦੇ ਵਿੱਚ ਬਹੁਤੀ ਦੇਰ ਨਹੀਂ ਲੱਗਦੀ। ਉਦੋਂ ਤੋਂ ਲੈ ਕਰਕੇ ਸ਼ਹੀਦਾਂ ਨੇ ਸਵਾਸਾਂ ਰੂਪੀ ਇੱਟਾਂ ਇੱਕ ਇੱਕ ਕਰਕੇ ਲਾਉਣੀ ਕੀਤੀ ਹੈ। ਤੇ ਦਿੱਲੀ ਇਹ ਗੱਲ ਯਾਦ ਰੱਖੇ ਕਿ ਸਾਡੀ ਖੁਦ ਮੁਖਤਿਆਰੀ, ਖਾਲਿਸਤਾਨ ਨਿੱਜੀ ਘਰ ਮਹਿਲ ਉਸਰਨ ਵਿੱਚ ਦੇਰ ਨਹੀਂ। ਜਦੋਂ ਖਾਲਸਾ ਪੰਥ ਆਪਣੀ ਆਜ਼ਾਦੀ ਦਾ ਨਿੱਘ ਮਾਣੇਗਾ, ਖੁਦ ਮੁਖਤਿਆਰ ਹੋ ਕਰਕੇ ਪੰਜਾਬ ਦੀ ਧਰਤੀ ਦੇ ਅੰਦਰ ਆਨੰਦ ਮਾਣੇਗਾ। ਇੱਥੋਂ ਤੱਕ ਅੱਜ ਦੀ ਕਥਾ ਵਿਚਾਰ ਆਈ ਹੈ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਇਤਿਹਾਸ ਗੁਰੂ ਸ਼ਬਦ ਹਿਰਦਿਆਂ ਵਿੱਚ ਵਸਾਉਣਾ ਜੀ। ਲੋਕ ਤੇ ਪ੍ਰਲੋਕ ਸਵਰੇ ਦੋ ਪੰਗਤੀਆਂ ਪੜ੍ਹ ਕਰ

0: ਇਹ ਹਨ ਬਹੁਤ ਹੀ ਸਤਿਕਾਰ ਯੋਗ ਗਿਆਨੀ ਕੁਲਦੀਪ ਸਿੰਘ ਜੀ ਵਿਦਿਆਰਥੀ ਦਮਦਮੇ ਟਸਾਰ, ਜਿਨ੍ਹਾਂ ਨੇ ਆਪ ਜੀ ਨੂੰ ਕਥਾ ਵਿਚਾਰ ਸਰਵਣ ਕਰਵਾਈ ਹੈ। ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀਓ, ਤੀਜਾ ਘੱਲੂਘਾਰਾ ਜੂਨ 1984 ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ। ਇਸ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਚੱਲ ਰਹੇ ਨੇ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ, ਸ਼ਹੀਦ ਭਾਈ ਹਰਦੀਪ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ 8 ਜੂਨ ਤੋਂ 18 ਜੂਨ ਤੱਕ ਵਿਸ਼ੇਸ਼ ਦੀਵਾਨ ਬਾਹਰ ਖੁੱਲੇ ਪੰਡਾਲ ਵਿੱਚ ਸਜਾਏ ਜਾਣਗੇ। 8 ਤੇ 9 ਜੂਨ ਦੋ ਦਿਨ ਵਿਸ਼ੇਸ਼ ਢਾਡੀ ਦਰਬਾਰ ਹੋਵੇਗਾ। ਜੇ 6:15 ਤੋਂ 8:15 ਤੱਕ ਢਾਡੀ ਦਰਬਾਰ ਹੋਵੇਗਾ, 8:15 ਤੋਂ 9 ਵਜੇ ਤੱਕ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰਾਗੀ ਭਾਈ ਲਖਵਿੰਦਰ ਸਿੰਘ ਜੀ ਕੀਰਤਨ ਦੀ ਹਾਜ਼ਰੀ ਭਰਨਗੇ 8 ਤੇ 9 ਜੂਨ ਨੂੰ। ਤੋਂ ਸਾਧ ਸੰਗਤ ਜੀਓ, ਇਹ 18 ਤਰੀਕ ਤੱਕ ਚੱਲਣੇ ਹਨ। ਜਿਵੇਂ ਜਿਵੇਂ ਆਪ ਜੀ ਨੂੰ ਬੇਨਤੀ ਕਰੀ ਚੱਲਾਂਗੇ। ਹੁਣ ਬਹੁਤ ਹੀ ਸਤਿਕਾਰਯੋਗ ਬੀਬੀ ਅਮਨਦੀਪ ਕੌਰ ਖਾਲਸਾ ਜੀ ਨਕੋਦਰ ਵਾਲੇ, ਉਹਨਾਂ ਦਾ ਢਾਡੀ ਜਥਾ ਢਾਡੀ ਵਾਰਾਂ ਰਾਹੀਂ ਆਪ ਜੀ ਨੂੰ ਗੁਰੂ ਚਰਨਾਂ ਦੇ ਨਾਲ ਜੋੜਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ, ਵਾਹਿਗੁਰੂ।

0: ਵਾਹਿਗੁਰੂ ਜੀ, ਵਾਹਿਗੁਰੂ ਜੀ,
1: ਵਾਹਿਗੁਰੂ,
0: ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ।

पुर्जा पुर्जा कट मरे कबहूना छाडे खेत कबीर मरता मरता जग मुआ मर पी ना जानिया कोए ऐसी मरनी जो मरे बहुर ना मरना होए। शहीदां दी याद दे विच जुड़ करके बैठे गुरु रूप गुरु खालसा जीओ वड्डियां भागां वाले हो कर्मां वाले हो सतगुरु पातशाह महाराज जी दी अपर अपार कृपा आप सर्वा सिख संगतां दे उत्ते वरत रही है। दूर दराडियां तो चल के साहिबां दे पावन चरणां दे विच जुड़न दा सुभाग आप सभना नूं प्राप्त हो रहा है। साडे तो पहलां आप जी कथा विचार सरवण कर रहे सी सतगुरु साहिब जी दे पावन पवित्र चरणां दे विच आप जी सी चुकांदिया होया दासरियां दे ढाडी जथे वल्लों बुलाई फतेह प्रवान करो ते गज वज के आखो जी वाहे गुरु जी का खालसा वाहे गुरु जी की फतेह। सतगुरु धन गुरु ग्रंथ साहिब पातशाह महाराज जी दा धन्नवाद करदे हां जिन्हां ने आप सरबत सिख संगत दे दर्शन दीदारी करन दा दासरियां दे ढाडी जथे नूं सुभाग बख्शिश कीता। ऑपरेशन ब्लू स्टार सन 84 दे विच धन पंचम पातशाह गुरु अर्जन देव महाराज जी दा शहीदी पुरब मनाउण वास्ते जिहड़ियां संगतां सचखंड श्री हरिमंदर साहिब दे विच आईयां सन प्यारियो दिल्ली दी सरकार दे वल्लों किवें उहनां नूं गोलियां मार के शहीद कीता गया। संत बाबा जरनैल सिंह खालसा पिंडरां वाले ओह हरिमंदर साहिब दी मान मर्यादा नूं कायम करदियां होईयां ਕਿਵੇਂ ਆਪਣੀ ਸ਼ਹਾਦਤ ਦਿੰਦੇ ਨੇ ਕਿਉਂਕਿ ਸਮੇਂ ਸਮੇਂ ਤੋਂ ਹਰਿਮੰਦਰ ਸਾਹਿਬ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਦਿਆਂ ਹੋਇਆ ਜਿਹੜੇ ਸਿੰਘ ਨੇ ਉਹ ਆਪਣੀਆਂ ਕੁਰਬਾਨੀਆਂ ਦਿੰਦੇ ਆਏ। ਕਦੇ ਹਰਿਮੰਦਰ ਸਾਹਿਬ ਨੂੰ ਹਰਿਮੰਦਰ ਸਾਹਿਬ ਤੋਂ ਆਪਾ ਕੁਰਬਾਨ ਕਰਨ ਵਾਸਤੇ ਬਾਬਾ ਦੀਪ ਸਿੰਘ ਨੇ ਆਪਣਾ ਸੀਸ ਤਲੀ ਤੇ ਰੱਖਿਆ। ਕਦੇ ਭਾਈ ਮਨੀ ਸਿੰਘ ਜੀ ਹਰਿਮੰਦਰ ਸਾਹਿਬ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਦਿਆਂ ਹੋਇਆ ਆਪਣੀ ਬੰਦ ਬੰਦ ਕਟਵਾਉਂਦੇ ਨੇ ਤੇ ਆ ਤੱਕੋ ਪਿਆਰੇ ਖਾਲਸਾ ਜੀਓ ਸਨ 84 ਦੇ ਵਿਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹ ਆਪਣੀ ਕੁਰਬਾਨੀ ਆਪਣੀ ਸ਼ਹਾਦਤ ਕਿਵੇਂ ਦਿੰਦੇ ਆ। ਕਹਿੰਦੇ ਜਦੋਂ 78 ਦੇ ਵਿਚ ਜਿਹੜਾ ਗੁਰਬਚਨਾ ਨਰਕ ਧਾਰਿਆ ਸੀ ਨਾ ਉਹਨੂੰ ਗੱਡੀ ਚਾੜਿਆ ਤੇ ਸਮੇਂ ਦੀ ਜਿਹੜੀ ਸਰਕਾਰ ਸੀ ਕਿ ਇਹਨਾਂ ਨੇ ਸਿੱਖਾਂ ਨੂੰ ਅੱਤਵਾਦੀ ਆਖਿਆ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹਨਾਂ ਨੇ ਸਰਕਾਰ ਨੂੰ ਸੰਬੋਧਨ ਕਰਦਿਆਂ ਇੱਕ ਗੱਲ ਆਖੀ ਸੀ ਕਿ ਜੇ ਤੁਹਾਡਾ ਮੀਡੀਆ ਸਾਨੂੰ ਅੱਤਵਾਦੀ ਆਖਦੇ ਤੁਹਾਡੀਆਂ ਅਖਬਾਰਾਂ ਸਾਨੂੰ ਅੱਤਵਾਦੀ ਆਖਦੀਆਂ ਅਸੀਂ ਅੱਤਵਾਦੀ ਨਹੀਂ ਪਰ ਅਸੀਂ ਹੁਣ ਸਰਕਾਰ ਨੂੰ ਦੱਸਾਂਗੇ ਅੱਤਵਾਦੀ ਹੁੰਦੇ ਕਿਹੋ ਜੇ ਅਸੀਂ ਤੁਹਾਨੂੰ ਅੱਤਵਾਦੀ ਬਣ ਕੇ ਵਿਖਾਵਾਂਗੇ। ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹਨਾਂ ਨੇ ਇੱਕ ਐਲਾਨ ਕੀਤਾ ਸੀ ਕਿ ਜੇ ਕੋਈ ਤੁਹਾਨੂੰ ਇੱਕ ਗੋਲੀ ਮਾਰਦਾ ਉਹਦੇ ਦੋ ਮਾਰ ਕੇ ਮੇਰੇ ਕੋਲ ਆ ਜਾਓ ਬਾਕੀ ਮੈਂ ਆਪੇ ਨਜਿੱਠ ਲਵਾਂਗਾ। ਸੱਚ ਜਾਣਿਓ ਪਿਆਰੇ ਖਾਲਸਾ ਜੀਓ ਪੰਜਾਬ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੇ ਪ੍ਰਚਾਰ ਨੂੰ ਸੁਣ ਕੇ ਜਿਹੜੇ ਨੌਜਵਾਨ ਸਨ ਨਾ ਉਹ ਖੰਡੇ ਬਾਟੇ ਦੇ ਅੰਮ੍ਰਿਤ ਨੂੰ ਪਾਨ ਕਰਕੇ ਅੰਮ੍ਰਿਤ ਧਾਰੀ ਸੱਜ ਗਏ ਸਨ। ਪੰਜਾਬ ਦੇ ਵਿੱਚ ਇੱਕ ਵਾਰ ਨੀਲੀਆਂ ਪੀਲੀਆਂ ਕਾਲੀਆਂ ਦਸਤਾਰਾਂ ਦਾ ਹੜਾ ਆ ਗਿਆ। ਬੀਬੀਆਂ ਨੇ ਅੰਮ੍ਰਿਤ ਛਕੇ ਬੱਚਿਆਂ ਨੇ ਖੰਡੇ ਬਾਟੇ ਦੇ ਅੰਮ੍ਰਿਤ ਨੂੰ ਪਾਨ ਕੀਤਾ। ਜਦੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੀਆਂ ਘਰ ਘਰ ਦੇ ਵਿੱਚ ਗੱਲਾਂ ਹੋਣ ਲੱਗੀਆਂ ਤੇ ਸਰਕਾਰ ਨੇ ਪਤਾ ਕੀ ਆਖਿਆ ਕਹਿਣ ਲੱਗੀ ਭਿੰਡਰਾਂ ਵਾਲਿਆ ਇੱਕ ਵਾਰੀ ਆ ਆਪਾਂ ਬਹਿ ਕੇ ਗੱਲਬਾਤ ਕਰ ਲਈਏ। ਪਰ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦਾ ਜਵਾਬ ਕੀਤਾ ਕੀ ਸੀ ਉਹਨਾਂ ਨੇ ਆਖਿਆ ਬੀਬੀ ਸਾਡਾ 200 ਸਿੰਘ ਸ਼ਹੀਦ ਕੀਤੇ ਜਿਸ ਦਿਨ 200 ਤੋਂ ਵੱਧ ਅਸੀਂ ਤੁਹਾਡੇ ਮਾਰ ਲਵਾਂਗੇ ਉਸ ਦਿਨ ਤੁਹਾਡੇ ਨਾਲ ਬਹਿ ਕੇ ਗੱਲਬਾਤ ਹੋਵੇਗੀ ਉਨੀ ਦੇਰ ਗੱਲਬਾਤ ਕੋਈ ਨਹੀਂ ਹੈ। ਪਿਆਰਿਓ ਇਹ ਗੱਲ ਜਦੋਂ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਆਖੀ ਹੈ ਉਸੇ ਸਮੇਂ ਦਿੱਲੀ ਦੇ ਵਿੱਚ ਕਿੰਦਰਾਂ ਨੇ ਇੱਕ ਮੀਟਿੰਗ ਬੁਲਾਈ। ਮੀਟਿੰਗ ਦੇ ਵਿੱਚ ਕੁਲਦੀਪ ਬਰਾਰ ਜਰਨਲ ਵੈਦਿਆ ਵਰਗੇ ਸੁੰਦਰ ਵਰਗੇ ਜਿਹੜੇ ਨੇ ਆਪਣੇ ਜਰਨੈਲ ਉਹਨਾਂ ਨੂੰ ਇਕੱਠਿਆਂ ਕੀਤਾ। ਇਕੱਠਿਆਂ ਕਰਕੇ ਇੰਦਰਾ ਗਾਂਧੀ ਕਹਿੰਦੀ ਹੈ ਕਿ ਭਿੰਡਰਾਂ ਵਾਲਾ ਜਿਹੜਾ ਏ ਉਹ ਜਿਉਂਦਾ ਜਾਂ ਮੁਰਦਾ ਬਣ ਕੇ ਮੇਰੇ ਸਾਹਮਣੇ ਦਿੱਲੀ ਦੇ ਵਿੱਚ ਪੇਸ਼ ਕੀਤਾ ਜਾਵੇ। ਤੇ ਬਰਾੜ ਨੇ ਅੱਗੋਂ ਪਤਾ ਕੀ ਆਖਿਆ ਕਹਿੰਦਾ ਬੀਬੀ ਆ ਜੋ ਤੂੰ ਆਖ ਰਹੀ ਹੈ ਨਾ ਇਹ ਕੰਮ ਇੰਨਾ ਸੌਖਾ ਨਹੀਂ ਭਿੰਡਰਾਂ ਵਾਲੇ ਨੂੰ ਫੜਨਾ। ਤੇ ਬੀਬੀ ਨੇ ਆਖਿਆ ਕਿਉਂ ਤੇ ਅੱਗੋ ਬਰਾੜ ਨੇ ਆਖਿਆ ਬੀਬੀ ਉਹ ਅੜਬ ਬੜਾ ਟਕਸਾਲੀ ਬਾਤ ਕਿਸੇ ਦੀ ਮੰਨਦਾ ਨਹੀਂ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੀ ਬਾਬਤ ਇੰਦਰਾ ਗਾਂਧੀ ਨੂੰ ਕੁਲਦੀਪ ਬਰਾੜ ਜੋ ਕੁਝ ਵੀ ਆਖਦੇ ਢਾਡੀ ਜਥਾ ਹੈ
ਇੰਜ ਬਿਆਨ

ਸੋ ਗੁਰੂ ਰੂਪ ਗੁਰੂ ਖਾਲਸਾ ਜੀ ਉਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਦੋਂ ਉਹਨਾਂ ਨੇ ਦਿੱਲੀ ਦੀ ਸਰਕਾਰ ਨੂੰ ਆਖਿਆ ਕਿ ਦਿੱਲੀ ਦੀ ਜਿਹੜੀ ਸਰਕਾਰ ਏ ਕਿ ਸਾਨੂੰ ਦਬਾਉਣਾ ਚਾਹੁੰਦੀ ਹੈ ਪਰ ਗੁਰੂ ਕਾ ਜਿਹੜਾ ਖਾਲਸਾ ਕਿ ਕਦੇ ਕਿਸੇ ਦੇ ਝੁਕਾਇਆ ਝੁਕਦਾ ਨਹੀਂ ਕਿਸੇ ਦੇ ਦਬਾਇਆ ਦਬਦਾ ਨਹੀਂ ਤੇ ਕਿਸੇ ਦੇ ਬਕਾਇਆ ਮੁੱਕਦਾ ਨਹੀਂ ਇਹ ਧੰਨ ਬਾਜਾਂ ਵਾਲੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਖਾਲਸਾ ਤੇ ਕਹਿੰਦੇ ਦਿੱਲੀ ਨੇ ਕਿੰਦਰਾ ਦਿੱਲੀ ਤੋਂ ਕਿੰਦਰਾ ਨੇ ਫੌਜਾਂ ਚਾੜ ਕੇ ਭੇਜੀਆਂ ਸਿੱਖਾਂ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਸ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰੀ ਗੁਰੂ ਦਾ ਸਿੱਖ ਕਰਦਾ ਉਹ ਹਰਿਮੰਦਰ ਸਾਹਿਬ ਨੂੰ ਅਕਾਲ ਤਖਤ ਸਾਹਿਬ ਨੂੰ ਤੋਪਾਂ ਦੇ ਗੋਲੇ ਮਾਰ ਕੇ ਢਹਿ ਢੇਰੀ ਕੀਤਾ ਗਿਆ ਜਿਸ ਪਾਣੀ ਜਿੱਥੋਂ ਸਿੱਖ ਪਾਣੀ ਪੀਂਦੇ ਸਨ ਉਹ ਪਾਣੀ ਵਾਲੀ ਜਿਹੜੀ ਟੈਂਕੀ ਹੈ ਉਹਨੂੰ ਵੀ ਤੋਪਾਂ ਦੇ ਗੋਲਿਆਂ ਦੇ ਨਾਲ ਤੋੜ ਦਿੱਤਾ ਗਿਆ ਹਰਿਮੰਦਰ ਸਾਹਿਬ ਦੇ ਵਿੱਚ ਧੰਨ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਜਿਹੜੀਆਂ ਸੰਗਤਾਂ ਆਈਆਂ ਹੋਈਆਂ ਸਨ ਉਸ ਸਮੇਂ ਸਰਕਾਰ ਨੇ ਐਲਾਨ ਕਰ ਦਿੱਤਾ ਸੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਆ ਗਏ ਅੰਮ੍ਰਿਤਸਰ ਦੇ ਵਿੱਚੋਂ ਜਾ ਨਹੀਂ ਸਕਦਾ ਭਾਵ ਕਿ ਆਉਣ ਵਾਲਿਆਂ ਤੇ ਪਾਬੰਦੀ ਕੋਈ ਨਹੀਂ ਹੈ ਤੇ ਜਿਹੜਾ ਆ ਗਿਆ ਉਹ ਜਾ ਕੋਈ ਨਹੀਂ ਸਕਦਾ ਤੇ ਪਿਆਰਿਓ ਜਦੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹਨਾਂ ਨੇ ਵੇਖਿਆ ਕਿ ਸਰਕਾਰ ਸਾਨੂੰ ਦਬਾਉਣਾ ਚਾਹੁੰਦੀ ਹੈ ਪਰ ਗੁਰੂ ਕਾ ਖਾਲਸਾ ਕਦੇ ਦੱਬਿਆ ਨਹੀਂ ਨਾ ਅੱਜ ਦਬਾਇਆ ਦੱਬਿਆ ਜਾਵੇਗਾ ਇਸ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਦਿਆਂ ਹੋਇਆਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਜੀ ਭਾਈ ਠਾਰਾ ਸਿੰਘ ਜੀ ਜਨਰਲ ਸ਼ਬੇਗ ਸਿੰਘ ਵਰਗੇ ਸੂਰਮਿਆਂ ਨੇ ਆਪਣੀਆਂ ਜਿਹੜੀਆਂ ਕੁਰਬਾਨੀਆਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਤੇ ਸੱਚ ਜਾਣਿਓ ਪਿਆਰੇ ਖਾਲਸਾ ਜੀਓ ਅੱਜ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਾਡੇ ਸਿੱਖ ਕੌਮ ਦੇ ਦਿਲਾਂ ਦੀ ਧੜਕਣ ਨੇ ਅੱਜ ਵੀ ਹਰ ਮਾਂ ਦੀ ਦਿਲੀ ਤਮੰਨਾ ਏ ਇਸ ਸੰਸਾਰ ਦੇ ਉੱਤੇ ਰੱਬ ਨੇ ਮੈਨੂੰ ਔਰਤ ਦੇ ਰੂਪ ਦੇ ਵਿੱਚ ਭੇਜਿਆ ਮੇਰਾ ਜੱਗ ਤੇ ਆਉਣਾ ਸਫਲਾ ਹੋ ਜਾਵੇਗਾ ਜੇ ਪ੍ਰਮਾਤਮਾ ਕਿਰਪਾ ਕਰੇ ਭਿੰਡਰਾਂ ਵਾਲਿਆਂ ਵਰਗਾ ਮੈਨੂੰ ਕੰਤ ਮਿਲੇ ਸੁੱਖੇ ਜਿੰਦੇ ਵਰਗੇ ਸੂਰਮਿਆਂ ਦੀ ਮੈਂ ਮਾਂ ਹੋਵਾਂ ਸਤਬੰਤ ਬੇਅੰਤ ਜਹੇ ਸੂਰਮਿਆਂ ਦੀ ਮੈਂ ਮਾਂ ਹੋਵਾਂ ਇੱਕ ਔਰਤ ਦੇ ਜਿਹੜੇ ਦਿਲ ਦੀ ਤਮੰਨਾ ਏ ਉਹਦੇ ਦਿਲ ਦੇ ਜਿਹੜੇ ਖਿਆਲ ਨੇ ਉਹਨਾਂ ਬੋਲਾਂ ਨੂੰ ਢਾਡੀ ਜਥਾ ਆਪ ਸਰਬੱਤ ਸਿੱਖ ਸੰਗਤ ਦੀ ਸੇਵਾ ਦੇ ਵਿੱਚ

0: ਸੋ ਗੁਰੂ ਰੂਪ ਗੁਰੂ ਖਾਲਸਾ ਜੀਓ, ਕੌਮ ਦੇ ਉਹ ਮਹਾਨ ਸ਼ਹੀਦ ਜਿਨ੍ਹਾਂ ਨੇ ਸੰਨ 84 ਦੇ ਵਿੱਚ ਹਰਿਮੰਦਰ ਸਾਹਿਬ ਤੋਂ ਆਪਣੀਆਂ ਜਾਨਾਂ ਕੁਰਬਾਨ ਕਰਵਾਈਆਂ, ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬਹੁਤ ਬਹੁਤ ਧੰਨਵਾਦ ਹੈ ਸਾਰੀਆਂ ਸੰਗਤਾਂ ਦਾ, ਜਿਨ੍ਹਾਂ ਦੇ ਵੱਲੋਂ ਉਹ ਕੌਮ ਦੇ ਮਹਾਨ ਸ਼ਹੀਦਾਂ ਦੇ ਇਤਿਹਾਸ ਦਾ ਸਨਮਾਨ ਸਤਿਕਾਰ ਕੀਤਾ ਗਿਆ। ਸਰਬੱਤ ਸਿੱਖ ਸੰਗਤ ਦੀ ਚੜ੍ਹਦੀ ਕਲਾ ਵਾਸਤੇ ਸਤਿਗੁਰੂ ਸਾਹਿਬ ਜੀਆਂ ਦੇ ਪਾਵਨ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ। ਸਾਡੀਆਂ ਭੈਣਾਂ ਦੇ ਵੱਲੋਂ, ਵੀਰਾਂ ਦੇ ਵੱਲੋਂ ਸਤਿਕਾਰਯੋਗ ਸਰਦਾਰ ਮਹਿੰਦਰ ਸਿੰਘ ਜੀ ਉੱਪਲ, ਉਹਨਾਂ ਦੇ ਵੱਲੋਂ ਢਾਡੀ ਜਥੇ ਨੂੰ ਅਸੀਸਾਂ ਸਤਿਕਾਰ ਸਨਮਾਨ ਦੇ ਕੇ ਨਵਾਜਿਆ ਗਿਆ। ਸੰਗਤ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ। ਗੁਰਦੁਆਰਾ ਸਾਹਿਬ ਦੀ ਸਮੁੱਚੀ ਮੈਨੇਜਮੈਂਟ, ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਦਾ ਧੰਨਵਾਦ। ਸਤਿਕਾਰਯੋਗ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬਾਨ ਗਿਆਨੀ ਮਨਦੀਪ ਸਿੰਘ ਜੀ, ਤਿੰਨਾਂ ਦਾ ਧੰਨਵਾਦ। ਸਮੂਹ ਸੇਵਾਦਾਰਾਂ ਦਾ ਧੰਨਵਾਦ। ਕੋਟਾਨ ਕੋਟਵਾਰ ਧੰਨਵਾਦ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਦਾ, ਦਾਸਰਿਆਂ ਦੇ ਢਾਡੀ ਜਥੇ ਦੀ ਇਤਨੀ ਹਾਜ਼ਰੀ ਪ੍ਰਵਾਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਇਹ ਹਨ ਬੀਬੀ ਅਮਨਦੇਵ ਕੌਰ ਖਾਲਸਾ ਨਕੋਦਰ ਵਾਲੇ, ਉਹਨਾਂ ਦਾ ਢਾਡੀ ਜਥਾ ਢਾਡੀ ਵਾਰਾਂ ਰਾਹੀਂ ਗੁਰੂ ਚਰਨਾਂ ਨਾਲ ਜੋੜ ਰਹੇ ਸਨ। ਸਿਮਰਨ ਦੇ ਨਾਲ ਜੋੜਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਿੱਘੀ ਗੋਤਾ ਨਿਗਮਾਨ ਰਹੀ ਗੁਰੂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਾਹ ਸੰਗਤ ਜੀ, ਆਓ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ੀ ਫਤਿਹ ਸਾਂਝੀ ਕਰੀਏ। ਗੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਵੱਡੇ ਭਾਗਾਂ ਵਾਲੇ ਹਾਂ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਇਹ ਦਿਨ ਜਿਹੜੇ 1984 ਦੇ 84 ਦੇ ਚੱਲ ਰਿਹਾ, ਭਾਈ ਸਿੱਖ ਕੌਮ ਨੇ ਹਮੇਸ਼ਾ ਹੀ

ਸ਼ਹੀਦੀ ਸਮਾਗਮ ਚੱਲ ਰਿਹਾ ਗੁਰੂ ਘਰ ਦੇ ਅੰਦਰ। ਸੋ ਗੁਰੂ ਪਿਆਰਿਓ, ਸਾਰੇ ਆਪਾਂ ਮਨ ਤਨ ਧਨ ਦੇ ਨਾਲ ਸੇਵਾਵਾਂ ਨਿਭਾਈਏ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਮਹਾਰਾਜ ਕਹਿੰਦੇ ਸੰਸਾਰ ਤੇ ਆਏ ਹਾਂ ਕਿ ਅਸੀਂ ਸੱਚ ਤੇ ਚੱਲ ਸਕੀਏ। ਸੱਚ ਚੱਲ ਕੇ ਉਸ ਜਦੋਂ ਇਹ ਸੰਸਾਰ ਤੋਂ ਜਾਣਾ, ਉਸ ਮਾਲਕ ਦੇ ਘਰ ਚਲੇ ਜਾਈਏ। ਮੁੜ ਕੇ ਸਾਨੂੰ ਜੰਮਣ ਮਰਨ ਦੇ ਵਿੱਚ ਨਾ ਆਉਣਾ ਪਵੇ, 84 ਲੱਖ ਜੂਨ ਦੇ ਵਿੱਚ ਨਾ ਆਉਣਾ ਪਵੇ। ਮਹਾਰਾਜ ਸਮਝਾਉਂਦੇ ਕਹਿੰਦੇ ਮਨ ਮੈਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ। ਜਿੰਨਾ ਚਿਰ ਕਹਿੰਦੇ ਇਹ ਮਨ ਮੈਲਾ, ਜਿੰਨਾ ਚਿਰ ਇਹ ਦੁਬਧਾ ਈਰਖਾ ਨਹੀਂ ਛੱਡਦਾ, ਤ੍ਰਿਸ਼ਨਾ ਭੁਲਾਸ਼ਾ ਚਿੰਤਾ ਫਿਕਰ ਨਹੀਂ ਛੱਡਦਾ, ਨਿੰਦਿਆ ਚੁਗਲੀ ਨਹੀਂ ਛੱਡਦਾ, ਕਾਮ ਕ੍ਰੋਧ ਲੋਭ ਅਹੰਕਾਰ ਨਹੀਂ ਛੱਡਦਾ, ਕਹਿੰਦੇ ਉਹਨਾਂ ਚਿਰ ਇਹ ਮਨ ਮੈਲਾ ਹੋ ਹੀ ਜਾਂਦਾ। ਮਨ ਕਾਹਦੇ ਨਾਲ ਮੈਲਾ ਹੁੰਦਾ? ਮਹਾਰਾਜ ਕਹਿੰਦੇ ਆਪਣੇ ਵਿਚਾਰਾਂ ਦੇ ਨਾਲ। ਕਹਿੰਦੇ ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨਾ ਆਵੇ। ਕਹਿੰਦੇ ਖੇਲ ਹੀ ਵਿਚਾਰਾਂ ਦਾ, ਨਿੰਦਿਆ ਚੁਗਲੀ ਛੱਡ ਦਿਓ, ਕਾਮ ਕੋਲੋ ਅਹੰਕਾਰ ਛੱਡ ਦਿਓ, ਕਹਿੰਦੇ ਨੇ ਪਿਓਰ ਹੋ ਜਾਣਾ। ਪਰ ਪਿਓਰ ਹੁੰਦਾ ਕਿੱਦਾਂ? ਮਹਾਰਾਜ ਕਹਿੰਦੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਤ ਮਾਹੇ ਸਮਾਏ। ਕਹਿੰਦੇ ਮਾਲਕ ਦਾ ਨਾਮ ਜਪਣਾ ਪੈਣਾ ਇਹਨੂੰ ਪਿਓਰ ਕਰਨ ਵਾਸਤੇ। ਮਹਾਰਾਜ ਸਮਝਾਉਂਦੇ ਨੇ ਕਹਿੰਦੇ ਪ੍ਰਭ ਮੇਰਾ ਸਦਾ ਨਿਰਮਲਾ, ਮਨ ਨਿਰਮਲ ਹੀ ਪਾਇਆ ਜਾਏ। ਕਹਿੰਦੇ ਜਿਹਦੇ ਕੋਈ ਮਨ ਨੇ ਜਾਣਾ, ਕਹਿੰਦੇ ਉਹ ਅਕਾਲ ਪੁਰਖ ਵੀ ਨਿਰਮਲਾ। ਕਹਿੰਦੇ ਮਨ ਨੂੰ ਨਿਰਮਲ ਕਰ ਲਓ, ਇਹਨੂੰ ਪਿਓਰ ਕਰ ਲਓ, ਕਹਿੰਦੇ ਤੁਹਾਡਾ ਵੀ ਉਸ ਨਿਰਮਲੇ ਨਾਲ ਮਿਲਾਪ ਹੋ ਜਾਏਗਾ। ਮਹਾਰਾਜ ਸਮਝਾਉਂਦੇ ਨੇ ਕਹਿੰਦੇ ਜੱਗ ਹੋਂ ਮੈਂ ਮੈਲ ਦੁੱਖ ਪਾਇਆ, ਮਨ ਲਾਗੀ ਦੂਜੇ ਭਾਏ, ਮਲ ਹੋਮੈ ਧੋਤੀ ਕਿਵੇਂ ਨਾ ਉਤਰੈ, ਜੇ ਸੋ ਤੀਰਥ ਨਾਏ। ਕਹਿੰਦੇ ਜਿਹੜੀ ਹੋਮੇ ਦੀ ਮੈਲ ਆ, ਕਹਿੰਦੇ ਚਾਹੇ 100 ਤੀਰਥਾਂ ਤੇ ਇਸ਼ਨਾਨ ਕਰ ਲਈਏ, ਕਹਿੰਦੇ ਇਹ ਨਹੀਂ ਲੈਂਦੀ। ਮਹਾਰਾਜ ਕਹਿੰਦੇ ਬਹੁ ਬਿਧ ਕਰਮ ਕਮਾਵਣੇ, ਦੂਣੀ ਮਲ ਲਾਗੀ ਆਏ। ਕਿਉਂਕਿ ਹੋਮੇ ਦੇ ਵਿੱਚ ਇਨਸਾਨ ਨੂੰ ਪਤਾ ਹੀ ਨਹੀਂ ਲੱਗਦਾ ਉਹ ਕਿੱਦਾਂ ਦੇ ਕਰਮ ਕਰ ਰਿਹਾ। ਉਹਦੇ ਨਾਲ ਕਹਿੰਦੇ ਇਹ ਮੈਲ ਜਿਹੜੀ ਹੋਰ ਲੱਗਦੀ ਜਾਂਦੀ ਹੈ। ਮਹਾਰਾਜ ਕਹਿੰਦੇ ਪੜ੍ਹਿਆ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ। ਕਹਿੰਦੇ ਜਿਹੜੇ ਮਨ ਨੂੰ ਮੈਲ ਲੱਗੀ ਆ ਨਾ, ਕਹਿੰਦੇ ਪੜ੍ਹ ਕੇ ਨਹੀਂ ਲੈਂਦੀ, ਕਹਿੰਦੇ ਗਿਆਨੀਆਂ ਨੂੰ ਪੁੱਛ ਲਓ, ਗਿਆਨਵਾਨਾਂ ਨੂੰ। ਇਨਸਾਨ PhD ਕਰ ਜਾਂਦੇ ਨੇ ਪੜ੍ਹ ਲਿਖ ਕੇ, ਪਰ ਓਨੀ ਜ਼ਿਆਦਾ ਹੋਮੇ ਆਪਾਂ ਦੇਖਦੇ ਹਾਂ ਉਹਨਾਂ ਨੇ। ਮਹਾਰਾਜ ਕਹਿੰਦੇ ਕਰਨਾ ਕੀ ਆ? ਕਹਿੰਦੇ ਮਨ ਮੇਰੇ ਗੁਰਸਰਨ ਆਵੇ ਤਾਂ ਨਿਰਮਲ ਹੋਏ। ਕਹਿੰਦੇ ਗੁਰੂ ਦੀ ਸ਼ਰਨ ਵਿੱਚ ਆਉਣਾ ਪਵੇਗਾ। ਕਹਿੰਦੇ ਗੁਰੂ ਨੂੰ ਸਰੈਂਡਰ ਹੋਣਾ ਪਵੇਗਾ। ਕਹਿੰਦੇ ਫਿਰ ਇਹ ਮਨ ਨਿਰਮਲ ਹੋਵੇਗਾ। ਮਹਾਰਾਜ ਕਹਿੰਦੇ ਮਨ ਮੁਖ ਹਰ ਹਰ ਕਰ ਥੱਕੇ, ਮੈਲ ਨਾ ਸਕੀ ਤੋ। ਕਹਿੰਦੇ ਆਪਣੀ ਮਤ ਦੁਆਰਾ ਨਹੀਂ ਜਾਂ ਕਿਸੇ ਦੀ ਮਤ ਦੁਆਰਾ ਨਹੀਂ, ਮਤ ਕਿਹਦੀ ਲੈਣੀ ਆ? ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਕਹਿੰਦੇ ਗੁਰੂ ਦੀ ਮਤ ਲਓਗੇ ਤਾਂ ਇਹ ਮਨ ਆ ਜਿਹੜਾ ਕਹਿੰਦੇ ਪਿਓਰ ਹੋਵੇਗਾ, ਤਾਂ ਨਿਰਮਲ ਹੋਵੇਗਾ, ਤਾਂ ਉਸ ਮਾਲਕ ਦੇ ਘਰ ਜਾ ਸਕਾਂਗੇ। ਕਿਹੜਾ ਘਰ? ਕਹਿੰਦੇ ਨਿੱਜ ਘਰ ਮਹਿਲ ਪਾਵੋ ਸੁੱਖ, ਸਹਿਜੇ ਬਹੁਰ ਨਾ ਹੋਏ ਗੋ ਫੇਰਾ। ਇਹ ਮਾਲਕ ਦਾ ਘਰ ਆ ਨਿੱਜ ਮਹਿਲ, ਜਿੱਥੇ ਜਾ ਕੇ ਕਹਿੰਦੇ ਫਿਰ ਜੀਵ ਜੰਮਣ ਮਰਨ ਦੇ ਵਿੱਚ ਨਹੀਂ ਆਉਂਦਾ।

ਵਾਹਿਗੁਰੂ ਗੁਰੂ ਪਿਆਰਿਓ, ਸਾਰਿਆਂ ਨੇ ਕਿਰਪਾ ਕਰਨੀ। ਨਾਮ ਜਪਣ ਦਾ ਸਮੇਂ ਆ। ਸਾਰਿਆਂ ਨੇਤਰ ਬੰਦ ਕਰਕੇ ਰਸਨਾ ਦੁਆਰਾ ਜਪਣਾ, ਆਪਣੇ ਕੰਨਾਂ ਦੇ ਨਾਲ ਸੁਣਨਾ, ਸ਼ਰਧਾ ਭਾਵਨਾ ਬਣਾ ਕੇ ਸਾਰੇ ਕਰੋ। ਕਿਰਪਾ ਗੁਰੂ ਪਿਆਰੀ ਸਤ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

वाहे गुरु, वाहे गुरु, वाहे गुरु, वाहे गुरु, वाहे गुरु, वाहे गुरु।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਹਰ ਰੋਜ਼ ਅੰਮ੍ਰਿਤ ਵੇਲੇ ਪੰਚਾਲੀ ਤੋਂ 6:40 ਤੱਕ ਇੱਕ ਘੰਟਾ ਹਰ ਰੋਜ਼ ਅੰਮ੍ਰਿਤ ਵੇਲੇ ਸਿਮਰਨ ਅਭਿਆਸ ਹੁੰਦੇ ਆ। ਸੋ ਕਿਰਪਾ ਕਰਿਆ ਕਰੋ, ਅੰਮ੍ਰਿਤ ਵੇਲੇ ਪਹੁੰਚ ਕੇ ਲਾਹੇ ਪ੍ਰਾਪਤ ਕਰਿਆ ਕਰੋ। ਕੱਲ ਨੂੰ ਐਤਵਾਰ ਆ, ਕੱਲ ਨੂੰ 3 ਘੰਟੇ ਸਿਮਰਨ ਅਭਿਆਸ ਹੋਣਗੇ, ਸਵੇਰੇ 5:40 ਤੋਂ 6:40 ਮੇਨ ਦਰਬਾਰ ਦੇ ਵਿੱਚ, ਫਿਰ 7 ਤੋਂ 9 ਵਜੇ ਤੱਕ ਹਾਲ ਨੰਬਰ 2 ਦੇ ਵਿੱਚ। ਕੱਲ ਨੂੰ 3 ਘੰਟੇ ਇਸੇ ਤਰ੍ਹਾਂ ਸੰਗਤ ਮਿਲ ਜੁਲ ਕਰਕੇ ਨਾਮ ਸਿਮਰਨ ਜਪਦੀ ਆ। ਸੋ ਗੁਰਪਿਆਰੀ ਸਾਧ ਸੰਗਤ ਜਿਤਨੀ ਸਹਿ ਪ੍ਰਵਾਨ ਕਰਨੀ ਜੀ, ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅਕਾਲ ਪੁਰਖ ਵਾਹਿਗੁਰੂ, ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਕਰੋ ਕਿਰਪਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਧ ਸੰਗਤ ਜੀਓ, ਸਿਮਰਨ ਦੇ ਨਾਲ ਆਪਾਂ ਜੁੜ ਰਹੇ ਸਾਂ। ਮਹਿਮਾ ਨਾਮ ਕਹਾ ਲਓ ਬਰਨੋ, ਰਾਮ ਕਹਿਤ ਬੰਧਨ ਤਿਹ ਟੂਟਾ। ਤੀਜਾ ਘੱਲੂਕਾਰਾ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ, ਉਹਨਾਂ ਦੀ ਸ਼ਹੀਦੀ ਨੂੰ ਯਾਦ ਕੀਤਾ ਜਾ ਰਿਹਾ ਆ। ਪਿਛਲੇ ਕੁਝ ਦਿਨਾਂ ਤੋਂ ਵਿਸ਼ੇਸ਼ ਦੀਵਾਨ ਸ਼ਹੀਦਾਂ ਦੀ ਸ਼ਹੀਦੀ ਨੂੰ ਸਮਰਪਿਤ ਚੱਲ ਰਹੇ ਹਨ, ਜੋ ਕੱਲ 7 ਜੂਨ ਨੂੰ ਵੀ 1984 ਦੇ ਸ਼ਹੀਦਾਂ ਨੂੰ ਸ਼ਹੀਦੀ ਨੂੰ ਹੀ ਸਮਰਪਿਤ ਦੀਵਾਨ ਚੱਲਣਗੇ। 8 ਜੂਨ ਤੋਂ ਲੈ ਕੇ 18 ਜੂਨ ਤੱਕ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਆਂ ਦਾ ਜੋ ਸ਼ਹੀਦੀ ਦਿਹਾੜਾ 18 ਜੂਨ ਨੂੰ ਆ ਰਿਹਾ ਹੈ, 18 ਜੂਨ ਨੂੰ ਹੀ ਸ਼ਹੀਦ ਭਾਈ ਹਰਦੀਪ ਸਿੰਘ ਸਾਹਿਬ ਜੀਆਂ ਦਾ ਸ਼ਹੀਦੀ ਦਿਹਾੜਾ ਹੈ। ਸ਼ਹੀਦੀਆਂ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸਜਾਏ ਜਾਣਗੇ। 8 ਤੇ 9 ਦੋ ਦਿਨ ਢਾਡੀ ਦਰਬਾਰ ਹੋਵੇਗਾ, ਸਮਾਂ 6:15 ਤੋਂ 8:15 ਦਾ ਹੋਵੇਗਾ। 8:15 ਤੋਂ 9 ਵਜੇ ਤੱਕ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਰਾਗੀ ਭਾਈ ਲਖਵਿੰਦਰ ਸਿੰਘ ਜੀ ਕੀਰਤਨ ਦੀਆਂ ਹਾਜ਼ਰੀਆਂ ਭਰਨਗੇ। ਔਰ ਇਹ ਦੀਵਾਨ ਬਾਹਰ ਖੁੱਲ੍ਹੇ ਪੰਡਾਲ ਦੇ ਵਿੱਚ ਸਜਾਏ ਜਾਣਗੇ। ਵੱਧ ਤੋਂ ਵੱਧ ਸੰਗਤਾਂ ਨੇ ਸਮੇਂ ਅਨੁਸਾਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਹੈ। 10 ਜੂਨ ਨੂੰ ਕਥਾ ਦਰਬਾਰ ਸਜਾਏ ਜਾਣਗੇ। 11 ਜੂਨ ਤੋਂ 18 ਜੂਨ ਤੱਕ ਆਤਮ ਰਸ ਕੀਰਤਨ ਦਰਬਾਰ ਸਜਾਏ ਜਾਣਗੇ, ਜਿਸ ਵਿੱਚ ਰਾਗੀ ਭਾਈ ਲਖਵਿੰਦਰ ਸਿੰਘ ਜੀ, ਰਾਗੀ ਭਾਈ ਰਵਿੰਦਰ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਰਾਗੀ ਭਾਈ ਮਨਿੰਦਰ ਸਿੰਘ ਜੀ ਸ੍ਰੀ ਨਗਰ ਵਾਲੇ ਵਿਸ਼ੇਸ਼ ਤੌਰ ਤੇ ਹਾਜ਼ਰੀਆਂ ਭਰਨਗੇ। ਔਰ ਸਾਧ ਸੰਗਤ ਜੀ, ਉਹ 20 ਜੂਨ ਨੂੰ ਸਵੇਰੇ 6 ਵਜੇ ਅੰਮ੍ਰਿਤ ਸੰਚਾਰ ਹੈ। ਅੰਮ੍ਰਿਤ ਛਕ ਕੇ ਗੁਰੂ ਮਹਾਰਾਜ ਸਾਹਿਬ ਜੀਆਂ ਦੇ ਧੀਆਂ ਪੁੱਤਰ ਸਜੀਏ ਬਣੀਏ, ਸੇਵਾ ਸਿਮਰਨ ਕਰਕੇ ਆਪਣਾ ਮਨੁੱਖਾ ਜਨਮ ਸਫਲ ਬਣਾਈਏ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜੋ ਅੰਮ੍ਰਿਤ ਦੀ ਵੱਡ ਮੁੱਲੀ ਦਾਤ ਦਿੱਤੀ ਹੈ, ਜਿਸ ਅੰਮ੍ਰਿਤ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬੇਅੰਤ ਕੁਦਰਤੀ ਗੁਣ ਭਰੇ ਨੇ, ਨੂਰਾਨੀ ਗੁਣ ਭਰੇ ਨੇ, ਰੱਬੀ ਗੁਣ ਪਾਏ ਨੇ, ਜਿਹੜੇ ਵਾਹਿਗੁਰੂ ਜੀ ਨੇ ਆਪਣੇ ਗੁਣ ਕੁਦਰਤ ਰਾਹੀਂ ਸੰਸਾਰ ਵਿੱਚ ਪ੍ਰਗਟ ਕੀਤੇ ਨੇ। ਕਿਤੇ ਸੂਰਜ ਦੇ ਰੂਪ ਵਿੱਚ ਪ੍ਰਕਾਸ਼ ਕਰ ਰਹੇ ਨੇ, ਚੰਦਰਮੇ ਦੇ ਰੂਪ ਵਿੱਚ ਠੰਡ ਵਰਤਾ ਰਹੇ ਨੇ। ਤੇ ਇੱਕ ਵਿਦਵਾਨ ਲਿਖਦਾ ਆ ਕਿ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ ਅੰਮ੍ਰਿਤ ਦਿੱਤਾ ਉਹਦੇ ਵਿੱਚ ਸਾਰੇ ਹੀ ਰੱਬੀ ਗੁਣ ਹਨ। ਬੱਦਲਾਂ ਨੇ ਗਰਜ ਦਿੱਤੀ, ਬਿਜਲੀ ਨੇ ਚਮਕ ਦਿੱਤੀ, ਸੱਤੇ ਰੰਗ ਪੀਂਗ ਦਿੱਤੇ, ਸੂਰਜ ਗਰਮਾਈ ਦਿੱਤੀ, ਸਾਗਰਾਂ ਨੇ ਜੋਸ਼ ਦਿੱਤਾ, ਪਰਬਤਾਂ ਨੇ ਸ਼ਾਂਤਮਈ, ਤਾਰਿਆਂ ਨੇ ਲੋ ਦਿੱਤੀ, ਚੰਨ ਠੰਡਿਆਈ ਦਿੱਤੀ, ਧਰਤੀ ਨੇ ਨਿਮਰਤਾ ਤੇ ਖੁੱਲ ਆਸਮਾਨ ਦਿੱਤੀ, ਪੌਣ ਪਾਣੀ ਬਰਫਾਂ ਨੇ ਸੁੱਚ ਤੇ ਸਫਾਈ ਦਿੱਤੀ, ਊਸਾ ਨੇ ਜਲਾਲ ਦਿੱਤਾ। ਊਸਾ ਅੱਗ ਨੂੰ ਕਹਿੰਦੇ। ਊਸਾ ਨੇ ਜਲਾਲ ਦਿੱਤਾ, ਖੇੜਾ ਪ੍ਰਭਾਤ ਦਿੱਤਾ, ਰਾਤ ਨੇ ਇਕਾਂਤ ਦਿੱਤੀ, ਦਿਨ ਰੁਸ਼ਨਾਈ ਦਿੱਤੀ, ਬਾਗਾਂ ਨੇ ਬਹਾਰ ਦਿੱਤੀ, ਭੋਰਿਆਂ ਪਿਆਰ ਦਿੱਤਾ, ਕੋਇਲਾਂ ਨੇ ਦਰ ਦਿੱਤਾ, ਫੁੱਲਾਂ ਨਰਮਾਈ ਦਿੱਤੀ, ਸਾਰੇ ਗੁਣ ਇਕੱਠੇ ਕਰ ਸ਼੍ਰੀ ਦਸ਼ਮੇਸ਼ ਪਿਤਾ ਪੂਰਨ ਮਨੁੱਖ ਦਾ ਸਰੂਪ ਸੀ ਬਣਾਏ ਗਏ। ਇਹ ਸਾਰੇ ਗੁਣ ਸੰਗ੍ਰਹਿ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇੱਕ ਸੰਸਾਰ ਦੇ ਤਖ਼ਤੇ ਦੇ ਉੱਪਰ ਪ੍ਰਗਟ ਕੀਤਾ, ਉਹਦਾ ਨਾਂ ਆ ਖਾਲਸਾ, ਉਹਨੂੰ ਕਹਿੰਦੇ ਨੇ ਸੰਤ ਸਿਪਾਹੀ। 20 ਜੂਨ ਨੂੰ ਸਵੇਰੇ 6 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕ ਕੇ ਗੁਰੂ ਮਹਾਰਾਜ ਸਾਹਿਬ ਜੀ ਦੇ ਧੀਆਂ ਪੁੱਤਰ ਸਜੋ ਔਰ 5 ਕਕਾਰਾਂ ਦੀ ਰਹਿਤ ਬਹਿਤ ਰੱਖੋ, ਨਿਤ ਨੇਮੀ ਬਣਨਾ। ਪ੍ਰਥਮ ਰਹਿਤ ਜਹ ਜਾਨ ਖੰਡੇ ਕੀ ਪਾਹੁਲ ਲਏ, ਗਿਆਨੀ ਸਤਵਿੰਦਰ ਸਿੰਘ ਭੰਡਾਰੀ ਜੀ ਕਹਿੰਦੇ ਵੀ ਸੁਣਾਓ ਸਾਤਿਆ ਜੀ, ਸਭ ਤੋਂ ਪਹਿਲੋਂ ਰਹਿਤ ਹੀ ਹੈ ਖੰਡੇ ਬਾਟੇ ਦੀ ਪਾਹੁਲ ਲੈਣੀ, ਫਿਰ 5 ਕਕਾਰਾਂ ਦੇ ਧਾਰਨ ਹੀ ਹੋਣਾ। ਤੋ ਸਾਧ ਸੰਗਤ ਜੀ, ਸੱਤ ਬਾਣੀਆਂ ਦੇ ਨਿਤ ਨੇਮੀ ਹੋਣਾ ਜ਼ਰੂਰੀ ਆ ਗੁਰੂ ਕੇ ਖਾਲਸੇ ਦੇ ਵਾਸਤੇ, ਹਰ ਇੱਕ ਦੇ ਵਾਸਤੇ, ਚਾਹੇ ਸਾਡੀਆਂ ਮਾਵਾਂ ਨੇ, ਭੈਣਾਂ ਨੇ, ਧੀਆਂ ਨੇ, ਚਾਹੇ ਸਾਡੇ ਬੱਚੇ ਨੇ, ਬਜ਼ੁਰਗ ਨੇ, ਨੌਜਵਾਨ ਵੀਰ ਨੇ। ਤੋ ਸਾਧ ਸੰਗਤ ਜੀ, ਉਹ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਆ, ਜਿਨ੍ਹਾਂ ਨੇ ਪੰਜਾਬ ਦੇ ਹੱਕ ਸੱਚ ਦੇ ਵਾਸਤੇ ਧਰਮ ਜੋਰ ਮੋਰਚੇ ਲਾਏ ਔਰ ਸਮੇਂ ਦੀ ਜ਼ਾਲਮ ਭਾਰਤ ਸਰਕਾਰ ਨੇ ਉਸ ਸੱਚ ਨੂੰ ਦਬਾਉਣ ਦੇ ਵਾਸਤੇ ਪਹਿਲਾਂ ਵੀ ਤੇ ਹੁਣ ਵੀ ਸਰਕਾਰਾਂ ਨੇ ਚਾਹੁੰਦੀਆਂ ਕਿ ਵੀ ਸੱਚ ਦਾ ਬੋਲਬਾਲਾ ਹੋਵੇ। ਹਮੇਸ਼ਾ ਹੀ ਇਹਨਾਂ ਦੇ ਵਿੱਚ ਝੂਠ ਪ੍ਰਧਾਨ ਰਿਹਾ ਹੈ। ਕਲਯੁਗ ਰਥ ਅਗਨ ਕਾ ਕੂੜ ਅਗਰ ਥਵਾਹੋ, ਝੂਠ ਦੇ ਅੱਗੇ ਬੋਲਬਾਲਾ ਸਾਰਾ। ਪਰ ਸਾਧ ਸੰਗਤ ਜੀ, ਉਹ ਸੱਚ ਦੇ ਜਿਹੜੇ ਪਾਂਧੀ ਨੇ, ਸੱਚ ਨੂੰ ਗ੍ਰਹਿਣ ਕਰਨ ਵਾਲੇ, ਉਹ ਆਪ ਤਾਂ ਸੱਚ ਗ੍ਰਹਿਣ ਕਰਦੇ ਨੇ ਤੇ ਦੂਸਰਿਆਂ ਨੂੰ ਵੀ ਇਹ ਬੇਨਤੀਆਂ ਕਰਦੇ ਕਿ ਵੀ ਸੱਚ ਦੇ ਗ੍ਰਹਿਣ ਕਰਨ ਵਾਲੇ ਗ੍ਰਾਹਕ ਬਣੋ। ਭਾਰਤ ਸਰਕਾਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਪਰ ਗੋਲੀਆਂ ਚਲਾਈਆਂ, ਡਿੱਠੇ ਸਭ ਥਾਪ ਨਹੀਂ ਤੁਧ ਜਹਿਆ, ਬਦੋ ਪੁਰਖ ਵਧਾਤਾ ਤਾ ਤੂੰ ਸੋਹਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਵਿੱਚ ਵੀ ਗੋਲੀ ਲੱਗੀ ਆ, ਕੀਰਤਨ ਕਰ ਰਹੇ ਕੀਰਤਨੀ ਸਿੰਘਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ। ਛੋਟੇ ਛੋਟੇ ਬੱਚੇ ਜਿਹੜੇ ਕੁਝ ਦਿਨਾਂ ਦੇ ਸਨ, ਨੌਜਵਾਨ ਬਜ਼ੁਰਗ ਮਾਈ ਭਾਈ ਸਭਨਾਂ ਨੂੰ ਗੋਲੀਆਂ ਦੇ ਨਿਸ਼ਾਨੇ ਬਣਾਇਆ ਗਿਆ। ਭਾਰਤ ਸਰਕਾਰ ਨੇ ਇੱਕ ਬਹੁਤ ਹੀ ਕੁਟਲ ਜਿਹੀ ਨੀਤੀ ਦੇ ਤਹਿਤ ਸਿੱਖਾਂ ਦੀ ਨਸਲ ਕੁਸ਼ੀ ਕਰਨ ਦਾ ਯਤਨ ਕੀਤਾ ਕਿ ਇਹਨਾਂ ਨੂੰ ਜੜ ਤੋਂ ਮਿਟਾ ਦੇਣਾ ਆ। ਪਹਿਲਾਂ ਵੀ ਹਕੂਮਤਾਂ ਇਹੋ ਕੁਛ ਕਰਦੀਆਂ ਆਈਆਂ, ਇਹਨਾਂ ਨੇ ਵੀ ਇਹੋ ਕੁਛ ਕੀਤਾ। ਨਾ ਤਾਂ ਪਹਿਲੋਂ ਕੋਈ ਖਾਲਸੇ ਨੂੰ ਮਿਟਾ ਸਕਿਆ ਸੀ, ਕਹਾਵਤਾਂ ਬਣ ਗਈਆਂ ਸਨ, ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਮਨੂ ਸਾਨੂੰ ਵੱਢਦਾ ਸੀ ਦੂਣ ਸਵਾਏ ਹੋਏ। ਜਿਵੇਂ ਜਿਵੇਂ ਸ਼ਹੀਦੀਆਂ ਹੋਈਆਂ ਤਿਵੇਂ ਤਿਵੇਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਿੱਖੀ ਦੇ ਬਾਗ ਦੇ ਵਿੱਚ ਫੁਲਵਾੜੀ ਨੂੰ ਹੋਰ ਖੜਾਇਆ, ਹੋਰ ਬਖਸ਼ਿਸ਼ਾਂ ਕੀਤੀਆਂ। ਭਾਰਤ ਸਰਕਾਰ ਨੇ ਗੋਲੀਆਂ ਮਾਰੀਆਂ, ਨਸ਼ਿਆਂ ਦਾ ਦਰਿਆ ਚਲਾ ਕੇ ਨੌਜਵਾਨੀ ਨੂੰ ਡੋਬਣ ਦਾ ਯਤਨ ਕੀਤਾ, ਤੇ ਫਿਰ ਕਿਸਾਨੀ ਦੇ ਉੱਪਰ ਕਬਜ਼ਾ ਕਰਨ ਲੱਗੇ, ਤੇ ਇਹਨਾਂ ਨੂੰ ਉਦੋਂ ਪਤਾ ਲੱਗਾ ਜਦੋਂ ਕਿਸਾਨਾਂ ਨੇ ਦਿੱਲੀ ਘੇਰ ਲਈ। ਹੈਰਾਨ ਹੋ ਗਏ, ਹੱਕੇ ਬੱਕੇ ਹੋ ਗਏ। ਅਸੀਂ ਤੇ ਆਖਿਆ ਸੀ ਗੋਲੀਆਂ ਮਾਰ ਕੇ ਨਸ਼ੇ ਦੇ ਵਹਿਣ ਵਿੱਚ ਵਹਾ ਕੇ ਸਭ ਕੁਛ ਪੰਜਾਬ ਦਾ ਨੌਜਵਾਨ ਰੋੜ ਦਿੱਤਾ, ਵੀ ਕਿੱਥੋਂ ਆ ਗਏ ਨੇ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮੇਸ਼ਰ ਦੀ ਕਿਰਪਾ ਹੈ। ਸਦਾ ਹੀ ਚੜ੍ਹਦੀ ਕਲਾ ਵਿੱਚ ਖਾਲਸੇ ਨੇ ਰਹਿਣਾ। ਹੁਣ ਸੰਗਤ ਜੀ, ਉਹ ਗੁਰਬਾਣੀ ਪਾਠ ਬੋਧ ਸਮਾਗਮ ਦਾ ਸਮਾਂ ਹੋ ਗਿਆ ਆ। ਗਿਆਨੀ ਸਿੰਘ ਸਟੇਜ ਦੇ ਉੱਪਰ ਸੱਜ ਗਏ ਨੇ, ਸੰਗਤਾਂ ਵੀ ਸੱਜ ਰਹੀਆਂ ਨੇ। ਅੰਮ੍ਰਿਤ ਗੁਰਬਾਣੀ ਪਾਠ ਬੋਧ ਦੇ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕੀ ਫਤਿਹ।

ਸਰੂਪ ਸਾਧ ਸੰਗਤ ਜੀ, ਦੀਨ ਦੁਨੀਆਂ ਦੇ ਰਹਿਬਰ ਚਵਰ ਛਤਰ ਤਖ਼ਤ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ। ਸਤਿਗੁਰਾਂ ਦੇ ਹਜ਼ੂਰ ਦੀਵਾਨ ਸੱਜੇ ਹਨ। ਆਪ ਸੰਗਤਾਂ ਨੇ ਸਵੇਰ ਤੋਂ ਲੈ ਕੇ ਹੁਣ ਤੱਕ 6 ਜੂਨ ਦਾ ਅੱਜ ਦਿਹਾੜਾ ਹੈ, ਸਾਧ ਸੰਗਤ ਜੀ ਆਪ ਦੀਆਂ ਨੇ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਇਤਿਹਾਸ ਸਰਵਣ ਕੀਤਾ ਹੈ। ਸੋ ਸਾਧ ਸੰਗਤ ਜੀ, ਇਹ ਜਿਹੜਾ ਅੱਜ ਦਾ ਪਾਵਨ ਸ਼ਹੀਦੀ ਦਿਹਾੜਾ ਹੈ, ਸਾਧ ਸੰਗਤ ਜੀ, ਇਹਦੇ ਵਿੱਚ ਇਕੱਲੇ ਸਿੱਖ ਹੀ ਨਹੀਂ ਸ਼ਹੀਦ ਕੀਤੇ ਗਏ, ਖਾਲਸੇ ਦਾ ਸਾਰਿਆਂ ਤੋਂ ਸਰਵਉੱਚ ਅਸਥਾਨ ਉਸ ਨੂੰ ਵੀ ਸ਼ਹੀਦ ਕੀਤਾ ਗਿਆ ਕਹਿ ਲਓ, ਜਾਂ ਢਹਿ ਢੇਰੀ ਕੀਤਾ ਗਿਆ ਕਹਿ ਲਓ। ਸਾਧ ਸੰਗਤ ਜੀ, ਸ਼ਹੀਦੀ ਦਾ ਅਰਥ ਗਵਾਹੀ ਹੁੰਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਢਾਹੀ ਹੋਈ ਇਮਾਰਤ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਕੁੱਲ ਖਲਕਤ ਤੇ ਜੇ ਇੱਕ ਧਰਮ ਦੇ ਅਸਥਾਨ ਤੇ ਕੋਈ ਚੜ੍ਹ ਕੇ ਆਵੇ ਤੇ ਉਸ ਧਰਮ ਦੇ ਲੋਕਾਂ ਵਿੱਚ ਜਾਣ ਹੋਵੇ ਤੇ ਫਿਰ ਕਿਵੇਂ ਦਾ ਮੂੰਹ ਮੋੜਦੇ ਹਨ। ਸੋ ਸਾਧ ਸੰਗਤ ਦੀ ਮਰਜੀਵੜਿਆਂ ਨੇ ਆ ਅੱਜ ਦੇ ਦਿਨ ਵਿੱਚ, ਕਿਉਂਕਿ ਸਾਧ ਸੰਗਤ ਜੀ ਇੱਥੇ ਸਾਡੇ ਵਾਸਤੇ ਜ਼ਿੰਦਗੀ ਬੜੀ ਸੌਖੀ ਹੈ, ਇੱਥੋਂ ਦੇ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਅਜੇ ਵੀ ਬਹੁਤ ਔਖਾ ਹੈ ਕਈ ਚੀਜ਼ਾਂ ਦਾ, ਕਿਉਂਕਿ ਗਰਮੀ ਇਹਨਾਂ ਦਿਨਾਂ 'ਚ ਬਹੁਤ ਹੁੰਦੀ ਹੈ, ਜੂਨ ਦਾ ਮਹੀਨਾ ਤਪਸ਼ ਵਾਲਾ ਹੁੰਦਾ ਹੈ। ਸੋ ਸਾਧ ਸੰਗਤ ਜੀ, ਉਧਰੋਂ ਸਾਧ ਸੰਗਤ ਜੀ ਜੇ 84 ਦੇ ਵਿੱਚ ਦੀ ਗੱਲ ਕਰੀਏ ਤਾਂ ਉਦੋਂ ਤਾਂ ਬਹੁਤ ਹੀ ਸੋਰਸ ਘੱਟ ਹੋਣਗੇ, ਬਿਜਲੀ ਦਾ ਬਹੁਤ ਘੱਟ ਪ੍ਰਬੰਧ ਹੋਵੇਗਾ। ਕਿੱਦਾਂ ਸਾਧ ਸੰਗਤ ਜੀ ਉਹਨਾਂ ਸਾਡੇ ਬਜ਼ੁਰਗਾਂ ਨੇ ਗੁਜ਼ਾਰਾ ਕਰਕੇ ਤੇ ਹਕੂਮਤ ਦੀਆਂ ਸਾਧ ਸੰਗਤ ਜੀ ਨੀਹਾਂ ਤੱਕ ਹਿਲਾ ਦਿੱਤੀਆਂ, ਕਿੱਦਾਂ ਉਹਨਾਂ ਨੇ ਸਾਧ ਸੰਗਤ ਜੀ ਉਹ ਸਾਰਾ ਆਪਾਂ ਸਾਧ ਸੰਗਤ ਜੀ ਕਈ ਵਾਰ ਤੁਸੀਂ ਆਪਾਂ ਇਤਿਹਾਸ ਪੜ੍ਹੀਏ, ਪੱਖਪਾਤ ਹਰ ਇੱਕ ਬੰਦਾ ਕਰਦਾ, ਬਹੁਤ ਘੱਟ ਵਿਦਵਾਨ ਐਸੇ ਹੁੰਦੇ ਜਿਹੜੇ ਪੱਖਪਾਤ ਨਹੀਂ ਕਰਦੇ। ਜੇ ਹੁਣ ਆਪਾਂ ਸਾਧ ਸੰਗਤ ਦੀ ਸਿੱਖਾਂ ਚੋਂ ਗੱਲ ਕਰੀਏ ਤਾਂ ਆਪਣਾ ਇਤਿਹਾਸ ਲਿਖਣ ਵੇਲੇ ਆਪਾਂ ਆਪਣਾ ਇਤਿਹਾਸ ਨੂੰ ਚਮਕਾ ਕੇ ਲਿਖਦੇ ਹਾਂ। ਹਰ ਇੱਕ ਧਰਮ ਦੇ ਬੰਦੇ ਆਪੋ ਆਪਣੇ ਇਨਸਾਨਾਂ ਦਾ ਸਾਧ ਸੰਗਤ ਦੀ ਜਿਹੜਾ ਆਪੋ ਆਪਣੇ ਧਰਮ ਦਾ ਇਤਿਹਾਸ ਹੈ ਉਹ ਬੜਾ ਚਮਕਾ ਕੇ ਦੱਸਦੇ ਨੇ, ਪਰ ਵਿਰੋਧੀ ਜਿਹੜਾ ਹੈ ਨਾ ਉਹ ਹਮੇਸ਼ਾ ਵਿਰੋਧ 'ਚ ਲਿਖਦਾ, ਕਿਉਂਕਿ ਉਹਦੇ 'ਚ ਵੀ ਪੱਖ ਹੈ। ਜੋ ਕੋਈ ਸਾਡਾ ਵਿਰੋਧੀ ਹੈ ਅਸੀਂ ਬਿਲਕੁਲ ਉਹਦੇ 'ਚ ਵਿਰੋਧ ਦੇ ਸ਼ਬਦ ਵਰਤਾਂਗੇ, ਪਰ ਜੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਮਹਾਂਪੁਰਖ ਭਿੰਡਰਾਂ ਵਾਲਿਆਂ ਦੇ ਜੀਵਨ ਦੀ ਕੋਈ ਗੱਲ ਪੜ੍ਹਨੀ ਹੋਵੇ, ਜੇ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦੇ ਬਾਰੇ ਕਿਤੇ ਜਾਣਨ ਦੀ ਇੱਛਾ ਲੱਗੇ ਤਾਂ ਸੰਤ ਗਿਆਨੀ ਜਰਨੈਲ ਸਿੰਘ ਹੋਣਾ ਦੇ ਵਿਰੋਧੀ ਦੀ ਲਿਖੀ ਹੋਈ ਕਿਤਾਬ ਕੁਲਦੀਪ ਬਰਾੜ ਦੀ ਪੜ੍ਹੀਏ। ਉਹਨੇ ਆਪਣੇ ਸ਼ਬਦਾਂ 'ਚ ਤੇ ਵਿਰੋਧ ਕੀਤਾ ਹੈ, ਜਿਸ ਦਾ ਨਾਮ ਬਲਿਊ ਸਟਾਰ ਰੱਖਿਆ ਉਹਨੇ ਕਿਤਾਬ ਦਾ, ਆਪਣੇ ਸ਼ਬਦਾਂ 'ਚ ਵਿਰੋਧ ਕੀਤਾ ਹੈ, ਪਰ ਉਹਦੇ ਵਿਰੋਧ 'ਚੋਂ ਵੀ ਗੁਰੂ ਸਾਹਿਬ ਨੇ ਆਪਣੇ ਗੁਰਮੁਖ ਪਿਆਰੇ ਦੀ ਵਡਿਆਈ ਕਰਾਈ ਹੈ ਸੰਤ ਗਿਆਨੀ ਜਰਨੈਲ ਸਿੰਘ ਹੋਣਾ ਦੀ। ਦਾਸ ਨੇ ਸਾਧ ਸੰਗਤ ਦੀ ਮੇਰੇ ਖਿਆਲ 11 ਦੇ ਵਿੱਚ ਉਹ ਕਿਤਾਬ ਲੰਗਰ ਲੱਗਾ ਸੀ ਟਕਸਾਲ ਦੇ ਦਰਵਾਜ਼ੇ 'ਤੇ ਉਸ ਕਿਤਾਬ ਦਾ, ਅਤੇ ਮੈਂ ਉਹ ਦਰਵਾਜ਼ੇ ਤੋਂ ਕਾਰ ਸੇਵਾ 'ਚ ਸੇਵਾ ਕਰਦਾ ਸੀ ਅਤੇ ਅਨੰਦਪੁਰ ਸਾਹਿਬ ਜਾਣਾ ਸੀ ਅਜਨਾਲੇ ਤੋਂ ਅੰਮ੍ਰਿਤਸਰ ਥਰੂ ਹੋ ਕੇ। ਜਦੋਂ ਰਾਤ ਨੂੰ ਮੈਂ 5 ਵਜੇ ਪਹੁੰਚਿਆ ਅਤੇ 5 ਵਜੇ ਕਿਤਾਬ ਸ਼ੁਰੂ ਕੀਤੀ, ਮੈਨੂੰ ਪਤਾ ਨਹੀਂ ਵੀ ਸਵੇਰੇ ਕਦੋਂ ਸੰਪੂਰਨ ਹੋਈ, ਮੈਂ ਪੂਰੀ ਪੜ੍ਹ ਕੇ ਪਹਿਲੀ ਵਾਰ ਸੁੱਤਾ ਸੀ। ਅਤੇ ਉਹ ਲਿਖੀ ਕਿੰਨੇ ਆ ਵਿਰੋਧੀ ਨੇ, ਕਿਉਂਕਿ ਸਾਧ ਸੰਗਤ ਜੀ ਉਹਦੇ ਚੋਂ ਸਾਨੂੰ ਇਹ ਪਤਾ ਲੱਗਦਾ ਹੈ, ਅਸਲ ਪਤਾ ਲੱਗਦਾ ਹੈ ਕਿ ਸੰਤ ਜਰਨੈਲ ਸਿੰਘ ਮਹਾਂਪੁਰਖ ਹੈ ਕੌਣ। ਉਹਨੇ ਵਿਰੋਧ ਦੇ ਵਿੱਚ ਵੀ ਸੰਤਾਂ ਦੇ ਲਿਖੇ ਹੋਏ ਬਚਨ, ਜਿਹੜਾ ਸਿੱਖ ਸ਼ਰਧਾ ਨਾਲ ਪੜ੍ਹਦਾ ਹੈ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਸੰਤ ਜਰਨੈਲ ਸਿੰਘ ਮਹਾਂਪੁਰਖਾਂ ਦੀ ਕੈਸੀ ਹੈਸੀਅਤ ਸੀ, ਕੈਸੀ ਉਹ ਸਾਧ ਸੰਗਤ ਜੀ ਦੂਰਦ੍ਰਿਸ਼ਟੀ ਵਾਲੇ ਮਹਾਂਪੁਰਖ ਸਨ, ਔਰ ਉਹਨਾਂ ਨੇ ਕੈਸੀ ਕਮਾਈ। ਅੱਜ ਦਮਦਮੀ ਟਕਸਾਲ ਸਾਧ ਸੰਗਤ ਦੀ ਸੇਵਾਵਾਂ ਨਿਭਾ ਰਹੀ ਹੈ ਮਹਾਂਪੁਰਖਾਂ ਦੀ ਗੈਰ ਹਾਜ਼ਰੀ ਵਿੱਚ। ਸੋ ਉਹਨਾਂ ਨੇ ਜਿਵੇਂ ਖਾਲਸੇ ਪੰਥ ਨੂੰ ਸਾਧ ਸੰਗਤ ਦੀ ਤਰਜੀਹ ਦੇ ਕੇ ਇਹ ਵੱਡਾ ਸੰਘਰਸ਼ ਲੜਿਆ ਹੈ, ਅੱਜ ਵੀ ਖਾਲਸਾ ਪੰਥ ਜੂਝ ਰਿਹਾ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰਨ ਅੱਜ ਦਾ ਦਿਨ ਸਾਡੇ ਵਾਸਤੇ ਕਦੀ ਨਹੀਂ ਭੁੱਲਣਾ ਚਾਹੀਦਾ ਸਾਨੂੰ। ਅੱਜ ਦਾ ਦਿਨ ਸਾਧ ਸੰਗਤ ਜੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਨਗੀਆਂ। ਇੱਕ ਘੱਲੂ ਘਾਰੇ ਦੇ ਰੂਪ ਇਸ ਚੀਜ਼ ਨੇ ਧਾਰਿਆ, ਜਿਹਨੂੰ ਖਾਲਸੇ ਨੇ ਨਾਮ ਹੀ ਘੱਲੂ

0: ਘਾਰਾ ਦਿੱਤਾ ਹੈ ਕਿਉਂਕਿ ਦੋ ਘੱਲੂਘਾਰੇ 84 ਤੋਂ ਪਹਿਲਾਂ ਵੀ ਹੋਏ ਹਨ। ਇਹ ਤੀਸਰਾ ਘੱਲੂਘਾਰਾ ਜਿਵੇਂ ਵੱਡਾ ਘੱਲੂਘਾਰਾ ਫਿਰ ਸਾਧ ਸੰਗਤ ਜੀ, ਦੂਸਰਾ ਜਿਹੜਾ ਨਿੱਕਾ ਘੱਲੂਘਾਰਾ ਤੇ ਤੀਸਰਾ ਘੱਲੂਘਾਰਾ ਨਾਮ ਦੇ ਕੇ ਖਾਲਸੇ ਨੇ ਇਸ ਦਿਨ ਨੂੰ, ਅੱਜ ਦੇ ਦਿਨ ਨੂੰ ਮਨਾਉਣਾ ਬੜੀ ਦੇਰ ਤੋਂ ਆਰੰਭ ਕੀਤਾ ਹੈ। ਕਿਉਂਕਿ ਘੱਲੂਘਾਰੇ ਤੇ ਮਤਲਬ ਹੀ ਇਹ ਹੈ ਕਿ ਜਿਹਦੇ ਚ ਸਾਡਾ ਭਾਰੀ ਨੁਕਸਾਨ ਕੀਤਾ, ਸਾਡੇ ਵਿਰੋਧੀਆਂ ਨੇ ਸਾਡੇ ਮਜ਼ਲੂਮ ਬੰਦਿਆਂ ਤੇ ਆਣ ਕੇ ਹੱਥ ਜਿਹੜਾ ਆਪਣਾ ਸਾਧ ਸੰਗਤ ਜੀ ਵਾਰ ਕੀਤਾ। ਸੋ ਸਾਧ ਸੰਗਤ ਜੀ ਅੱਜ 6 ਜੂਨ ਹੈ, ਬਚਨ ਬਹੁਤ ਨੇ 6 ਜੂਨ ਬਾਬਤ, ਪਰ ਜੋ ਗੁਰੂ ਗਰੀਬ ਨਿਵਾਸ ਜੀਆਂ ਨੇ ਸਾਨੂੰ ਇਹ ਸਮੁੰਦਰ ਜੱਗ ਦੇ ਵਿੱਚ ਬਖਸ਼ਿਸ਼ ਕੀਤੀ ਹੋਈ ਹੈ ਗੁਰਬਾਣੀ ਦੇ ਲੜ ਲੱਗਣ ਦੀ ਸ਼ਰਧਾ ਪ੍ਰੇਮ ਭਾਵਨਾ ਸਹਿਤ, ਉਹਨਾਂ ਸ਼ਹੀਦਾਂ ਨੂੰ ਆਪਣੇ ਹਿਰਦੇ ਵਿੱਚ ਯਾਦ ਕਰਦੇ ਹੋਏ ਆਓ ਸਾਧ ਸੰਗਤ ਜੀ ਗੁਰਬਾਣੀ ਪੜ੍ਹੀਏ, ਗੁਰਬਾਣੀ ਦੇ ਲੜ ਲੱਗੀਏ ਤੇ ਉਹਨਾਂ ਸ਼ਹੀਦਾਂ ਨੂੰ ਹਿਰਦੇ ਦੇ ਵਿੱਚ ਯਾਦ ਕਰਦੇ ਹੋਏ ਸੱਚੀ ਸ਼ਰਧਾਂਜਲੀ, ਸੱਚੀ ਨਮਸਕਾਰ ਉਹਨਾਂ ਨੂੰ ਕਰੀਏ, ਉਹਨਾਂ ਦੇ ਚਲਾਏ ਹੋਏ ਰਾਹ ਤੇ ਤੁਰੀਏ, ਉਹਨਾਂ ਦੇ ਚਲਾਏ ਪਾਏ ਹੋਏ ਪੂਰਨਿਆਂ ਤੇ ਤੁਰਨ ਦਾ ਯਤਨ ਕਰੀਏ। ਇੱਕ ਵਿਦਵਾਨ ਦੇ ਬੜੇ ਸੋਹਣੇ ਵਚਨ ਨੇ, ਉਹ ਕਹਿੰਦਾ ਜਿਨ ਕੀ ਯਾਦੇ ਮਨਾਤੇ ਹੋ ਉਨਕੀ ਬਾਤੇ ਵੀ ਮਾਨੋ, ਯਾਦੇ ਮਨਾਈ ਸਹਿਲੀ ਹੋ ਗਈ, ਜਿਨ੍ਹਾਂ ਦੀਆਂ ਯਾਦਾਂ ਬਣਾਉਂਦੇ ਜੇ ਉਹਨਾਂ ਦੀਆਂ ਗੱਲਾਂ ਵੀ ਮੰਨ ਲਓ, ਉਹਨਾਂ ਦੇ ਵਾਂਗਰ ਉਹਨਾਂ ਦੇ ਵਰਗੇ ਬਣੋ, ਯਾਦਾਂ ਮਨਾਈਆਂ ਸਫਲੀਆਂ ਹੋ ਜਾਣਗੀਆਂ। ਸੋ ਸਾਧ ਸੰਗਤ ਜੀ ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਬਣਾ ਰਹੇ ਹਾਂ, ਉਹਨਾਂ ਵਰਗੇ ਸਾਧ ਸੰਗਤ ਜੀ ਬਣੀਏ। ਤੋ ਸੰਗਤਾਂ ਨੂੰ ਬੇਨਤੀ ਹੈ, ਰੇਲਾਂ ਦੇ ਵਿੱਚ ਥੋੜੀ ਥੋੜੀ ਜਦੋਂ ਸੰਗਤ ਜ਼ਿਆਦਾ ਹੁੰਦੀ ਆ ਤੇ ਰੇਲਾਂ ਦੀ ਜਿਹੜੀ ਥਾਂ ਹੈ ਨਾ ਉਹ ਨੇੜੇ ਨੇੜੇ ਕਰਕੇ ਬੈਠ ਜਾਇਆ ਕਰੋ, ਤਾਂ ਜੋ ਹੋਰ ਵੀ ਜਿਹੜੇ ਗੁਰਮੁਖ ਪਿਆਰਿਆਂ ਨੂੰ ਬੈਠਣ ਦੀ ਜਗ੍ਹਾ ਮਿਲ ਜਾਵੇ ਸੰਗਤ, ਕਿਉਂਕਿ ਸ਼ਨੀ ਐਤਵਾਰ ਸੰਗਤ ਇੱਧਰ ਵੀ ਜ਼ਿਆਦਾ ਹੁੰਦੀ ਤੇ ਦਰਬਾਰ 'ਚ ਦਰਸ਼ਨ ਕਰਨ ਵਾਲੀ ਸੰਗਤ ਵੀ ਆਉਂਦੀ ਹੈ, ਜਿਹੜੇ ਦਰਸ਼ਨ ਕਰਕੇ ਗੁਰਮੁਖ ਪਿਆਰੇ ਜਾਂਦੇ ਹਨ, ਜਿਹੜੀ ਜਿਹੜੀ ਸੰਗਤ ਦਰਸ਼ਨਾਂ ਹਿੱਤ ਵੀ ਗੁਰੂ ਕੇ ਦਰਬਾਰ 'ਚ ਆਉਂਦੀ ਹੈ। ਸੰਗਤਾਂ ਨੂੰ ਬੇਨਤੀ ਹੈ ਕਿ ਸਕਰੀਨਾਂ ਲੱਗੀਆਂ ਹੋਈਆਂ ਆਪ ਜੀ ਸਕਰੀਨਾਂ ਤੋਂ ਪੜ੍ਹ ਸਕਦੇ ਹੋ, ਜੇ ਪੋਥੀ ਸਾਹਿਬ ਪ੍ਰਕਾਸ਼ਿਤ ਕਰਕੇ ਬੈਠਣ ਦਾ ਆਪ ਜੀ ਦਾ ਮਨ ਹੈ, ਬਸ ਹੱਥ ਸੁੱਚੇ ਕਰਕੇ ਬਾਹਰੋਂ ਆਉਣਾ ਤੇ ਪੂਰਨ ਮਰਿਆਦਾ ਦੇ ਨਾਲ ਪੈਰ ਧੋ ਕੇ ਗੁਰੂ ਕੇ ਸੇਵਾਦਾਰ ਆਪ ਸੰਗਤਾਂ ਨੂੰ ਪੋਥੀ ਸਾਹਿਬ ਪ੍ਰਕਾਸ਼ਿਤ ਕਰਕੇ ਦੇਣਗੇ, ਸੇਵਾਦਾਰ ਸਿੰਘਾਂ ਕੋਲੋਂ ਆਪ ਜੀ ਪੋਥੀ ਪ੍ਰਕਾਸ਼ ਕਰ ਸਕਦੇ ਹੋ। ਇਹਦਾ ਕੋਈ ਸਾਧ ਸੰਗਤ ਦੀ ਇਹ ਨਹੀਂ ਵੀ ਆਪ ਜੀ ਪਹਿਲਾਂ ਨਹੀਂ ਆਏ ਤੇ ਹੁਣ ਆਪ ਜੀ ਨਹੀਂ ਬਹਿ ਸਕਦੇ, ਜਦੋਂ ਆਏ ਉਦੋਂ ਹੀ ਸਾਧ ਸੰਗਤ ਜੀ ਪ੍ਰਵਾਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ। ਸੋ ਸੰਗਤ ਦੇ ਚਰਨਾਂ 'ਚ ਬੇਨਤੀ ਹੈ, ਇਹ ਪ੍ਰਵਾਨ ਕਰਨੀ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਹਨ, ਬਾਣੀ ਪ੍ਰਾਰੰਭ ਹੋ ਰਹੀ ਹੈ 362 ਅੰਗ ਦੇ ਉੱਪਰ, ਆਸਾ ਮਹੱਲਾ ਤੀਜਾ, ਦੂਜਾ ਭਾਇ ਲੱਗੇ ਦੁੱਖ ਪਾਇਆ, ਇੱਥੋਂ ਸ਼ਬਦ ਪ੍ਰਾਰੰਭ ਹੋ ਰਿਹਾ ਹੈ ਜੀ। ਸ਼ਰਧਾ ਪ੍ਰੇਮ ਭਾਵਨਾ ਸਹਿਤ ਸਰਵਣ ਕਰੀਏ।
1: ਆਸਾ ਮਹੱਲਾ ਤੀਜਾ, ਦੂਜੇ ਭਾਇ ਲੱਗੇ ਦੁੱਖ ਪਾਇਆ, ਬਿਨ ਸ਼ਬਦੈ ਬਿਰਥਾ ਜਨਮ ਗਵਾਇਆ, ਸਤਿਗੁਰ ਸੇਵੈ ਸੋਝੀ ਹੋਏ, ਦੂਜੇ ਭਾਇ ਨਾ ਲਾਗੈ ਕੋਇ, ਮੂਲ ਲਾਗੇ ਸੇ ਜਨ ਪ੍ਰਵਾਨ, ਅਨਦਿਨ ਰਾਮ ਨਾਮ ਜਪ ਹਿਰਦੈ, ਗੁਰ ਸਬਦੀ

0: ਲਾਗੈ ਡਾਲੀ ਪਾਠ ਕਸ ਕੇ ਕਰਨਾ ਰਹਾਉ ਤੋਂ ਬਾਅਦ ਵਿਚ ਜਿਹੜਾ ਆਇਆ ਹੈ ਡਾਲੀ ਲਾਗੈ ਨਿਹਫਲ ਜਾਏ ਅੰਧੀ ਬਿੰਦੀ ਹੈਗੀ ਆ ਹਾਂਜੀ ਅੰਧੀ ਬਿੰਦੀ ਦੇ ਸਹਿਤ ਉਚਾਰਨ ਕਰਨਾ ਅੰਧੀ ਅੰਧੀ ਲਾਗੈ ਇਸੇ ਤਰ੍ਹਾਂ ਹੀ ਅੰਧੀ ਕੰਮੀ ਅੰਧ ਸਜਾਏ
1: ਗੌਰ ਕੀ ਸੇਵਾ ਸਦਾ ਸੁਖ ਪਾਏ ਸੰਤ ਸੰਗਤ ਮੇਲਾ।

0: ਮਹਿਲ ਸ਼ਬਦ ਘਰ ਪਾਏ ਗੁਰਮਤ ਸਤ ਸਰ ਹਰ ਜਲ ਨਹਾਇਆ
1: ਨਹਾਇਆ ਭਾਰਾ ਕਰਨਾ ਸਾਧ ਸੰਗਤ ਜੀ ਨਾਇਆ ਨੀ ਕਹਿਣਾ
0: ਦੁਰਮਤ ਮੈਲ ਸਭ ਦੁਰਤ ਗਵਾਇਆ ਆਸਾ ਮਹੱਲਾ ਤੀਜਾ ਮਨਮੁਖ ਮਰਹਿ ਮਰਨ ਵਿਗਾੜ

ਇੱਥੇ ਜਮਕ ਲਾ ਕੇ ਗੁਰ ਤੇ ਫਿਰ ਥੋੜਾ ਜਿਹਾ ਜਮਕ ਲਾਉਣੀ ਤੇ ਜਾਣ ਆਈ ਤੇ ਜਿਵੇਂ ਗਿਆਨੀ ਜੀ ਨੇ ਵਿਸ਼ਰਾਮ ਇਸੇ ਤਰ੍ਹਾਂ ਲਾਏ ਜਮਕਾਂ ਵੀ ਲਾਈਆਂ ਜ਼ਰੂਰ ਸਾਧ ਸੰਗਤ ਦੀ ਉਸਤਤ ਨਿੰਦਾ ਕਿਤੇ ਗੁਰ ਤੇ ਜਾ ਕੇ ਜਮਕ ਤਾਂ ਨਾ ਲਾ ਦਿੱਤੀ ਵੀ ਫਿਰ ਨਿੰਦਾ ਗੁਰ ਨਹੀਂ ਇਕੱਠਾ ਨਹੀਂ ਹੋਣਾ ਚਾਹੀਦਾ ਉਸਤਤ ਤੇ ਨਿੰਦਾ ਗੁਰੂ ਸਾਹਿਬ ਜੀ ਨੇ ਸਾਨੂੰ ਦੱਸਿਆ ਕਿ ਦੋਵੇਂ ਚੀਜ਼ਾਂ ਇੱਕੋ ਜਿਹੀਆਂ ਹੀ ਨੇ ਉਸਤਤ ਨਿੰਦਾ ਦੋ ਤੇ ਆਗਿਆ ਖੋਜੈ ਪਦ ਨਿਰਬਾਨਾ ਜਨ ਨਾਨਕ ਇਹੋ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾਨਾ ਸੋ ਸੱਚੇ ਪਾਤਸ਼ਾਹ ਜੀਆਂ ਦੇ ਘਰ ਦੇ ਵਿੱਚ ਜੇ ਇਹ ਮਰਿਆਦਾ ਹੈ ਜੇ ਕੋਈ ਤੁਹਾਡੀ ਸਿਫਤ ਕਰਦਾ ਹੈ ਨਾ ਉਹ ਓਨੀ ਮਾੜੀ ਹੈ ਜਿੰਨੀ ਤੁਹਾਡੀ ਕੋਈ ਨਿੰਦਿਆ ਕਰਦੀ ਤੁਹਾਨੂੰ ਮਾੜੀ ਲੱਗ ਰਹੀ ਜੇ ਕੋਈ ਤੁਹਾਨੂੰ ਮਾੜਾ ਕਹਿ ਰਿਹਾ ਹੈ ਤੁਹਾਡੇ ਬਾਰੇ ਤੇ ਉਹ ਓਨਾ ਹੀ ਸਾਧ ਸੰਗਤ ਦੀ ਸਿਫਤ ਕਰਨ ਵਾਲਾ ਵੀ ਮਾੜਾ ਇੱਕ ਬਰਾਬਰ ਹੀ ਹੈ ਇਹ ਨਾ ਹੋਵੇ ਸਿਫਤ ਕਰਨ ਵਾਲੇ ਦੇ ਪਿੱਛੇ ਲੱਗ ਕੇ ਤੁਰ ਕੇ ਆਪਣਾ ਨੁਕਸਾਨ ਕਰਵਾ ਲਈਏ ਗੁਰੂ ਕਾ ਹੁਕਮ ਸਾਧ ਸੰਗਤ ਦੀ ਉਸਤਤ ਤੇ ਨਿੰਦਿਆ ਬਿਲਕੁਲ ਬਰਾਬਰ ਕਰਕੇ ਜਾਣਨਾ ਹੈ।

0: ਪਾਠ ਇਸੇ ਤਰ੍ਹਾਂ ਹੀ ਕਰਨਾ। ਇੱਕ ਲਾਲਾ ਹੁੰਦਾ ਸਾਧ ਸੰਗਤ ਜੀ, ਜਿਹੜਾ ਆਪਣੇ ਹੱਟੀ ਵਾਲਾ, ਉਹ ਲਾਲਾ ਉਹ ਪੋਲਾ ਹੁੰਦਾ। ਇੱਥੇ ਲਾਲਾ ਥੋੜਾ ਜਿਹਾ ਕੱਸ ਕੇ ਉਚਾਰਨ ਕਰਨਾ, ਇਹਦਾ ਭਾਵ ਹੈ ਗੁਲਾਮ ਜਾਂ ਨੌਕਰ। ਲਾਲਾ ਆਪਣੀ ਜਾਤ ਗਵਾਈ,
1: ਤਨ ਮਨ ਅਰਪੇ।

ਸ਼ਬਦੂ ਪਾਠ ਜਿਹੜਾ ਹੈ ਸੰਬੰਧਕ ਰੂਪ ਦੇ ਵਿੱਚ ਕਰਨਾ, ਸਬਦੂ ਏਦਾਂ ਇਕੱਠਾ ਜਾਂ ਸਬਦੂ ਇਕੱਠਾ ਵੀ ਨਹੀਂ ਕਰ ਜਾਣਾ ਤੇ ਸਬਦੂ ਨਖੇੜ ਕੇ ਵੀ ਨਹੀਂ, ਸਬਦੂ ਇਕੱਠਿਆਂ ਦੇ ਵਾਂਗਰਾਂ ਏਦਾਂ ਹੀ ਜਿਵੇਂ ਗਿਆਨੀ ਜੀ ਨੇ ਕੀਤਾ।

0: ਹਾਲਾਤ ਵੀ ਅਧਿਕ ਦੇ ਸਹਿਤ ਹੀ ਬੋਲਣਾ ਹੈ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ।
1: ਸਦਾ ਸੁਹਾਗਣ ਜੋ ਪ੍ਰਭ ਭਾਵੈ ਗੁਰ ਸਬਦੀ ਸੀਗਾਰ ਬਣਾਵੈ ਸੇਜ ਸੁਖਾਲੀ।

0: ਭਗਤ ਰਤਾ ਜਾਨ ਸਹਿਜ ਸੁਭਾਇ।
1: ਗੁਰ ਕੈ ਭੈ ਸਾਚੈ ਸਾਜ ਸਮਾਇ, ਬਿਨ ਗੁਰ ਪੂਰੇ ਭਗਤ ਨਾ ਹੋਏ, ਮਨ ਮੁਖ ਰੁੰਨੇ।

ਇਸੇ ਤਰ੍ਹਾਂ ਅੰਤਰ ਨਿਰਮਲ ਅੰਮ੍ਰਿਤਸਰ ਨਹਾਏ ਨਹਾਏ ਭਾਰਾ ਤੇ ਅੰਮ੍ਰਿਤਸਰ ਪਾਠ ਜਿਹੜਾ ਹੈ ਇਹ ਸੰਪਰਦਾ ਦੇ ਵਿੱਚ ਇਕੱਠਾ ਹੀ ਪੜਾਇਆ ਜਾਂਦਾ ਹੈ, ਪੋਥੀਆਂ ਚ ਅਲੱਗ ਅਲੱਗ ਛਪਿਆ ਸਦਾ।

ਮੋਹ ਗੁਮਾਨ ਗੁਰ ਸ਼ਬਦ ਜਲਾਏ, ਪੂਰੇ ਗੁਰ ਤੇ ਸੋਝੀ ਪਾਏ, ਅੰਤਰ ਮਹਿਲ ਗੁਰ ਸ਼ਬਦ ਪਛਾਣੈ, ਆਵਣ ਜਾਣ ਰਹਿ

0: ਸਤ ਸੰਗਤ ਮਿਲ ਸਭ ਸੋਝੀ ਪਾਏ, ਗੁਰ ਕਾ ਸ਼ਬਦ ਹਰ ਭਗਤ ਦ੍ਰਿੜਾਏ, ਭਾਣਾ ਮੰਨੇ ਸਦਾ ਸੁਖ ਹੋਏ, ਨਾਨਕ ਸੱਚ ਸਮਾਵੈ ਸੋਏ। ਆਸਾ ਮਹੱਲਾ ਤੀਜਾ ਪੰਜ ਪਦੇ ਸ਼ਬਦ ਮਰੈ।
1: ਪੰਜ ਪਦਿਆਂ ਵਾਲੇ ਦੋ ਸ਼ਬਦ ਆਉਣਗੇ, ਇਸੇ ਕਰਕੇ ਹੀ ਪੰਜ ਪਦਾਂ ਦੇ ਥੱਲੇ ਦੋ ਅੰਕ ਦਿੱਤਾ ਹੋਇਆ। ਹਾਂਜੀ,
0: ਸ਼ਬਦ

0: ਕੇ ਵਿਸ਼ਰਾਮ ਲਾਉਣਾ, ਗਹਿਣ ਤੇ ਨੀ ਰੁਕ ਜਾਣਾ, ਤਿੰਨ ਕੀ ਗਹਿਣ ਗਾਤ ਕਹੀ ਨਾ ਜਾਏ।
1: ਪੂਰੇ ਸਤਿਗੁਰ ਦਿੱਤੀ ਵਡਿਆਈ, ਊਤਮ ਪਦਵੀ ਹਰ ਨਾਮ ਸਮਾਈ, ਜੋ ਕਿਛ ਕਰੇ ਸੋ ਆਪੇ ਆਪ, ਏਕ ਘੜੀ ਮਹਿ ਥਾਪ ਉਥਾਪ,

0: ਮਿਲਾਏ ਨਿਹਚਲ ਪਾਕ
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ
3: ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

इस मन को कोई खोजो भाई, मन खोजत नाम नौ निध पाई। जन्म तो ही मनुख खोजी बिरतियां लेके आया है, खोज रहे है जन्म दर जन्म, एक खोज रहे है लभ रहे है तलाश कर रहे है। खोज खोज के जो मिले है उस तो तृप्ति नहीं, तृप्ति किवें होनी है इसका कोई पता भी नहीं। धार्मिक चिंतक ते ऐसा कहंदे ने कि मनुख तृप्ति दी ही तलाश दे चाहे, और तृप्ति तो बिना इसनु होर कुछ भी नहीं चाहिदा। रजेवा चाहिदा है, तृप्ति चाहिदी है, और रजे होए नु ही राजा कहंदे ने। ए राजा होना चाहंदा है, ए राजा बनना चाहंदा है, ए महाराजा बनना चाहंदा है। खोज है, तलाश है महाराजा होण दी, राजा होण दी। खोज दे अज तक जो मनुख ने आधार बनाए ने, वो है जमीन, पहाड़, सागर ते आसमान। अनंत काल तो पीढ़ी दर पीढ़ी, जन्म दर जन्म मनुख धरती दी गोद विचों अन्न कढ़ रहे है, धन कढ़ रहे है, और लंबे समय तो इस दी कोख विचों बहुत कुछ मनुख प्राप्त कर रहे है, प्राप्त करदा आया है। पर जमीन इसनु राजा नहीं बना सकी, महाराजा नहीं बना सकी। भावे जमीन देते रहन वाले जमीन मल के राजा होने का दावा कर दे रहे, महाराजा होने का ढंडोरा पिट दे रहे, पर किथे वो राजे सन। कहिंदे ने सिकंदर ने अंतिम समय अपने साथियों नु कहा सी, कफन चो मेरे हथ बाहर ही कढ़ने, ताकि जगत नु पता चले थोड़े हथ ही खाली नहीं, मेरे हथ भी खाली ने। तुसी ही सिर्फ खाली नहीं लौट दे ते खाली रहंदे, मैं भी खाली रहा और खाली वापस हो रहा। नहीं भर सकया, नहीं तृप्त हो सकया, नहीं राजा बन सकया, नहीं महाराजा बन सकया। ए गल वखरी है कि सदियां तो मनुख राजा महाराजा दा लेबल अपने उपर लांदे रहे ने, ए राजा है, ए महाराजा है, ए बादशाह है, पर सीने चीर के देखिए सिवाय कंगालता तो होर कुछ नहीं, सिवाय भुखमरी तो होर कुछ भी नहीं। तो जमीन मनुख दी झोली नहीं भर सकी, राजा नहीं बना सकी। भावे जमीना ते रहन वाले, धरती ते रहन वाले राजा महाराजा होण दा दावा करदे रहे। फिर मनुख दियां निगाहां पहाड़ां ते चलियां गईयां। इसने पहाड़ां दे सीने चीरे बहुत कुछ लभया, लोहा लभया, तांबा लभया, कोयला लभया, और इसे ही पहाड़ां दी कुख दे चों इसनु सोना लभया, चांदी लभया, हीरे लभे, तरह तरह दे रतन लभे। इसने अपने घर भड़े, इसने अपना तन सोने दे गहनियां नाल सजाया संवारिया। इसने हीरे अपने ताज दे जड़त कीते, और इसने लोहे नू, इसने तांबे नू जस्त, इस तरह दी होर मैदनियात नू अपनी जरूरी कमां दे चलाया। लेकिन फिर भी कंगाल दा कंगाल रह गया। धरती दे इतने वड्डे पहाड़ एक छोटे जिया मनुख नू रजा नहीं सके, तृप्त नहीं कर सके। फिर मनुख दी निगाहां सागर वल दौड़िया, और उसने सागर दे पानी नू छाणिया, चप्पे चप्पे नू छाणिया। बड़ा कुछ इसनू सागर तो भी मिलिया और मिल रहा है, लेकिन झोली फिर भी खाली, फिर भी ये तृप्त नहीं हो सकया। फिर भी
ਇਹ ਆਪਣੇ ਆਪ ਨੂੰ ਕਹਿੰਦਾ ਤੇ ਰਿਹਾ ਮੈਂ ਰਾਜਾ ਮੈਂ ਮਹਾਰਾਜਾ, ਪਰ ਨਹੀਂ, ਤਿੰਨ ਹਿੱਸੇ ਪਾਣੀ ਹੈ, ਇੱਕ ਹਿੱਸਾ ਧਰਤੀ ਹੈ। ਇਤਨਾ ਵੱਡਾ ਸਾਗਰ ਵੀ ਮਨੁੱਖ ਨੂੰ ਰਾਜਾ ਨਹੀਂ ਬਣਾ ਸਕਿਆ। ਨਿਗਾਹਾਂ ਆਸਮਾਨ ਤੇ ਚਲੀਆਂ ਗਈਆਂ, ਚੰਦਰਮਾ ਤੇ, ਹੋਰ ਗ੍ਰਹਿ ਨਛੱਤਰਾਂ ਤੇ, ਸ਼ਾਇਦ ਇੱਥੋਂ ਕੁਛ ਲੱਭੇ ਔਰ ਮੇਰੀ ਝੋਲੀ ਭਰੇ। ਲੇਕਿਨ ਚੰਦਰਮਾ ਤੋਂ ਵੀ ਮਨੁੱਖ ਮੁੱਠੀ ਭਰ ਰੇਤ ਲੈ ਕੇ ਹੀ ਵਾਪਸ ਆਇਆ ਹੈ, ਝੋਲੀ ਖਾਲੀ ਹੈ, ਨਿਗਾਹਾਂ ਹੋਰ ਅਗਾਂਹ ਤੋਂ ਅਗਾਂਹ ਜਾ ਰਹੀਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ, ਇਹ ਬੰਦੇ ਜੇ ਤੈਨੂੰ ਧਰਤੀ ਤ੍ਰਿਪਤ ਨਹੀਂ ਕਰ ਸਕੀ, ਤੈਨੂੰ ਪਹਾੜ ਨਹੀਂ ਰਜਾ ਸਕੇ, ਤੇਰੀ ਪਿਆਸ ਸਾਗਰ ਨਹੀਂ ਬੁਝਾ ਸਕੇ, ਔਰ ਗ੍ਰਹਿ ਨਛੱਤਰ ਵੀ ਤੈਨੂੰ ਮਹਾਰਾਜਾ ਨਹੀਂ ਬਣਾ ਸਕੇ, ਤੋ ਕਮ ਸੇ ਕਮ ਤੂੰ ਇਸ ਅਨੁਭਵ ਤੋਂ ਲਾਭ ਉਠਾ। ਬਾਹਰ ਜਿਤਨੀ ਵੀ ਖੋਜ ਕਰੇਗਾ, ਤੇਰੀ ਲੋੜਾਂ ਦੀ ਪੂਰਤੀ ਹੋਵੇਗੀ, ਤੂੰ ਰਾਜਾ ਨਹੀਂ ਹੋ ਸਕੇਗਾ, ਮਹਾਰਾਜਾ ਨਹੀਂ ਹੋ ਸਕੇਗਾ, ਫਿਰ ਕਿੱਥੇ ਖੋਜ ਕਰੀਏ। ਤੋ ਸਤਿਗੁਰ ਦੀ ਬਾਣੀ ਕਹਿੰਦੀ ਏ, ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿੰਦ ਪਾਈ। ਭਗਤ ਕਬੀਰ ਵੀ ਫਰਮਾਨ ਕਰਦੇ ਨੇ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮੈਂ, ਇਹ ਜੋ ਦੁਨੀਆ ਸਹਿਰ ਮੇਲਾ, ਦਸਤਗੀਰੀ ਨਾ ਹੈ। ਐ ਬੰਦੇ ਜ਼ਮੀਨ ਤੇ ਤੂੰ ਖੋਜੀ, ਪਹਾੜ ਸਾਗਰ ਆਸਮਾਨ ਤੇ ਤੂੰ ਖੋਜੇ, ਪਰ ਹੁਣ ਆਪਣੇ ਦਿਲ ਦੀ ਖੋਜ ਕਰ, ਆਪਣੇ ਮਨ ਵਿੱਚ ਜਾਤੀ ਮਾਰ। ਪਹਾੜਾਂ ਦੀ ਖੋਜ ਲਈ ਬਾਰਮੁਖੀ ਹੋਣਾ ਪੈਂਦਾ ਹੈ, ਧਰਤੀ ਦਾ ਸੀਨਾ ਚੀਰਨ ਲਈ ਬਾਰਮੁਖੀ ਹੋਣ ਪੈਂਦਾ ਹੈ, ਸਾਗਰ ਦੀ ਕੁੱਖ ਦੇ ਚੋਂ ਮੋਤੀ ਕੱਢਣ ਲਈ ਬਾਰਮੁਖੀ ਹੋਣਾ ਪੈਂਦਾ ਹੈ, ਪਰ ਆਪਣੇ ਹੀ ਜੀਵਨ ਦੇ ਮਨ ਦੇ ਅੰਦਰ ਜਾਤ ਮਾਰ ਕੇ ਰੱਬੀ ਖਜ਼ਾਨਾ ਕੱਢਣਾ, ਇਹਦੇ ਲਈ ਅੰਤਰਮੁਖੀ ਹੋਣਾ ਪੈਂਦਾ ਹੈ। ਧਿਆਨ ਨੂੰ ਅੰਤਰਮੁਖੀ ਕਰਨਾ ਹੈ, ਜੋ ਬਾਹਰ ਜਾ ਰਿਹਾ ਸੀ ਉਹਨੂੰ ਅੰਦਰ ਲਿਆਉਣਾ ਹੈ। ਬੰਦੇ ਖੋਜ ਦਿਰ ਹਰ ਰੋਜ਼, ਨਾ ਫਿਰ ਪਰੇਸ਼ਾਨੀ ਨਾ ਹੈ। ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿੰਦ ਪਾਈ। ਮਨ ਇੱਕ ਬਹੁਤ ਵੱਡਾ ਮਹਿਲ ਹੈ, ਮਨ ਇੱਕ ਬਹੁਤ ਵੱਡੀ ਭੂਮੀ ਹੈ, ਔਰ ਮਨ ਇੱਕ ਬਹੁਤ ਵੱਡਾ ਪਹਾੜ ਹੈ, ਮਨ ਇੱਕ ਬਹੁਤ ਵੱਡਾ ਸਾਗਰ ਹੈ। ਸ਼ਾਇਦ ਇਸੇ ਵਾਸਤੇ ਭਗਤ ਪੀਪਾ ਜੀ ਕਹਿੰਦੇ ਨੇ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ, ਪੀਪਾ ਪ੍ਰਣਵੇ ਪਰਮ ਤਤ ਹੈ, ਸਤਿਗੁਰ ਹੋਏ ਲਖਾਵੇ। ਜੋ ਤੂੰ ਬ੍ਰਹਿਮੰਡ ਵਿੱਚ ਖੋਜਦਾ ਰਿਹਾ, ਇਸ ਤਰ੍ਹਾਂ ਦੀ ਖੋਜ ਆਪਣੇ ਅੰਦਰ ਵੀ ਕਰ ਸਕਦਾ ਹੈ। ਫਰਕ ਸਿਰਫ ਇਤਨਾ ਹੈ, ਬ੍ਰਹਿਮੰਡ ਦੀ ਖੋਜ ਕਰ ਕਰਕੇ ਪਦਾਰਥ ਤੇਰੇ ਹੱਥ ਲੱਗੇ ਨੇ, ਪਰ ਜੇ ਤੂੰ ਪਿੰਡ ਦੀ ਖੋਜ ਕੀਤੀ ਤਾਂ ਪਰਮਾਤਮਾ ਤੇਰੇ ਹੱਥ ਲੱਗੇਗਾ। ਸਾਗਰ ਦੇ ਚੋਂ ਤੈਨੂੰ ਮੋਤੀ ਮਿਲੇ ਨੇ, ਪਰ ਮਨ ਦੇ ਸਾਗਰ ਦੇ ਚੋਂ ਤੈਨੂੰ ਗਿਆਨ ਮਿਲੇਗਾ। ਪਹਾੜਾਂ ਦੇ ਚੋਂ ਤੈਨੂੰ ਧਾਤੂਆਂ ਮਿਲੀਆਂ ਨੇ, ਪਰ ਦਿਲ ਦੀ ਖੋਜ ਕਰਦਿਆਂ ਕਰਦਿਆਂ ਤੈਨੂੰ ਸ਼ਾਂਤੀ ਸਕੂਨ ਮਿਲੇਗਾ, ਚੈਨ ਮਿਲੇਗਾ, ਆਨੰਦ ਮਿਲੇਗਾ। ਜ਼ਮੀਨ ਦੇ ਚੋਂ ਤੈਨੂੰ ਅੰਨ ਮਿਲਿਆ, ਧਨ ਮਿਲਿਆ, ਪਰ ਮਨ ਦੇ ਚੋਂ ਤੈਨੂੰ ਤ੍ਰਿਪਤੀ ਮਿਲੇਗੀ, ਰਜੇਵਾ ਮਿਲੇਗਾ, ਤੂੰ ਰਾਜਾ ਬਣ ਜਾਏਗਾ, ਮਹਾਰਾਜਾ ਬਣ ਜਾਏਗਾ। ਚੰਦਰਮਾ ਤੋਂ ਤੂੰ ਮੁੱਠੀ ਭਰ ਰੇਤ ਲਿਆਇਆ, ਪਰ ਜੇ ਥੋੜਾ ਜਿਹਾ ਅੰਦਰ ਝਾਤੀ ਮਾਰ, ਮਨ ਦੇ ਚੰਦਰਮਾ ਦੇ ਚੋਂ ਤੈਨੂੰ ਉਹ ਅਦੁੱਤੀ ਖਜ਼ਾਨੇ ਲੱਭਣਗੇ ਕਿ ਤੂੰ ਅਨੰਤ ਕਾਲ ਤੱਕ ਮਾਲਾ ਮਾਲ ਹੋ ਜਾਏਗਾ, ਸਦੀਵੀ ਮਾਲਾ ਮਾਲ, ਸਦੀਵੀ ਚੜ੍ਹਦੀ ਕਲਾ, ਸਦੀਵੀ ਆਨੰਦ। ਬੰਦੇ ਖੋਜ ਦਿਲ ਹਰ ਰੋਜ਼, ਇਹ ਖੋਜ
रोज रोज करनी पेगी और उतने चिर तक करनी पेगी जितने चिर तक ए खजाना हथे नहीं आउंदा, ए दौलत हथ नहीं आउंदी। कोई थोड़ा जिया अंतरमुखी होंदा है तो कविता गीत संगीत उसदे पल्ले पै जांदा है। जो कवि है ए थोड़ा जिया अंतरमुखी होया है, मन दे एक निक्के जिया कोने विच थोड़ा जिया इसने प्रवेश कीता है, एक कवि बन गया। मन दे दूसरे कोने विच किसी ने थोड़ा जिया प्रवेश कीता है, एक संगीतकार बन गया, दार्शनिक हो गया, फिलोसफर हो गया, चिंतक हो गया। पर मन इतना महान है और इस दे अंदर जिना जिना ने भी जात मारी है उते कहंदे ने कि मन दा पारावार नहीं, अथा दैवी गुणा नाल ए भरे होया है। कहंदे ने पश्चिम दे मनोविज्ञानक ए आखदे ने कि भारती ऋषि मुनि गलत कहंदे ने कि मन विच राम है कतई नहीं, मन विच काम है। भारती ऋषि मुनि जो ये कहंदे ने मन विच अथा खजाने ने, वो कहंदे नहीं मन विच सिवाय कंगालता तो साडे पल्ले होर कुछ नहीं पिया। दरअसल पश्चिम ते पूरब दा जिहड़ा मनोविज्ञान है उहदे आधार अलग अलग ने। पागल बंदियां नूं आधार बना के पश्चिम दा मनोविज्ञान खोज करदा रहा कि पागल क्यों हो जांदे ने, पागलां नूं आधार बना के ये पागल क्यों हो जांदे ने इस दी खोज ओ मन विचों करदे रहे। पर कोई आनंदित हो गया है, समाधि लीन हो गया है, परम प्रसन्न हो गया है, ऐसा क्यों हो गया है? ये परम आनंदित क्यों हो गया है? ये परम सुख चैन दी दौलत नाल माला माल किस तरह हो गया है? इस तरह दे तंदुरुस्त बंदे नूं आधार बना के भारत दे ऋषि मुनि मन दी खोज कर दे रहे ने। तो एक ने तंदुरुस्त नूं आधार बना के मन दी खोज की थी, एक ने बीमार नूं आधार बना के मन दी खोज की थी, तो फिर खोज दे जमीन आसमान दा अंतरा ते होना सी। ओ होया पश्चिम दा मनोचिंतक कहिंदा है मन विच वासना है, मन विच अहंकार है, मन विच लोभ है। जितना गहरे जांदे हां इस तो बिना होर मन विच कुछ भी नहीं है, लोभ ही लोभ है, अहंकार ही अहंकार है और मन काम नाल ही भरे हुए है। आम दृष्टिकोण नाल जे ऐसा देखिए ते कुछ सच्चाई भी प्रतीत आउंदी है कि थोड़ा जिहा मन विच जात मारी है ते अंदर काम है, ते अंदर लोभ है, ते अंदर अहंकार, यही फुरने पे चलदे ने। पर ए उपर उपर ने, तह विच नहीं, सता विच नहीं। लहरां भी सागर दे उपर उपर ने, तह विच नहीं, गहराइयां विच नहीं। सारी भज दौड़ भी सागर दे उपर उपर है, थल्ले ते सुकून है, शांति है, ठहराव है, एकाग्रता है। सागर दी उछली हुई अवस्था नूं ही तूफान कहंदे ने, मन दी उछली हुई अवस्था नूं ही काम कहंदे ने, मन दी उछली हुई अवस्था नूं ही लोभ कहंदे ने और मन दी उछली हुई अवस्था नूं ही अहंकार कहंदे ने। भगत नामदेव जी महाराज साफ कह रहे ने, लोभ लहर अत नीझर बाजे काया डूबे केसव। ए केसव ए प्रभु, बड़िया लोभ दियां छल्लां ने, बड़िया लोभ दियां उचियां उचियां लहरां ने, मैं ते डूब रहा, तू मेहर कर, तू बख्शिश कर, मैनू बचा।
तो सागर दी उछली हुई अवस्था नू तूफान कहंदे ने। मन दी उछली हुई अवस्था ही लोभ है, मन दी उछली हुई अवस्था ही अहंकार है, ते काम है। ऊपर ऊपर कोई देखेगा, इस उछली अवस्था नू देखेगा तो सिवाय काम, सिवाय लोभ, ते सिवाय अहंकार तो और कुछ प्राप्त नहीं होना। तो पश्चिम दा मनोचिंतक एक कहिंदा रहा कि मन दी ते सिवाय काम तो और कुछ भी नहीं, सिवाय अहंकार तो और कुछ नहीं। पागल बंदियां नू आधार बना के मन दी खोज कीती जांदी रही है। पागल क्यों हो जांदे ने, तवाजन डावा डोल क्यों हो जांदा है, ये अपना संतुलन क्यों खो बैठते ने। अक्सर काम दी पूर्ति ना होवे ते क्रोध, लोभ दी पूर्ति ना होवे ते क्रोध, और अहंकार दी पूर्ति ना होवे ते क्रोध, ते असीम क्रोध संतुलन खो देंदा है, असीम क्रोध तवाजन डावा डोल कर देंदा है, मनुख नु पागल बना देंदा है। हां जिस तो किधरे काम दी पूर्ति होवे, लोभ दी पूर्ति होवे, अहंकार दी पूर्ति होवे, वो प्यारा लगन लग पैंदा है, उसते मोह आ जांदा है। पर कोई भी हमेशा दी पूर्ति नहीं कर सकता, ये पूर्ति वक्ती आउंदी है, आरजी आउंदी है। इस वास्ते मोह छिन मंगर हो जांदा है, प्रेम टूट जांदा है, रिश्तियां दे च रोज दराड़ां आउंदियां दिखाई देंदियां ने, मित्रता दुश्मनी दे च बदल जांदी है, भाईचारा खून खराबे च बदल जांदा है, पति पत्नी दे संबंध कल कलेश ते खड़े हो जांदे ने। ऐसा क्यों हर रोज और हर वक्त छिन छिन बंदे दी हंकार दी पूर्ति कोई मनुख हर वक्त नहीं कर सकता, हर वक्त लोभ दी पूर्ति नहीं कीती जा सकती, और कोई भी हर वक्त मनुख दी वासना नु शांत नहीं कर सकता। तो जिथे इनकार, जिथे अतृप्ति, उथे क्रोध, यही असीम क्रोध अगां चल के पागलपन दी शक्ल अख्तियार कर जांदा है। तो पागलां नू आधार बना के फ्राइड ते पश्चिम दे होर मनोचिंतक खोज करदे रहे, ते ऐलानिया उन्होंने कह दिता मन काम है, मन लोभ है, मन अहंकार है और कुछ भी नहीं। लेकिन गुरु ग्रंथ साहब जी महाराज दी बाणी तो पूछी है, तो धन गुरु ग्रंथ साहब जी महाराज कहने मन तो जोत स्वरूप है अपना मूल पछान, तू ते जोत स्वरूप है, तू ते परम प्रकाश है, तू ते परम आनंद है, तू ते परम खेड़ है। देखदे हां सी सिपियां संख लहरां सागर दे कंडे ते ने, उपरी सतह ते ने, गहराई दे च मोती पए ने, उपर नहीं मोती मिलते, किनारे ते नहीं मोती मिलते। तो ज्ञान प्रेम समदृष्टि निर्वैरता निर्भयता परम आनंद परम समाधि ये गहराई दे च है। तो गहरे उतरना ही मन दी खोज है। और साहिब केंद ने जो गहरा चला गया मन दी दुनिया च खोज दिया उसनु नौ खजानिया दी प्राप्ति हो जाएगी, नौ दा भक्ति प्राप्त हो जाएगी। इस मन को कोई खोजो भाई, मन खोजत नाम नौ निद पाई। जिस दिन परमात्मा दा नाम प्राप्त होंदा है, नाम दी दौलत दे नाल ए राजा बन जांदा है, ए महाराजा बन जांदा है। भाई नंद लाल कहंदे ने गदाए कुए तुरा मेले बादशाही नेस्त, हवाए सल्तनतो वजाओ के कज कुलाही नेस्त। हे गुरु गोविंद सिंह, तेरी गली चो जद कोई भूल के भी लंघदा है,
ਉਹ ਦੋ ਜਹਾਨਾਂ ਦੀ ਬਾਦਸ਼ਾਹਤ ਨੂੰ ਠੋਕਰ ਮਾਰ ਦਿੰਦਾ, ਮਾਲਾ ਮਾਲ ਹੋ ਜਾਂਦਾ, ਮਹਾਰਾਜਾ ਬਣ ਜਾਂਦਾ, ਮਹਾਰਾਜਿਆਂ ਦਾ ਮਹਾਰਾਜਾ ਬਣ ਜਾਂਦਾ, ਤ੍ਰਿਪਤ ਹੋ ਜਾਂਦਾ। ਇਸੇ ਨੂੰ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਢੰਗ ਨਾਲ ਬਿਆਨ ਕੀਤਾ ਹੈ। ਆਪ ਕਹਿੰਦੇ ਨੇ ਕਿ ਕੋਈ ਮਲਕੀਅਤ ਬਾਹਰੋਂ ਇਤਨੀ ਜੁਟਾ ਲਵੇ ਜਿਤਨਾ ਕਿ ਸਾਗਰ ਦਾ ਪਾਣੀ ਹੈ ਜ਼ਮੀਨ ਨਾਲੋਂ ਤਿੰਨ ਹਿੱਸੇ। ਸਾਗਰ ਜ਼ਿਆਦਾ ਹੈ, ਪਾਣੀ ਜ਼ਿਆਦਾ ਹੈ, ਧਰਤੀ ਘੱਟ ਹੈ। ਇਤਨਾ ਵੱਡਾ ਪਸਰਿਆ ਹੋਇਆ ਫੈਲਿਆ ਹੋਇਆ ਇਹ ਸਾਗਰ, ਔਰ ਕੋਈ ਬਾਦਸ਼ਾਹ ਹੋਵੇ, ਸੁਲਤਾਨ ਹੋਵੇ, ਇਤਨਾ ਵੱਡਾ ਜਿਤਨਾ ਕਿ ਪਸਰਿਆ ਹੋਇਆ ਪਾਣੀ, ਸਮੁੰਦ ਸਾਹ ਸੁਲਤਾਨ, ਇਸਦੇ ਘਰ ਦੌਲਤ ਕਿਤਨੀ ਹੋਵੇ, ਸੋਨਾ ਚਾਂਦੀ ਕਿਤਨਾ ਹੋਵੇ, ਇਸਦੇ ਘਰ ਵਿੱਚ ਹੀਰੇ ਪੰਨੇ ਰਤਨ ਜਵਾਹਰ ਲਾਲ ਕਿਤਨੇ ਹੋਵਨ। ਗਿਰਹਾ ਸੇਤੀ ਮਾਲ ਧਨ, ਜ਼ਮੀਨ ਦੇ ਉੱਤੇ ਜਿਤਨੇ ਪਹਾੜ ਨੇ ਇਤਨਾ ਇਸਦੇ ਘਰ ਵਿੱਚ ਸੋਨਾ ਹੋਵੇ, ਚਾਂਦੀ ਹੋਵੇ, ਪੰਨੇ ਤੇ ਰਤਨ ਹੋਵਨ। ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੇ। ਉਹ ਕੀੜੀ ਜਿਸਦੇ ਮਨ ਵਿੱਚ ਪ੍ਰਭੂ ਭੁਲਿਆ ਨਹੀਂ, ਜੋ ਸਮਾਧੀ ਲੀਨ ਹੋ ਗਈ ਹੈ, ਇਤਨਾ ਵੱਡਾ ਬਾਦਸ਼ਾਹ ਉਸ ਕੀੜੀ ਦੇ ਸਮਾਨ ਵੀ ਨਹੀਂ ਹੈ, ਉਸਦੇ ਪੈਰਾਂ ਦੀ ਖਾਕ ਵੀ ਨਹੀਂ ਹੈ। ਕੀੜੀ ਗਿਣਤੀ ਮਿਣਤੀ ਚ ਨਹੀਂ ਆਉਂਦੀ, ਕਈ ਦਫਾ ਦ੍ਰਿਸ਼ਟੀ ਚ ਵੀ ਨਹੀਂ ਆਉਂਦੀ। ਜਿਸ ਬੰਦੇ ਦੀ ਕੋਈ ਜ਼ਾਤ ਨਹੀਂ, ਪਾਤ ਨਹੀਂ, ਕੁੱਲ ਨਹੀਂ, ਜਿਸ ਬੰਦੇ ਦੀ ਕੋਈ ਪਰਿਵਾਰਕ ਤਾਕਤ ਨਹੀਂ, ਸਮਾਜਿਕ ਸ਼ਕਤੀ ਨਹੀਂ, ਆਰਥਿਕ ਤਾਕਤ ਨਹੀਂ, ਕੁਛ ਵੀ ਨਹੀਂ, ਹਰ ਪਾਸੇ ਪਛੜਿਆ ਹੋਇਆ ਹੈ, ਔਰ ਕਿਸੇ ਦੀ ਨਿਗਾਹ ਵੀ ਉਸਤੇ ਨਹੀਂ ਪੈਂਦੀ, ਬਿਲਕੁਲ ਕੀੜੀ ਦੀ ਥੱਲੇ, ਬਿਲਕੁਲ ਸਾਰੇ ਪੈਰਾਂ ਦੇ ਥੱਲੇ। ਪਰ ਸਤਿਗੁਰੂ ਕਹਿੰਦੇ ਜੇ ਉਸਦੇ ਹਿਰਦੇ ਚ ਕਿਧਰੇ ਪ੍ਰਮਾਤਮਾ ਦਾ ਨਾਮ ਵਸ ਜਾਏ, ਉਹ ਕਿਧਰੇ ਅੰਤਰਮੁਖੀ ਹੋ ਜਾਏ, ਤੋ ਇਤਨਾ ਵੱਡਾ ਬਾਦਸ਼ਾਹ ਵੀ ਉਸਦੇ ਪੈਰਾਂ ਦੀ ਖਾਕ ਨਹੀਂ। ਕਿਉਂਕਿ ਮਲਕੀਅਤ ਜਤਾ ਕੇ ਵੀ ਜੋ ਅੰਦਰੋਂ ਕੰਗਾਲ ਹੈ ਉਹਨੂੰ ਮਹਾਰਾਜਾ ਕਹਿਣਾ ਸਿਰਫ ਇਤਨਾ ਹੀ ਹੈ, ਜਿਵੇਂ ਉੱਪਰ ਲੇਬਲ ਲੱਗਿਆ ਹੋਇਆ, ਅੰਦਰ ਤੇ ਕੁਛ ਵੀ ਨਹੀਂ ਹੈ, ਖਾਲੀ ਹੈ। ਤੋ ਜੈਸੇ ਕੋਈ ਮਨ ਵਿੱਚ ਪ੍ਰਵੇਸ਼ ਕਰਦਾ ਹੈ, ਗੀਤ ਮਿਲਦੇ ਨੇ, ਸੰਗੀਤ ਮਿਲਦਾ ਹੈ, ਦਰਸ਼ਨ ਮਿਲਦਾ ਹੈ, ਫਿਲਸਫਾ ਮਿਲਦਾ ਹੈ, ਪਰ ਇਹ ਸਭ ਕੁਛ ਹੈ ਥੋੜੀ ਜਿਹੀ ਗਹਿਰਾਈ ਵਿੱਚ ਹੈ, ਹੋਰ ਅੱਗੇ ਜਾਣਾ ਹੈ। ਸਤਸੰਗ ਦਾ ਇਹੀ ਲਾਭ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕੋਲ ਬੈਠ ਕੇ ਉਸ ਨੂੰ ਸੁਣਨ ਦਾ ਇਹੀ ਲਾਭ ਹੈ ਕਿ ਮਨੁੱਖ ਹੋਰ ਗਹਿਰਾ ਜਾ ਸਕੇ, ਹੋਰ ਗਹਿਰਾ ਜਾ ਸਕੇ। ਘਬਰਾਹਟ ਆਉਂਦੀ ਹੈ, ਗਹਿਰਾਈ ਵਿੱਚ ਉਤਰਦੇ ਹਾਂ। ਜਦ ਥੋੜਾ ਕੁਛ ਪ੍ਰਾਪਤ ਹੋ ਜਾਂਦਾ ਹੈ, ਆਸਾ ਤੇ ਬੱਝਦੀ ਹੈ, ਸ਼ੌਕ ਤੇ ਵੱਧਦਾ ਹੈ, ਪਰ ਹਿੰਮਤ ਸਾਹਸ ਜੁਟਾਉਣਾ ਔਖਾ ਹੋ ਜਾਂਦਾ ਹੈ। ਹੋਰ ਗਹਿਰੇ ਜਾਈਏ, ਹੋਰ ਗਹਿਰੇ ਜਾਈਏ। ਕਦੀ ਕਦੀ ਕੋਈ ਸਾਹਸ ਜੁਟਾਉਂਦਾ ਹੈ, ਜਪ ਕਰਦਾ ਹੈ, ਔਰ ਬਾਣੀ ਸੁਣਦਾ ਹੈ, ਬਹੁਤ ਸੁਣਦਾ ਹੈ, ਬਹੁਤ ਜਪ ਕਰਦਾ ਹੈ, ਔਰ ਜੈਸੇ ਅੰਤਰਮੁਖੀ ਹੋ ਕੇ ਧਿਆਨ ਨੂੰ ਹੋਰ ਗਹਿਰਾਈਆਂ ਵਿੱਚ ਲੈ ਜਾਂਦਾ ਹੈ, ਤੋ ਰਿਧੀਆਂ ਤੇ ਸਿੱਧੀਆਂ ਉਸਦਾ ਸਵਾਗਤ ਕਰਦੀਆਂ ਨੇ। ਪਹਿਲੇ ਗੀਤ ਸੰਗੀਤ ਮਿਲਿਆ, ਦਰਸ਼ਨ ਫਿਲਸਫਾ ਇਹ ਮਿਲਿਆ, ਹੁਣ ਰਿਧੀਆਂ ਮਿਲ ਗਈਆਂ, ਹੁਣ ਸਿੱਧੀਆਂ ਮਿਲ ਗਈਆਂ, ਹੁਣ ਇਹ ਸਿੱਧ ਹੋ ਗਏ, ਇਹ ਸਿੱਧ ਪੁਰਸ਼ ਹੋ ਗਏ। ਇਹਦੇ ਬੋਲਾਂ ਵਿੱਚ ਬਰਕਤ ਆ ਗਈ ਹੈ, ਇਹਦੇ ਹੱਥਾਂ ਵਿੱਚ ਸ਼ਕਤੀ ਆ ਗਈ ਹੈ, ਇਹਦੇ ਕਦਮਾਂ ਵਿੱਚ ਕ੍ਰਾਂਤੀ ਆ ਗਈ ਹੈ। ਜਿਸ ਪਾਸੇ ਇਸਦੇ ਕਦਮ ਜਾਣਗੇ, ਆਪਣੇ ਨਕਸ਼ ਚਿੰਨ੍ਹ ਛੋੜਨਗੇ, ਆਪਣੇ ਪੈਰਾਂ ਦੇ ਚਿੰਨ੍ਹ ਛੋੜਨਗੇ, ਲੋਕਾਂ ਲਈ ਮਾਰਗ ਬਣੇਗਾ। ਇਸਦੇ ਹੱਥ ਜਿਸ ਪਾਸੇ ਪਸਰਨਗੇ, ਮਹਾਨ ਉਸਾਰੂ ਕੰਮ ਉਤਪੰਨ ਹੋਣਗੇ, ਉਪਜ ਹੋਣਗੇ, ਔਰ ਇਸਦੀ ਦ੍ਰਿਸ਼ਟੀ ਜਿਸ ਤੇ ਜਾਏਗੀ, ਅੰਮ੍ਰਿਤ ਬਰਸਾਏਗੀ ਇਹਦੇ ਬੋਲਾਂ ਦੇ ਚੋਂ। ਮਹਾਨ ਉਸਾਰੂ ਬੋਲ ਜੋ ਜੀਵਨ ਨੂੰ ਬੁਲੰਦੀਆਂ ਤੇ ਲੈ ਜਾਣ, ਉਹ ਪ੍ਰਗਟ ਹੋਣਗੇ। ਤੋ ਬੋਲਾਂ ਦੇ ਸਤਿਆ ਆ ਜਾਂਦੀ ਹੈ,
ਹੱਥਾਂ ਵਿੱਚ ਬਰਕਤ ਆ ਜਾਂਦੀ ਏ, ਕਦਮਾਂ ਵਿੱਚ ਕ੍ਰਾਂਤੀ ਆ ਜਾਂਦੀ ਏ, ਸਿੱਧ ਹੋ ਗਏ। ਹੁਣ ਇਹ ਬੋਲ ਮਾਮੂਲੀ ਬੋਲ ਨਹੀਂ, ਇਹ ਹੱਥ ਹੁਣ ਮਾਮੂਲੀ ਹੱਥ ਨਹੀਂ ਰਹਿ ਗਏ, ਇਹ ਪੈਰ ਹੁਣ ਮਾਮੂਲੀ ਪੈਰ ਨਹੀਂ ਰਹਿ ਗਏ। ਇਹੀ ਕਾਰਨ ਹੈ ਕਿ ਭਾਰਤ ਵਿੱਚ ਆਦਿ ਕਾਲ ਤੋਂ ਆਖਿਆ ਜਾਂਦਾ ਰਿਹਾ ਸਿੱਧ ਦੇ ਚਰਨ ਆਪਣੇ ਘਰ ਪਵਾਈਏ, ਕਿਉਂਕਿ ਇਹ ਪੈਰ ਆਮ ਪੈਰ ਨਹੀਂ ਨੇ। ਇਹਦੇ ਹੱਥਾਂ ਤੋਂ ਅਸੀਸ ਲਈਏ, ਇਹਦੇ ਹੱਥ ਆਮ ਹੱਥ ਨਹੀਂ ਹੈ, ਔਰ ਇਹਦੇ ਬੋਲ ਸੁਣੀਏ, ਇਹ ਬੋਲ ਆਮ ਬੋਲ ਨਹੀਂ ਨੇ, ਖਾਸ ਬੋਲ ਨੇ। ਹੱਥਾਂ ਨਾਲ, ਪੈਰਾਂ ਨਾਲ, ਬੋਲਾਂ ਨਾਲ ਆਦਿ ਕਾਲ ਤੋਂ ਸਾਡੇ ਦੇਸ਼ ਦੇ ਸ਼ਰਧਾਲੂ ਲੋਕ ਸੰਬੰਧ ਜੋੜਦੇ ਰਹੇ ਨੇ, ਉਹਨਾਂ ਨਾਲ ਜੋ ਸਿੱਧ ਸਨ, ਜਿਨ੍ਹਾਂ ਨੂੰ ਦੈਵੀ ਸ਼ਕਤੀਆਂ ਮਨ ਦੇ ਅੰਦਰੋਂ ਪ੍ਰਾਪਤ ਹੋ ਗਈਆਂ, ਪਰ ਅਜੇ ਵੀ ਪੂਰਾ ਮਨ ਵਿੱਚ ਉਤਰਿਆ ਨਹੀਂ ਗਿਆ। ਹੁਣ ਹੋਰ ਡੁਬਕੀ ਲਾਣੀ ਹੈ, ਤਹਿ ਵਿੱਚ ਪਹੁੰਚਣਾ ਹੈ, ਜਿੱਥੇ ਮਨ ਦੀ ਦੁਨੀਆ ਮਿਟ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਔਰ ਪਰਮਾਤਮਾ ਦੀ ਦੁਨੀਆ ਸ਼ੁਰੂ ਹੋ ਜਾਂਦੀ ਹੈ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਜੈਸੇ ਕੋਈ ਹੋਰ ਅੰਦਰ ਪ੍ਰਵੇਸ਼ ਕਰਦਾ ਹੈ, ਹੋਰ ਗਹਿਰਾਈਆਂ ਵਿੱਚ ਜਾਂਦਾ ਹੈ, ਔਰ ਗਹਿਰੇ ਜਾਣ ਦਾ ਇੱਕੋ ਹੀ ਤੌਰ ਤਰੀਕਾ ਹੈ, ਜਪ। ਤੋ ਸਮਾਧੀ ਲੀਨ ਹੋ ਜਾਂਦਾ ਹੈ। ਸੁਨ ਸਮਾਦ ਅਨਹਦ ਤੈਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਮਹਾਨ ਬਿਸਮਾਦੀ ਅਵਸਥਾ ਉਸਦੀ ਬਣ ਜਾਂਦੀ ਹੈ, ਪਰਮ ਅਚਰਜਤਾ ਪ੍ਰਗਟ ਹੋ ਜਾਂਦੀ ਹੈ, ਔਰ ਅਫੁਰ ਅਵਸਥਾ ਉਸਦੀ ਹੋ ਜਾਂਦੀ ਹੈ। ਤਮਾਮ ਫੁਰਨੇ ਸ਼ਾਂਤ ਹੋ ਗਏ, ਸਾਰੀ ਭਜ ਦੌੜ ਮਿਟ ਗਈ। ਉਸ ਨੇਚਲ ਬਿੰਦੂ ਨਾਲ ਜਾ ਕੇ ਜੁੜਿਆ ਜਿਸ ਨੂੰ ਪਰਮਾਤਮਾ ਕਹਿੰਦੇ ਨੇ, ਜਿਸ ਨੂੰ ਈਸ਼ਵਰ ਕਹਿੰਦੇ ਨੇ, ਜਿਸ ਨੂੰ ਪਰਮ ਵਿਆਪਕ ਸ਼ਕਤੀ ਕਹਿੰਦੇ ਨੇ। ਬਸ ਉਸ ਤੱਕ ਪਹੁੰਚਦਿਆਂ ਇਸ ਸਮਾਧੀ ਲੀਨ ਹੋ ਜਾਂਦਾ ਹੈ, ਔਰ ਐਸੀ ਸਮਾਧੀ ਜਿਹੜੀ ਫਿਰ ਕਦੀ ਭੰਗ ਨਹੀਂ ਆਉਂਦੀ, ਐਸਾ ਸਿੰਘਾਸਨ ਜੋ ਕਦੀ ਕੋਈ ਖੋ ਨਹੀਂ ਸਕਦਾ, ਐਸੀ ਬੁਲੰਦੀ ਜਿਸ ਵਿੱਚ ਮਨੁੱਖ ਫਿਰ ਕਦੀ ਥੱਲੇ ਨਹੀਂ ਆਉਂਦਾ, ਇਸ ਤਰ੍ਹਾਂ ਦੀ ਅਵਸਥਾ ਨੂੰ ਕਹਿੰਦੇ ਨੇ ਕਿ ਇਸ ਨੂੰ ਸਮਾਧੀ ਨਸੀਬ ਹੋ ਗਈ ਹੈ। ਸਮਾਧੀ ਤੱਕ ਪਹੁੰਚਿਆ ਹੋਇਆ ਮਨੁੱਖ, ਉਹਦੀ ਜ਼ਿੰਦਗੀ ਚ ਕੋਈ ਵੀ ਸਮੱਸਿਆ ਨਹੀਂ, ਸਮਾਧਾਨ ਹੀ ਸਮਾਧਾਨ। ਜਿਤਨੇ ਚਿਰ ਤੱਕ ਸਮੱਸਿਆਵਾਂ ਨੇ, ਉਨੇ ਚਿਰ ਤੱਕ ਸਮਾਧੀ ਕਿੱਥੇ? ਉਤਨੇ ਚਿਰ ਤੱਕ ਤੇ ਚਿੰਤਾਵਾਂ ਨੇ, ਚਿੰਤਨ ਨਹੀਂ ਹੈ। ਉਤਨੇ ਚਿਰ ਤੱਕ ਤੇ ਕੋਈ ਨਾ ਕੋਈ ਕਾਮਨਾ ਹੈ, ਕਾਮ ਹੈ, ਰਾਮ ਕਿੱਥੇ? ਉਤਨੇ ਚਿਰ ਤੱਕ ਕੋਈ ਨਾ ਕੋਈ ਛੋਟੀ ਮੋਟੀ ਝਲਕ ਲੋਭ ਦੀ ਚਲਦੀ ਰਹਿੰਦੀ ਹੈ, ਔਰ ਕੋਈ ਨਾ ਕੋਈ ਬਿੰਦੂ ਅਹੰਕਾਰ ਦਾ ਬਣਿਆ ਰਹਿੰਦਾ ਹੈ, ਸਮੱਸਿਆ। ਲੇਕਿਨ ਇਸ ਅਵਸਥਾ ਤੇ ਪਹੁੰਚ ਕੇ, ਮਨ ਦੀ ਦੁਨੀਆ ਤੋਂ ਪਾਰ ਹੋ ਕੇ, ਕੋਈ ਸਮੱਸਿਆ ਨਹੀਂ, ਸਮਾਧੀ ਹੀ ਸਮਾਧੀ। ਹੁਣ ਜੋ ਕੁਛ ਹੋ ਰਿਹਾ, ਜੈਸਾ ਹੋ ਰਿਹਾ, ਸਭ ਕਬੂਲ। ਦਰਿਆ ਦੇ ਬਹਾਵ ਨਾਲ ਉਹ ਆਪਣੇ ਆਪ ਨੂੰ ਬਹਾ ਲੈਂਦਾ ਹੈ, ਵਿਰੋਧਤਾ ਨਹੀਂ ਕਰਦਾ। ਇਹ ਦਰਿਆ ਜਿਸ ਪਾਸੇ ਹੁਣ ਤੂੰ ਲੈ ਜਾਣਾ ਹੈ, ਮੈਂ ਉਸੇ ਪਾਸੇ ਹੀ ਜਾਣਾ ਹੈ। ਆਖਿਰ ਵਿਰੋਧੀ ਦਿਸ਼ਾ ਵਿੱਚ ਤੈਰ ਕੇ ਮਨੁੱਖ ਲੰਬਾ ਨਹੀਂ ਤੈਰ ਸਕੇਗਾ, ਆਖਿਰ ਟੁੱਟੇਗਾ, ਥੱਕੇਗਾ, ਔਰ ਦੁਨੀਆ ਵਿੱਚ ਐਸਾ ਹੀ ਹੋ ਰਿਹਾ ਹੈ। ਬਹਾਵ ਦੇ ਨਾਲ ਆਪਣੇ ਆਪ ਨੂੰ ਬਹਾ ਲੈਣਾ, ਕਿਸੇ ਨੂੰ ਕਹਿੰਦੇ ਨੇ ਰੱਬ ਦੀ ਰਜ਼ਾ ਵਿੱਚ ਇਸਨੇ ਆਪਣੇ ਆਪ ਨੂੰ ਜੋੜ ਲਿਆ। ਜਿੱਧਰ ਰੱਬ ਰਜ਼ਾ ਹੈ, ਵਹਿਣ ਤੇ ਦਾਉ ਗਉ ਕਰੇ, ਜਿਸ ਪਾਸੇ ਹੁਣ ਰੱਬ ਦੀ ਰਜ਼ਾ ਹੈ, ਬਸ ਉਸ ਵਾਸਤੇ ਹੀ ਉਸੇ ਪਾਸੇ ਹੀ ਜ਼ਿੰਦਗੀ ਨੂੰ ਤੋਰ ਦਿੱਤਾ ਹੈ, ਜ਼ਿੰਦਗੀ ਨੂੰ ਛੋੜ ਦਿੱਤਾ ਹੈ, ਈਸ਼ਵਰ ਦੇ ਆਸਰੇ ਤੇ, ਪ੍ਰਭੂ ਦੇ ਆਸਰੇ ਤੇ। ਇਸ ਤਰ੍ਹਾਂ ਦੇ ਬੰਦੇ ਦੀ ਜ਼ਿੰਦਗੀ ਚ ਕੋਈ ਵੀ ਸਮੱਸਿਆ ਨਹੀਂ, ਸਮਾਧੀ ਹੀ ਸਮਾਧੀ ਹੈ। ਮਨ ਦੀ ਖੋਜ ਕਰਦਿਆਂ ਕਰਦਿਆਂ ਗੀਤ ਸੰਗੀਤ ਪ੍ਰਾਪਤ ਹੋਏ, ਰਿਧੀਆਂ ਸਿੱਧੀਆਂ ਪ੍ਰਾਪਤ ਹੋਈਆਂ, ਖੋਜਦਿਆਂ ਖੋਜਦਿਆਂ ਮਨ ਤੋਂ ਪਾਰ ਹੋਏ ਤੋ ਪ੍ਰਮਾਤਮਾ ਮਿਲ ਗਿਆ, ਔਰ ਜੀਵਨ ਧਨ ਧਨ ਹੋ ਗਿਆ। ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ।

श्री गुरु राज अब चले अटल, आद पुरख फुरमायो। गुरु ग्रंथ साहिब जी महाराज दे अंदर आई भट्टां दी बाणी और उस दा एक पावन पवित्र सोईया है। साडे देश दे धार्मिक ऋषि मुनियां ने युगां दी बकायदा वंड कीती है और कहिंदे ने चार युग ने, सतयुग, त्रेता, द्वापर, कलयुग। इंज कह लईए कि चार क्लासां ने, या कह लईए कि चार स्कूल ने। प्राइमरी स्कूल है, मिडिल स्कूल है, हाई स्कूल है, कॉलेज है, बच्चा है, थोड़ा जिया प्रौढ़ होया है, जवान होया है, अधकड़ होया है और बुजुर्ग हो गया है, बुढ़ा हो गया है। तो बच्चे लई होर स्कूल है, वड्डे लई होर स्कूल है, नौजवान लई होर स्कूल है। जैसे सारे स्कूलां विच पढ़ाने वाले ते मास्टरी कहलांदे ने, अध्यापक ही कहलांदे ने, टीचर ही कहलांदे ने, लेकिन फिर भी बड़ा अंतर है। जो प्राइमरी नू पढ़ा रहे है वो भी अध्यापक है, जो मिडिल क्लास नू पढ़ा रहे है वो भी अध्यापक है, और जो हाई स्कूल विच पढ़ा रहे है वो भी अध्यापक है, और जो कॉलेज देच पढ़ा रहे है वो भी अध्यापक है। लेकिन फिर भी उना दी जानकारी, उना दे प्राण दे तौर तरीकियां देच बड़ा भारी अंतर है। नाम एक है, काम एक नहीं। उना दी जिम्मेवारी समय दे नाल और स्कूला दे नाल वद्दी। सतयुग एक ऐसा युग से जिसनु कह दईए इते सिर्फ नर्सरी दी क्लास है, सिर्फ इत्थे आना है, बस थोड़ा जिया बैठना है, उठना है, चले जाना है, समा पास करना है। मनुखता दा आद काल जिसनु सतयुग कहिंदे ने कोई बहुत वड्डियां जिम्मेवारियां नहीं सन। आखिर एक मासूम बच्चे देते कादियां जिम्मेवारियां, केड़ियां जिम्मेवारियां। अजे वो जिम्मेवारियां दा बोझ चुक नहीं सकदा, जिम्मेवारियां निभाण दी अजे उसकी समर्था नहीं है। वो ते सर्व समा पास कर रहा है, वक्त पास कर रहा है। तो वक्त पास करन लई कोई खिडौने चाहिदे ने, तो इस तरह दे नर्सरी दी क्लास विच खिडौने रखे जांदे ने। इंज कह लिए बच्चे खेडन लई आंदे ने, सिर्फ खेडन लई। छोटे छोटे बच्चे आए ने सिर्फ खेडन लई। अध्यापक एक चाहिदा है, एक टीचर चाहिदा है, ए बच्चे बस ढंग नाल खेड सकन, सारियां नू खिडौने मिल सकन और थोड़ा जिहा विश्राम कर सकन, फिर अपने घरां नू जान, समा पास करन। सतयुग दा दौर ऐसा सी जैसे मासूम बच्चा छल कपट तो रहत है, वैर विरोध तो रहत है और वासना अहंकार तो भी रहत है। बड़ी समान दृष्टि है, वितक्रिया तो भी उच्चा है। तो सतयुग मनुखता दा आद सी, अजे जन्म ही होया सी, बहुत सारियां कोई इस दियां लोड़ां नहीं सन, ते बहुत लंबी चौड़ी समझ भी नहीं सी। समझ होवे ता समझ नूं विकसित करन लई कोई समझाण वाला चाहिदा हुंदा है। अजे ए हालत इस युग दी, इस बच्चे दी नहीं सी। इस वास्ते कहिंदे ने एक बौना अवतार, एक छोटा अवतार, बावन अवतार आया।
सतजुग तय माण्यो छलियो बल बावन पायो। लंबी शिक्षा दी, लंबी पढ़ाई दी लोड़ नहीं सी, सिर्फ देख रेख करनी सी। ਇਹ ਢੰਗ ਨਾਲ ਖੇਡਣ, ਇਹ ਢੰਗ ਨਾਲ ਬੈਠਣ, ਇਹ ਖਿਡੌਣਿਆਂ ਨੂੰ ਤੋੜਨ ਨਾ, ਸਿਰਫ ਖੇਡਣ, ਤਾਂ ਬਸ ਇਤਨੀ ਹੀ ਦੇਖ ਰੇਖ ਕਰਨੀ ਸੀ। ਇਹੀ ਕਾਰਨ ਹੈ ਕਿ ਸਤਜੁਗ ਨੂੰ ਛਾਣੀਏ ਪੜ੍ਹੀਏ ਕੋਈ ਬਹੁਤੀ ਸੰਘਰਸ਼ ਵਾਲੀ ਜ਼ਿੰਦਗੀ ਨਹੀਂ ਸੀ ਔਰ ਬਹੁਤ ਕੋਈ ਉਸਾਰੂ ਕੰਮ ਵੀ ਨਹੀਂ ਸਨ। ਪਹਾੜਾਂ ਦੀ ਕੰਧਰਾਂ ਵਿੱਚ ਲੋਕੀ ਰਹਿੰਦੇ ਸਨ, ਰੁੱਖਾਂ ਦੀ ਛਾਂ ਹੀ ਉਹਨਾਂ ਦੇ ਮਹਿਲ ਸਨ। ਜੰਗਲ ਦੇ ਫਲ ਫੁੱਲ ਖਾ ਲੈਣੇ, ਕੰਦ ਮੂਲ ਖਾ ਲੈਣੇ ਉਹਨਾਂ ਦੀ ਖੁਰਾਕ ਸੀ। ਦਰਖਤਾਂ ਦੀ ਛਾਲ ਨਾਲ ਆਪਣਾ ਤਨ ਢਕਣ ਲੈਣਾ ਜਾਂ ਨਗਨ ਰਹਿਣਾ, ਬਸ ਇਹ ਉਹਨਾਂ ਦਾ ਪਹਿਰਾਵਾ ਸੀ। ਜ਼ਮੀਨ ਤੇ ਸੋ ਰਹਿਣਾ ਇਹ ਇਹਨਾਂ ਦਾ ਬਿਸਤਰ ਸੀ। ਔਰ ਇੱਕ ਇਲਾਕੇ ਚ ਲੋੜਾਂ ਦੀ ਪੂਰਤੀ ਨਹੀਂ ਹੋਣੀ, ਦੂਸਰੇ ਚਲੇ ਗਏ, ਤੀਸਰੇ ਚਲੇ ਗਏ, ਚੌਥੇ ਚਲੇ ਗਏ, ਇਸ ਤਰ੍ਹਾਂ ਭਰਮਣ ਕਰਦੇ ਰਹਿਣਾ। ਨਹੀਂ ਦਰਖਤਾਂ ਨਾਲੋਂ ਕੋਈ ਫਲ ਫੁੱਲ ਮਿਲੇ ਤਾਂ ਕਿਸੇ ਜੰਗਲੀ ਜਾਨਵਰ ਦਾ ਸ਼ਿਕਾਰ ਕਰਕੇ ਉਸਦਾ ਮਾਸ ਖਾ ਲੈਣਾ, ਬਸ ਇਹੀ ਜੀਵਨ ਸੀ ਆਦਿ ਮਨੁੱਖ ਦਾ। ਆਦਿਵਾਸੀ ਆਦਿ ਮਨੁੱਖ ਕਿਸੇ ਵੀ ਦੇਸ਼ ਵਿੱਚ ਤੁਸੀਂ ਚਲੇ ਜਾਓ, ਇਸੇ ਤਰੀਕੇ ਨਾਲ ਜੀਵਦੇ ਸਨ। ਔਰ ਆਦਿ ਮਨੁੱਖ ਉਹਨਾਂ ਨੂੰ ਅੱਜ ਵੀ ਅਸੀਂ ਕਹਿੰਦੇ ਹਾਂ, ਤਾਂ ਮੈਂ ਇਸ ਆਧਾਰ ਤੇ ਕਿ ਕਈਆਂ ਨੇ ਆਦਿ ਮਨੁੱਖ ਵਾਲਾ ਰਹਿਣ ਸਹਿਣ ਖਾਣ ਪਾਣ ਅਜੇ ਵੀ ਨਹੀਂ ਛੋੜਿਆ। ਅਜੇ ਵੀ ਜੰਗਲਾਂ ਵਿੱਚ, ਅਜੇ ਵੀ ਨਗਨ, ਅਜੇ ਵੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾਣਾ, ਅਜੇ ਵੀ ਦਰਖਤਾਂ ਦੇ ਪੱਤਿਆਂ ਨਾਲ ਆਪਣੇ ਤਨ ਢਕਣੇ, ਅਜੇ ਵੀ ਪਸ਼ੂਆਂ ਦੀ ਖੱਲ ਨਾਲ ਆਪਣੀ ਚੋਲੀ ਬਣਾਉਣੀ, ਆਪਣਾ ਦਾਮਨ ਢਕਣਾ, ਉਹੀ ਪੁਰਾਣੀ ਤਰਜ਼ੇ ਜ਼ਿੰਦਗੀ। ਤੋ ਕਿਸੇ ਬਹੁਤ ਵੱਡੇ ਅਵਤਾਰ ਦੀ ਲੋੜ ਨਾ ਪਈ। ਸਮਾਂ ਲੰਘਦਾ ਗਿਆ, ਇਹ ਗੋਡਿਆਂ ਦੇ ਭਾਰ ਚੱਲਣ ਵਾਲਾ ਇਹ ਬੱਚਾ, ਖਿਡੌਣਿਆਂ ਨਾਲ ਖੇਡਣ ਵਾਲਾ ਇਹ ਬੱਚਾ ਥੋੜਾ ਵੱਡਾ ਹੋਇਆ, ਇਸ ਨੂੰ ਤਹਿਜ਼ੀਬ ਸਿਖਾਉਣੀ ਸੀ, ਇਸ ਨੂੰ ਉੱਠਣਾ ਬੈਠਣਾ ਸਿਖਾਉਣਾ ਸੀ, ਇਸ ਨੂੰ ਬੋਲਣਾ ਸਿਖਾਉਣਾ ਸੀ, ਇਸ ਨੂੰ ਪਹਿਨਣਾ ਸਿਖਾਉਣਾ ਸੀ, ਇਹਨੂੰ ਖਾਣਾ ਪੀਣਾ ਸਿਖਾਉਣਾ ਸੀ, ਜ਼ਿੰਦਗੀ ਦੀ ਹਰ ਤਰ੍ਹਾਂ ਦੀ ਮਰਿਆਦਾ ਇਸ ਨੂੰ ਦੇਣੀ ਸੀ। ਤਾਂ ਫਿਰ ਆ ਗਏ ਮਰਿਆਦਾ ਪੁਰਸ਼ੋਤਮ ਰਾਮ। ਇਹ ਪ੍ਰਾਇਮਰੀ ਸਕੂਲ ਦੇ ਅਧਿਆਪਕ, ਮਰਿਆਦਾ ਸਿਖਾਉਣੀ ਹੈ, ਉੱਠਣਾ ਬੈਠਣਾ ਸਿਖਾਉਣਾ ਹੈ। ਕੁਛ ਰਾਜਨੀਤੀ ਸ਼ੁਰੂ ਹੋ ਗਈ ਸੀ, ਪਰਿਵਾਰਕ ਜ਼ਿੰਦਗੀ ਸ਼ੁਰੂ ਹੋ ਗਈ ਸੀ, ਕੁਝ ਅਰਥ ਵਿਵਸਥਾ ਦਾ ਪਸਾਰਾ ਵੀ

0: ਭਾਈ ਮੰਨ ਲਓ ਤੇ ਭਾਈ ਮੰਗਾ, ਉਹ ਵੀ ਜਦੋਂ ਆ ਗੱਲ ਕਰਦੇ ਆ ਤੀਰਥਾਂ ਦੀ, ਤਪ ਦੀ, ਦਾਨ ਦੀ, ਕਹਿੰਦੇ ਨੇ ਮਹਾਰਾਜ ਆਪ ਜੀ ਨੇ ਕਿਹਾ ਧਰਮਸ਼ਾਲਾ ਚ ਕੀਰਤਨ ਸੁਣੋ, ਬਾਣੀ ਪੜ੍ਹੋ, ਪਰ ਕਰਮ ਕਾਂਡੀ। ਪੰਡਿਤ ਕਹਿੰਦੇ ਨੇ ਜੇ ਤੁਹਾਡੀ ਮਿਹਨਤ ਜ਼ਿਆਦਾ ਨਹੀਂ ਤੇ ਫਲ ਤੁਹਾਨੂੰ ਕਿੱਥੇ ਮਿਲਣਾ ਜ਼ਿਆਦਾ। ਮਹਾਰਾਜ ਸਾਨੂੰ ਦਲੀਲ ਦਿੰਦੇ ਆ, ਜਿੰਨੀ ਮਿਹਨਤ ਜ਼ਿਆਦਾ ਹੋਵੇਗੀ ਫਲ ਜ਼ਿਆਦਾ। ਤੁਸੀਂ ਸਵੇਰੇ ਜਾਂਦੇ ਹੋ 1 ਘੰਟਾ 2 ਘੰਟੇ ਧਰਮਸ਼ਾਲਾ ਚ ਬੈਠੇ, ਸ਼ਾਮ ਨੂੰ ਗਏ, ਸਵੇਰੇ ਚੱਲਦੇ ਫਿਰਦੇ, ਤੁਸੀਂ ਗੁਰੂ ਦਾ ਸ਼ਬਦ ਪੜ੍ਹਿਆ, ਪਰ ਇੱਥੇ ਤਾਂ ਸਾਡੇ ਤਾਂ ਇੰਨੇ ਨੇ ਮਹੀਨੇ ਤਪ ਕਰਦੇ ਆ, ਤੁਹਾਡੀ ਮਿਹਨਤ ਕੀ? ਸਤਿਗੁਰੂ ਜਿੰਨੀ ਮਿਹਨਤ ਉਹਨੇ ਫਲ ਮਿਲਣਾ। ਮਹਾਰਾਜ ਹੱਸ ਕੇ ਕਹਿੰਦੇ ਨਹੀਂ, ਪਰਮਾਰਥ ਚ ਨਹੀਂ, ਕਈ ਵਾਰੀ ਘੱਟ ਮਿਹਨਤ ਨਾਲ ਵੀ ਫਲ ਜ਼ਿਆਦਾ ਮਿਲ ਜਾਂਦਾ। ਸਤਿਗੁਰੂ ਭਾਈ ਮਾਲੋ ਭਾਈ ਮੰਗਾ, ਕਹਿੰਦੇ ਨੇ ਇਹ ਕਿਵੇਂ? ਮਹਾਰਾਜ ਕਹਿੰਦੇ ਆ ਲੱਕੜਹਾਰਾ ਲੱਕੜਾਂ ਵੱਢਦਾ, ਉਹਦੀ ਮਿਹਨਤ ਕਿੰਨੀ ਹੈ, ਪਰ ਪੈਸੇ ਕਿੰਨੇ ਕੁ ਲੈ ਕੇ ਆਉਂਦਾ ਵੇਚ ਕੇ, ਨਿੱਕੇ ਜੇ ਕੱਪੜੇ ਚ ਬੰਨ ਕੇ ਲੈ ਆਉਂਦਾ, ਮਿਹਨਤ ਉਹਦੀ ਜ਼ਿਆਦਾ। ਕਿਰਸਾਨ ਕਿੰਨੀ ਮਿਹਨਤ ਕਰਦਾ, ਗੱਡੇ ਭਰ ਭਰ ਕੇ, ਟਾਂਡੇ ਭਰ ਭਰ ਕੇ ਲਿਜਾਂਦਾ, ਟਾਂਡੇ ਦਰ ਚ ਵੀ ਗੱਡਾ, ਖੱਚਰਾਂ ਘੋੜੇ ਭਰ ਕੇ ਲਿਜਾਂਦਾ, ਪਰ ਜਿਹੜੀਆਂ ਖੱਚਰਾਂ ਲੱਦ ਕੇ ਜਾਂਦੀਆਂ ਨੇ ਆਉਂਦਿਆਂ ਖਾਲੀ ਆਉਂਦੀਆਂ ਨੇ। ਮਿਹਨਤ ਬੜੀ ਕਰਦਾ ਪਰ ਪੈਸੇ ਥੋੜੀ ਮਿਲਦੇ ਆ। ਪਰ ਕਹਿਣ ਲੱਗੇ ਲੂਣ ਤੇਣ ਵਾਲੇ ਦੀ, ਵੇਚਣ ਵਾਲੇ ਦੀ, ਕਰਿਆਨਾ ਜਿਹਨੂੰ ਕਹਿੰਦੇ, ਜਿਮੀਦਾਰ ਜਿੰਨੀ ਮਿਹਨਤ ਨਹੀਂ ਮੁਨਾਫਾ ਜ਼ਿਆਦਾ ਹੈ, ਰੋਜ਼ ਹੀ ਮਿਲਦਾ। ਕਹਿਣ ਲੱਗੇ ਜਿਹੜਾ ਬਜਾਜ ਦਾ ਕੰਮ ਕਰਦਾ ਕੱਪੜੇ ਵਾਲਾ, ਕਹਿਣ ਲੱਗੇ ਉਹਦੀ ਮਿਹਨਤ ਓਨੀ ਨਹੀਂ ਪਰ ਪੈਸੇ ਉਹ ਵੀ ਜ਼ਿਆਦਾ ਕਮਾ ਜਾਂਦਾ। ਕਹਿਣ ਲੱਗੇ ਏਦੂ ਅੱਗੇ ਸੁਨਾਰ ਦੀ ਮਿਹਨਤ ਹੈ ਬਰੀਕੀ ਦੀ, ਪਰ ਭਾਰਾ ਕੰਮ ਤੇ ਕੋਈ ਨਹੀਂ ਨਾ, ਪੈਸੇ ਉਹ ਜ਼ਿਆਦਾ ਕਮਾ ਜਾਂਦਾ। ਗੁਰੂ ਸਾਹਿਬ ਕਹਿੰਦੇ ਆ ਭਾਈ ਸੱਜਣੋ, ਹੀਰਿਆਂ ਦੇ ਵਪਾਰੀ ਚਿੱਟੇ ਕੱਪੜੇ ਪਾ ਕੇ ਆਉਂਦੇ ਆ ਦੁਪਹਿਰ ਕੋ ਨੂੰ, ਦੁਕਾਨ ਨੌਕਰ ਨੇ ਖੋਲੀ, ਇੱਕ ਹੀਰਾ ਵਿਕ ਜਾਏ, ਕਹਿੰਦੇ ਨੇ ਬਸ ਕੋਈ ਗੱਲ ਨੀ ਕਰੋ ਦੁਕਾਨ ਬੰਦ, ਉਹਨੂੰ 10 ਪੁਸ਼ਤਾਂ ਬਹਿ ਕੇ ਖਾਈ ਜਾਓ, ਕੋਈ ਨੀ। ਮਹਾਰਾਜ ਕਹਿੰਦੇ ਹੀਰੇ ਵਾਲੇ ਦੀ ਮਿਹਨਤ ਕੀ? ਹੁਣ ਹੀਰੇ ਵਾਲੇ ਨੂੰ ਲੱਕੜ ਵਾਲਾ ਕਹੇ ਵੀ ਤੇਰੀ ਮਿਹਨਤ ਕੋਈ ਨੀ, ਨਿੱਕਾ ਜਿਹਾ ਕੱਚ ਵੇਚ ਗਿਆ ਤੂੰ, ਮੇਰੇ ਇੰਨੀਆਂ ਲੱਕੜਾਂ ਵੱਡੀਆਂ। ਚੇਤੇ ਰੱਖਿਓ ਲੱਕੜ ਵਾਲੇ ਦੀ ਮਿਹਨਤ ਜ਼ਿਆਦਾ ਪਰ ਕਮਾਈ ਮੁਨਾਫਾ ਜ਼ਿਆਦਾ ਨਹੀਂ। ਕਰਮ ਕਾਂਡੀ ਲੱਕੜਹਾਰੇ ਦੀ ਤਰ੍ਹਾਂ ਮਿਹਨਤ ਕਰਦਾ ਰਹਿੰਦਾ, ਮੁਨਾਫਾ ਜ਼ਿਆਦਾ ਨਹੀਂ ਮਿਲਦਾ। ਬੰਦਗੀ ਕਰਨ ਵਾਲਾ ਵਪਾਰੀ ਹੀਰਿਆਂ ਦਾ ਬਣ ਕੇ ਆਉਂਦਾ, ਇੱਕ ਛਿਨ ਵਿੱਚ ਕਿਤੇ ਜੁੜ ਜਾਏ ਉਹ ਕੁਝ ਮਿਲ ਜਾਂਦਾ ਜਿਹਦਾ ਕਰਮ ਕਾਂਡਾਂ ਚੋਂ ਕਦੀ ਵੀ ਨਹੀਂ ਮਿਲ ਸਕਦਾ। ਇਹਨੂੰ ਮਹਾਰਾਜ ਨੇ ਕਿਹਾ, ਉਹਨੇ ਪੜਿਆ ਤੀਰ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲਕਾ ਮਾਨ। ਤਿਲਕਾ ਮਾਨ ਨਾ ਜੀ, ਪਰ ਜੇ ਸਿਮਰਨ ਕਰੋਗੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਫਰਕ ਹੈ ਨਾ ਜੀ। ਉੱਥੇ ਸਾਲਾਂ ਬੱਧੀ ਕੀਤਾ ਤੇ ਤਿਲਕਾ ਮਾਨ, ਇੱਥੇ ਤਿਲ ਜਿੰਨਾ ਕੀਤਾ ਤੇ ਗੁਰੂ ਨੇ ਸਾਲਾਂ ਬੱਧੀ ਬਖਸ਼ਿਸ਼ ਕਰ ਦਿੱਤੀ। ਬਸ ਇਸ ਨੁਕਤੇ ਨੂੰ ਸੁਣਿਓ, ਭਾਈ ਮਾਲੋ ਭਾਈ ਮੰਗਾ। ਮਹਾਰਾਜ ਕਹਿੰਦੇ ਹੁਣ ਅਸੀਂ ਤੇ ਦੋਵੇਂ ਇਕੱਠੇ ਰਹਿੰਦੇ ਆ ਜੀ, ਸੰਗਤ ਨੇ ਯਾਦ ਇਕੱਠੀ। ਸਤਿਗੁਰੂ ਕਹਿੰਦੇ ਤਾਂ ਕੀ ਹੋਇਆ, ਤੁਸੀਂ ਇੱਕ ਜਣਾ ਪੋਥੀ ਦਾ ਪਾਠ ਕਰਿਆ ਕਰੋ, ਦੂਜਾ ਮਨ ਨਾਲ ਜੁੱਧ ਕਰਕੇ ਪਾਠ ਨੂੰ ਸੁਣਿਆ ਕਰੋ, ਤੁਹਾਡੀ ਸਤ ਸੰਗਤ ਬਣ ਜਾਏਗੀ। ਮੈਂ ਤਾਂ ਥੋੜਾ ਜਿਹਾ ਨੂੰ ਖੋਲਿਆ, ਮਹਾਰਾਜ ਉਸ ਦਮ ਨੂੰ ਉਸ ਸੰਜਮ ਨੂੰ ਖੰਡਨ ਕਰ ਰਿਹਾ ਕਿ ਜਿਹੜਾ ਬਾਹਰ ਮੁਖੀ ਵਿਖਾਵੇ ਦਾ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖ ਹੈ। ਦੇ ਅਰਥ ਫਿਰ ਕਰ ਦੇਣਾ, ਤੀਰਥ ਦਾ ਇਸ਼ਨਾਨ, ਅਗਿਆਨਤਾ ਦੀ ਦਇਆ। ਮਹਾਰਾਜ ਕਹਿੰਦੇ ਨੇ ਦਮਨ ਕਰਨਾ ਇੰਦਰੀਆਂ ਦਾ, ਵਿਖਾਵੇ ਦਾ ਦਾਨ ਕਰਨਾ, ਇੰਦਰੀਆਂ ਨੂੰ ਬੰਨਣ ਦੀ ਕਿਰਿਆ ਸੰਜਮ ਰੱਖਣਾ, ਆਪਣੀ ਮਰਜ਼ੀ ਅਨੁਸਾਰ ਕਈ ਤਰ੍ਹਾਂ ਦੇ ਨੇਮ ਬਣਾ ਲਏ, ਵਿਸ਼ੇਸ਼ ਕਰਕੇ ਵੀ ਆਹ ਦਿਨਾਂ ਸਾਡਾ ਵਿਸ਼ੇਸ਼ ਨੇਮ ਚੱਲਦਾ ਪਿਆ ਜੀ। ਅੱਗੇ ਮਹਾਰਾਜ ਕਹਿੰਦੇ ਵੇਦ ਪੁਰਾਣ ਹਿੰਦੂਇਜ਼ਮ ਦੇ ਗ੍ਰੰਥ, ਪੂਰਵ ਦੇ ਗ੍ਰੰਥ ਕਾਂਜ ਸਿੱਧੇ, 4 ਵੇਦ 18 ਪੁਰਾਣ, ਕਤੇਬ ਕੁਰਾਨ 4 ਕਿਤੇਬਾਂ, ਤੁਰੇਤ ਜੰਬੂਰ ਅੰਜੀਲ ਜਿਹੜੇ ਅਸੀਂ ਪੜ੍ਹਦੇ ਹਾਂ ਜੀ, ਪੱਛਮ ਮਤ ਦੀਆਂ ਕਿਤਾਬਾਂ, ਇਹਦੇ ਵਿੱਚ ਤੁਸੀਂ ਬਾਈਬਲ ਲੈ ਲਓ, ਤੁਸੀਂ ਕੁਰਾਨ ਲੈ ਲਓ, ਯਹੂਦੀ ਮਤ, ਓਲਡ ਟੈਸਟਾਮੈਂਟ, ਨਿਊ ਟੈਸਟਾਮੈਂਟ, ਚਲੋ ਇਹੋ ਕਿਤਾਬਾਂ, ਪੂਰਬ ਤੇ ਪੱਛਮ ਦੇ ਗ੍ਰੰਥ। ਮਹਾਰਾਜ ਕਹਿੰਦੇ ਵੇਦ ਪੁਰਾਣ, 4 ਵੇਦ 18 ਪੁਰਾਣ, ਕਿਤੇਬ ਕੁਰਾਨ, ਕਿਤੇਬਾਂ ਅਤੇ ਕੁਰਾਨ, ਜ਼ਮੀਨ ਆ ਧਰਤੀ ਤੇ, ਜ਼ਮਾਨ, ਵੈਸੇ ਜ਼ਮਾਨ ਦਾ ਲਫ਼ਜ਼ੀ ਅਰਥ ਆਕਾਸ਼ ਵੀ ਹੈ, ਕੁਛ ਵਿਦਵਾਨਾਂ ਨੇ ਜ਼ਮਾਨ ਦਾ ਅਰਥ ਸਮਾਂ ਵੀ ਕੀਤਾ ਜ਼ਮਾਨੇ ਨਾਲ, ਪਰ ਜ਼ਮੀਨ ਤੇ ਜ਼ਮਾਨ ਸ਼ਬਦ ਦੋਨੋਂ ਟੁੱਕਣਗੇ, ਅਰਥ ਜ਼ਮੀਨ ਤੇ ਆਕਾਸ਼ ਹੋਵੇਗਾ। ਇਹਦਾ ਮਤਲਬ ਇਸ ਧਰਤੀ ਤੇ, ਇਸ ਆਕਾਸ਼ ਦੇ ਥੱਲੇ ਜਿੰਨੇ ਵੀ ਧਰਮ ਗ੍ਰੰਥ ਨੇ, ਮੰਨ ਲੈ ਤੂੰ ਸਾਰੇ ਪੜ੍ਹੀ ਜਾ ਰਿਹਾ ਹੈ, ਵੇਦ ਪੁਰਾਨ, ਕਿਤੇਬ ਕੁਰਾਨ, ਜ਼ਮੀਨ, ਜ਼ਬਾਨ, ਸਬਾਨ, ਸਭਨਾ ਨੇ, ਸਾਰਿਆਂ ਦੇ ਸਭ ਨੇ ਦੇਖੇ ਕੋਖੇ, ਜ਼ਮੀਨ ਜ਼ਬਾਨ ਸਬਾਨ ਕੇ ਪੇਖ ਹੈ, ਸਾਰਿਆਂ ਨੂੰ ਚੰਗੀ ਤਰ੍ਹਾਂ ਕੋਖਿਆ। ਹੁਣ ਇੱਥੇ ਵੀ ਥੋੜੀ ਜਿਵੇਂ ਬੇਨਤੀ ਕਰਦਿਆਂ ਮਨ ਚ ਆਵੇਗਾ ਵੀ ਪਾਠ ਪੜ੍ਹਨ ਦੀ ਗੱਲ ਤਾਂ ਗੁਰਬਾਣੀ ਵੀ ਕਹਿੰਦੀ। ਹੁਣ ਗੁਰੂ ਗ੍ਰੰਥ ਸਾਹਿਬ ਜਦੋਂ ਪਾਠ ਦੀ ਗੱਲ ਕਰਦੇ ਆ, ਉੱਥੇ ਨਾਲ ਵਿਚਾਰ ਦੀ ਗੱਲ ਕਰਦੇ ਆ, ਜਿੱਥੇ ਵਿਚਾਰ ਦੀ ਗੱਲ ਕਰਦੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਆਚਾਰ ਦੀ ਗੱਲ ਕਰਦੇ। ਪਾਠ, ਵਿਚਾਰ ਔਰ ਆਚਾਰ। ਮਹਾਰਾਜ ਨੇ ਦੇਖੋ ਬਾਣੀ ਚ ਸੀ, ਮੇਰਾ ਖਿਆਲ ਇੱਥੇ ਕਥਾ ਕੀਤੀ ਸੀ ਜੀ, ਇਹ ਪੜ ਪੜ ਗੱਡੀ ਲੱਦੀਆਂ ਇੱਥੇ ਕੀਤੀ ਸੀ ਜੀ ਮਹਾਰਾਜ ਦੀ ਆਸਾ ਕੀ ਵਾਰ ਚ। ਉੱਥੇ ਮਹਾਰਾਜ ਜੀ ਨੇ ਸਾਰੇ ਗ੍ਰੰਥਾਂ ਦਾ ਜ਼ਿਕਰ ਕਰਕੇ ਇੰਨੀ ਪੜ੍ਹਾਈ ਕਰ ਲੈ, ਪਰ ਗੱਲ ਫਿਰ ਵੀ ਉੱਥੇ ਮੈਂ ਪੜ੍ਹ ਲਿਆ ਪਰ ਨਾਲ ਖੌਮੇ ਦੀ ਤੈਅ ਫਿਰ ਜੰਮ ਗਈ, ਮੈਂ ਤਾਂ ਏਡਾ ਵੱਡਾ ਪਾਠੀ ਹੈ ਤੇ ਕਦੀ ਪਾਠ ਨਹੀਂ ਕੀਤਾ। ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈਆਂ, ਪੜ ਪੜ ਗੱਡੀਆਂ ਖਾਤ, ਪੜੀਆਂ ਜੇਤੇ ਬਰਸ ਬਰਸ, ਪੜੀਆਂ ਜੇਤੇ ਮਾਸ, ਪੜੀਆਂ ਜੇਤੀ ਆਰਜਾ, ਪੜੀਆਂ ਜੇਤੇ ਸਾਸ। ਇਸ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ, ਨਾਨਕ ਲੇਖ ਹੈ ਇੱਕ ਗੱਲ, ਇੱਕ ਗੱਲ ਸਿਮਰਨ। ਜੇ ਤੂੰ ਗ੍ਰੰਥ ਪੜ੍ਹ ਰਿਹਾ ਉਹਦੀ ਪ੍ਰੈਕਟਿਸ ਨਹੀਂ ਕਰ ਰਿਹਾ, ਗੁਰੂ ਗੋਬਿੰਦ ਸਿੰਘ ਕਹਿੰਦੇ ਸਾਰੀ ਧਰਤੀ ਦੇ ਗ੍ਰੰਥ ਤੂੰ ਵੇਖ ਲੈ, ਨਾਨਕ ਲੇਖ ਹੈ ਇੱਕ ਗੱਲ ਹੋਰ ਖੌਮੈ ਝਕਣਾ ਝਾਕ। ਇਹਨੂੰ ਗੁਰੂ ਅਰਜੁਨ ਸਾਹਿਬ ਕਹਿੰਦੇ ਆ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ। ਇਹ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਜੀ, ਅਸਲ ਚ ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖ, ਸਾਰੇ ਦੇਖੇ ਹੋਣ ਕਿਤਾਬ, ਸਾਰੀਆਂ ਗ੍ਰੰਥ ਇਕੱਠੇ ਕੀਤੇ ਹੋਣ। ਮਹਾਰਾਜ ਕਹਿੰਦੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁਡਕਿਓ, ਅਧਕ ਅਹੰਗ ਬੁੱਧ ਬਾਂਧੇ ਪਿਆਰੇ, ਇਨ ਵਿਦ ਮਿਲ ਨਾ ਜਾਈ ਮੈਂ ਕੀਏ, ਕਰਮ ਅਨੇਕਾ ਹਾਰ ਭਰਿਓ, ਸਵਾਮੀ ਕੈ ਦੁਆਰ ਹੈ ਦੀਜੈ ਬੁੱਧ ਵਿਵੇਖਾ। ਪੁਰਾਨ ਪੜ੍ਹੇ ਕਾ ਕਿਆ ਗੁਣ, ਸੁਣੋ ਇਸ ਬੇਨਤੀ ਨੂੰ ਪੀਰ ਸਾਹਿਬ, ਵੇਦ ਪੜ੍ਹੇ, ਪੁਰਾਨ ਪੜ੍ਹੇ, ਕੁਰਾਨ ਪੜ੍ਹੇ, ਕੀ ਪਰ ਕੀ ਭਲਾ ਹੋਇਆ। ਕਹਿਣ ਲੱਗੇ ਮੈਂ ਇੰਨਾ ਕੁ ਚੇਤੇ ਕਰ ਲਿਆ। ਵੈਸੇ ਸ਼ਬਦ ਕਿਤੇ ਖੁੱਲ ਕੇ ਅਰਥ ਹੋਣ ਗੁਰਬਾਣੀ ਦੇ, ਸਮਝ ਪੈ ਜਾਏ, ਜਿਹੜੇ ਆਪਾਂ ਵੀ ਝਗੜਿਆਂ ਚ ਪਏ ਹਾਂ ਨਾ, ਹਾਲਤ ਸਾਡੀ ਵੀ ਹੋਈ ਹੈ। ਕਹਿੰਦੇ ਇਹਨੇ ਸਾਰੇ ਵੇਦ ਚੇਤੇ ਨੇ, ਇਹਦੀ ਖੋਪੜੀ ਚ ਇੰਨਾ ਕੁ ਚੇਤਾ। ਕਹਿਣ ਲੱਗੇ ਤੇਰੇ ਗ੍ਰੰਥਾਂ ਦਾ ਗਿਆਨ ਇਸ ਤਰ੍ਹਾਂ ਜਿਵੇਂ ਖੋਤੇ ਦੀ ਪਿੱਠ ਉੱਤੇ ਕਿਸੇ ਨੇ ਚੰਦਨ ਲਾ ਦਿੱਤਾ ਹੋਵੇ। ਸੁਣੋ, ਚੰਦਨ ਕੀਮਤੀ ਏ, ਖੋਤੇ ਕੋਲ ਸਮਰੱਥਾ ਹੈ ਭਾਰ ਚੁੱਕਣ ਦੀ, ਪਰ ਉਹਨੂੰ ਇੰਨੀ ਬੇਸਮਝ ਨੂੰ ਸਮਝ ਕੋਈ ਨੀ, ਜਿਹੜਾ ਮੇਰੇ ਪਿੱਠ ਤੇ ਵੇ ਕੀਮਤੀ ਕਿੰਨਾ ਕੁ ਹੈ। ਕਈ ਵਾਰੀ ਧਰਮ ਦੇ ਗ੍ਰੰਥ ਦੇ ਸ਼ਬਦ ਕੰਠ ਹੋ ਜਾਂਦੇ ਨੇ ਗੁਰਮੁਖੋ, ਉਹਦੀ ਕੀਮਤ ਦੀ ਸਾਰ ਨਹੀਂ ਪਤਾ ਹੁੰਦਾ। ਵੇਦ ਪੁਰਾਨ ਪੜ੍ਹੇ ਕਿਆ ਕਾ ਗੁਣ, ਖਰ ਚੰਦਨ ਜਸ ਪਾਰਾ, ਰਾਮ ਨਾਮ ਕੀ ਗਤ ਨਹੀਂ ਜਾਨੀ ਕੈਸੇ ਉਤਰ ਸਪਾਰਾ। ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀਂ, ਫਿਰੈ ਜਿਉਂ ਬੇਤਾਲਿਆ। ਨਾਮ ਨੂੰ ਤਾਂ ਸੁਣਿਆ ਨੀ, ਬਸ ਤੁਕਾਂ ਕੱਢ ਕੱਢ ਕੇ ਲੜਨਾ ਸ਼ੁਰੂ ਕਰ ਦਿੱਤਾ। ਮਹਾਰਾਜ ਭਾਈ ਸਾਹਿਬ ਨੇ ਕਿਹਾ, ਵੇਦ ਕਤੇ ਭੁਲਾਏ ਕੈ ਮੋਏ ਲਾਲਚ ਦੁਨੀ ਸ਼ੈਤਾਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾਣੇ। ਉਸ ਕੋਨਸੈਪਟ ਚ ਇਹ ਗੱਲ ਕਹੀ ਗਈ, ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਪੇਖ ਹੈ, ਹਰ ਚੀਜ਼ ਦੇਖੀਏ। ਪਰ ਮਹਾਰਾਜ ਅੱਗੇ ਬਚਨ ਕਰ ਰਿਹਾ, ਪੌਣ ਆਹਾਰ, ਪੌਣ ਆਹਵਾ ਜੀ, ਆਹਾਰ ਦਰਥ ਆਪਾਂ ਸਾਰੇ ਜਾਣਦੇ ਹਾਂ, ਖੁਰਾਕ ਭੋਜਨ। ਕਈ ਐਸੇ ਨੇ ਜਿਹੜੇ ਸੂਖਸ਼ਮ ਹੋ ਜਾਂਦੇ ਨੇ, ਰੋਟੀ ਨਹੀਂ ਖਾਂਦੇ, ਉਹ ਪੌਣ ਨੂੰ ਆਹਾਰ ਬਣਾਉਂਦੇ ਨੇ। ਮਹਾਰਾਜ ਕਹਿੰਦੇ ਨੇ ਮੈਂ ਇਹ ਵੀ ਦੇਖੇ ਜੀ, ਪੌਣ ਆਹਾਰੀ ਜਤੀ ਜਤ ਧਾਰ, ਜਿਹੜੇ ਜਮਾਂਦਰੂ ਬਾਲ ਜਤੀ ਜਿਨ੍ਹਾਂ ਨੇ ਯਤ ਨੂੰ ਧਾਰਨ ਕੀਤਾ, ਉਹਨਾਂ ਨੇ ਗ੍ਰਿਸ਼ਤ ਨੂੰ ਅਪਣਾਇਆ ਹੀ ਨਹੀਂ। ਮਹਾਰਾਜ ਕਹਿੰਦੇ ਨੇ ਪੌਣ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ, ਸਭੈ ਦਰ ਤੇ ਸਾਰੇ, ਕਈਆਂ ਨੇ ਪਾਠ ਇਕੱਠਾ ਕੀਤਾ ਸੋ ਵਿਚਾਰ। ਜੇ ਥੋੜਾ ਜਿਹਾ ਵੇਖ ਲਈਏ, ਚੰਗੇ ਵਿਚਾਰ ਵਾਲੇ ਬੰਦੇ, ਜਿਹੜੇ ਚੰਗੇ ਖਿਆਲ ਦੇਣ ਵਾਲੇ ਸਨ ਸਮਾਜ ਚ, ਮਹਾਰਾਜ ਕਹਿੰਦੇ ਨੇ ਪੌਣ ਆਹਾਰ ਹਵਾ ਨੂੰ ਭਖਣ ਵਾਲੇ, ਜਤ ਨੂੰ ਧਾਰਨ ਕਰਨ ਵਾਲੇ, ਸਭੈ ਸੋ ਵਿਚਾਰ, ਹਜ਼ਾਰਕ ਹਜ਼ਾਰਕ ਹਜ਼ਾਰਾਂ ਕੁ, ਇੱਕ ਨਹੀਂ ਹਜ਼ਾਰਾਂ ਪੌਣ ਹਾਰੀ ਦੇਖੇ, ਹਜ਼ਾਰਾਂ ਜਤੀ ਦੇਖੇ, ਹਜ਼ਾਰਾਂ ਜਿਹੜੇ ਨੇ ਆਪਣੇ ਆਪ ਨੂੰ ਬ੍ਰਹਮਚਾਰੀ ਕਹਿਣ ਵਾਲੇ ਦੇਖੇ, ਸਭੈ ਸੋ ਵਿਚਾਰ ਹਜ਼ਾਰ ਕੇ ਦੇਖੇ, ਹਜ਼ਾਰਾਂ ਦੇਖੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਇਹ ਤਿੰਨ ਤੁਕਾਂ ਚ, ਤਿੰਨ ਪੰਗਤੀਆਂ ਚ ਇਹ ਬਖਸ਼ਿਸ਼ ਕੀਤੀ, ਪਰ ਆਖਰ ਤੀਰਥਾਂ ਦਾ ਇਸ਼ਨਾਨ ਵੀ ਤਾਂ ਕਰਮ ਬੜਾ ਕਠਿਨ ਹੈ ਨਾ। ਦਇਆ ਕਰਨੀ, ਦਮ ਰੱਖਣਾ, ਦਮਨ ਕਰਨਾ, ਸੰਯਮ ਰੱਖਣਾ, ਕਰਨ ਬੜੇ ਔਖੇ ਨੇ। ਸੱਚੇ ਪਾਤਸ਼ਾਹ ਕਿਤਾਬਾਂ ਪੜ੍ਹਨੀਆਂ, ਗ੍ਰੰਥ ਪੜ੍ਹਨੇ, ਬੜੀ ਐਨਰਜੀ ਲੱਗਦੀ। ਤੁਸੀਂ ਇਹ ਵੀ ਕਹਿ ਦਿੱਤਾ ਪੌਣ ਹਾਰ ਹੀ ਕੋਈ ਸਾਧਨਾ ਹੈ ਤਾਂ ਪੌਣ ਦਾ ਹਾਰ ਕੀਤਾ, ਬੜੀ ਕਮਾਈ ਹੋਵੇ ਤਾਂ ਹੀ ਬੰਦਾ ਜੀਵ ਦੇ ਚਸਕੇ ਤੇ ਰੋਟੀ ਤੇ ਕਾਬੂ ਪਾਏ। ਮਹਾਰਾਜ ਜਿਨ੍ਹਾਂ ਨੇ ਗ੍ਰਿਸ਼ਤ ਵੀ ਨਹੀਂ ਧਾਰਨ ਕੀਤਾ, ਆਪਣੇ ਆਪ ਨੂੰ ਰੋਕ ਕੇ ਰੱਖਿਆ। ਪੌਣ ਆਹਾਰ ਜਤੀ ਜਤ ਤਾਰ, ਸਵੇ ਸੋ ਵਿਚਾਰ ਹਜ਼ਾਰ ਕੇ ਦੇਖ। ਹਜ਼ਾਰਾਂ ਮਹਾਰਾਜ ਕਹਿੰਦੇ ਮੈਂ ਦੇਖੇ ਜੀ। ਸਤਿਗੁਰੂ ਫਿਰ ਕਹਿਣਾ ਕੀ ਚਾਹੁੰਦੇ? ਮਹਾਰਾਜ ਕਹਿੰਦੇ ਬਸ ਇੱਕੋ ਗੱਲ ਕਹਿਣੀ ਚਾਹੁੰਦਾ, ਸ਼੍ਰੀ ਭਗਵਾਨ ਭਜੇ ਬਿਨ ਭੂਪਤ। ਦਾਨ ਕਰ ਰਿਹਾ ਪਰ ਸਿਮਰਨ ਨਹੀਂ ਕਰ ਰਿਹਾ ਵਿਖਾਵੇ ਦਾ, ਤੀਰਥ ਨਹਾ ਰਿਹਾ ਪਰ ਅੰਦਰ ਦੀ ਮੈਲ ਨਹੀਂ ਧੋ ਰਿਹਾ, ਬਾਹਰ ਮੁਖੀ ਇੰਦਰੀਆਂ ਦਾ ਦਮਨ ਕਰਦਾ ਪਿਆ ਪਰ ਫੁਰਨੇ ਤੇ ਕਾਬੂ ਕੋਈ ਨਹੀਂ, ਮਨਵਾ ਕਾਬੂ ਚ ਨਹੀਂ। ਮਹਾਰਾਜ ਕਹਿੰਦੇ ਬਾਹਰ ਮੁਖੀ ਪਾਠ ਕਰਦਾ, ਪਾਠ ਜ਼ਬਾਨ ਕਰਦੀ, ਮਨ ਪਤਾ ਨਹੀਂ ਕੀ ਪੜੀ ਜਾਂਦਾ। ਵੇਖੋ ਇਸ ਗੱਲ ਨੂੰ ਸੁਣੋ ਗੁਰੂ ਸਾਹਿਬ ਜੀ ਕੀ ਇਹ ਇਹ ਖੰਡਨ ਦੀ ਗੱਲ ਥੋੜਾ ਜੀ, ਇਹ ਤਾਂ ਮਹਾਰਾਜ ਸੁਮਾਰਗ ਪਾਉਂਦੇ ਪਏ ਆ, ਸਹੀ ਰਸਤਾ ਦੱਸ ਰਹੇ ਆ। ਸਤਿਗੁਰੂ ਕਹਿੰਦੇ ਨੇ ਸ਼੍ਰੀ ਭਗਵਾਨ ਭਜੇ ਬਿਨ ਭੂਪਤ। ਸ਼੍ਰੀ ਭਗਵਾਨ ਪਰਮਾਤਮਾ ਵਾਹਿਗੁਰੂ ਜੀ ਸਭ ਦਾ ਸ਼੍ਰੋਮਣੀ, ਮਾਇਆ ਦਾ ਵੀ ਪਤੀ। ਇੱਥੇ ਭੂਪਤ ਦਾ ਅਰਥ ਦਾਸ ਨੇ ਵਾਹਿਗੁਰੂ ਮਾਲਕ ਕੀਤਾ, ਕਿਉਂਕਿ ਇਹਦੇ ਵਿੱਚ ਰਾਜਸਾਜ ਦਾ ਜ਼ਿਕਰ ਨਹੀਂ, ਇਹ ਤਾਂ ਸਾਰਾ ਕਰਮ ਕਾਂਡੀਆਂ ਉਹਨਾਂ ਦਾ ਜ਼ਿਕਰ ਹੈ ਜਿਹੜੇ ਕਠਿਨ ਤਪ ਕਰ ਰਹੇ ਆ। ਗੁਰੂ ਸਾਹਿਬ ਕਹਿੰਦੇ ਨੇ ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਉਸ ਮਾਲਕ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ, ਉਹਦੇ ਭਜਨ ਤੋਂ ਬਿਨਾਂ। ਮਹਾਰਾਜ ਕਹਿੰਦੇ ਨੇ ਏਕ ਰਤੀ ਬਿਨ, ਇੱਕ ਵਿੱਚ ਰੱਤੇ ਤੋਂ ਬਿਨਾਂ, ਰੱਤੀ ਨਹੀਂ ਸਿਮਰਨ ਰੱਤੇ ਜਾਣਾ, ਏਕ ਰਤੀ ਬਿਨ, ਇੱਕ ਸਿਮਰਨ ਵਿੱਚ ਰੰਗਣ ਤੋਂ ਬਿਨਾਂ, ਏਕ ਨਾ ਲੇਖਾ, ਏਕ ਨਾ ਲੇਖਾ। ਮਹਾਰਾਜ ਕਹਿੰਦੇ ਜਿਹੜੇ ਮੈਂ ਉੱਤੇ ਗਿਣ ਕੇ ਆਇਆ ਕਿ ਤੀਰਥ ਨਾਨ ਦਇਆ ਦਮਦਾਨ ਏਕ ਨਾ ਲੇਖਾ, ਸੋ ਸੰਯਮ ਨੇਮ ਅਨੇਕ ਵਿਸ਼ੇਖਾ ਏਕ ਨਾ ਲੇਖਾ। ਇਸ ਤਰ੍ਹਾਂ ਅਰਥ ਹੋਣਗੇ ਇਹਦੇ, ਇਹਨਾਂ ਵਿੱਚੋਂ ਇੱਕ ਵੀ ਲੇਖੇ ਚ ਨਹੀਂ। ਵੇਦ ਪੁਰਾਨ ਕਿਤੇਬ ਕੁਰਾਨ, ਜ਼ਮੀਨ ਜ਼ਮਾਨ ਸਬਾਨ ਕਪੇਖਾ ਏਕ ਨਾ ਲੇਖਾ, ਸਿਮਰਨ ਤੋਂ ਬਿਨਾਂ ਇੱਕ ਵੀ ਲੇਖੇ ਚ ਨਹੀਂ। ਪੌਣ ਆਹਾਰ ਜਤੇ ਦ ਜਤੇ ਜਤਾਰ, ਸਵੈ ਸੋ ਵਿਚਾਰ ਹਜ਼ਾਰ ਕਾ ਦੇਖੈ ਪਰ ਏਕ ਨਾ ਲੇਖੈ। ਇਸ ਤਰ੍ਹਾਂ ਅਰਥ ਸਾਰੇ ਸਵਈਏ ਦੇ ਹੋਣਗੇ। ਇਹਨਾਂ ਵਿੱਚੋਂ ਇੱਕ ਸਿਮਰਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਨਾਮ ਤੋਂ ਬਿਨਾਂ ਕੁਝ ਲੇਖੇ ਚ ਕੀ ਪਏਗਾ ਤੇਰੇ? ਹਜ਼ੂਰ ਸੱਚੇ ਪਾਤਸ਼ਾਹ ਇਹਦੇ ਸਾਰੇ ਸਵਈਏ ਦਾ ਦਾਤਾ ਜੀ ਦਾ ਨਿਚੋੜ ਇਹ ਵੇ ਜੀ, ਬਨਾਰਸੀ ਤਪ ਕਰੇ ਉਲਟ ਤੀਰਥ ਮਰੈ। ਭਗਤ ਨਾਮਦੇਵ ਜੀ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਬਨਾਰਸ ਵਿੱਚ ਉਲਟ ਕੇ ਤਪ ਕਰੇ ਤੇ ਉੱਥੇ ਮਰ ਵੀ ਜਾਏ। ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਅਗਨ ਦਹੈ ਜਿਉਂਦਾ ਅੱਗ ਵੀ ਸਾੜਦਾ ਧੂਨੀਆਂ ਚ। ਬਨਾਰਸੀ ਤਪ ਕਰੇ ਉਲਟ ਤੀਰਥ ਮਰੈ, ਅਗਨ ਦਹੈ ਕਾਇਆ ਕਲਪ ਕੀਜੈ। ਕਲਪ ਚਿਰਜੀਵੀ ਰੱਖਣ ਲਈ ਦਵਾਈਆਂ ਖਾਣੀਆਂ, ਜੜੀਆਂ ਬੂਟੀਆਂ ਜੋਗ ਮਤ ਵਾਲੀਆਂ। ਕਾਇਆ ਕਲਪ ਕੀਜੈ, ਅਸਮੇਦ ਜਗ ਕੀਜੈ। ਆ ਜੇ ਇਹ ਸਵਈਏ ਦੇ ਅਰਥ, ਉਹ ਜਗ ਕਰੇ ਜਿਹਦੇ ਵਿੱਚ ਘੋੜਿਆਂ ਦੀ ਬਲੀ ਦਿੱਤੀ ਜਾਂਦੀ, ਅਸਮੇਦ ਜਗ। ਅਸਮੇਦ ਜਗ ਕੀਜੈ, ਸੋਨਾ ਗਰਭਦਾਨ ਜੀਜੈ। ਸੋਨਾ ਫਰੂਟ ਵਿੱਚ ਰੱਖ ਕੇ, ਜਿਵੇਂ ਆ ਪੇਠਾ ਨਹੀਂ ਹੁੰਦਾ, ਚੀਰ ਕੇ ਵਿੱਚ ਸੋਨਾ ਭਰ ਦਿੱਤਾ, ਉੱਤੋਂ ਬੰਦ ਕਰ ਦਿੱਤਾ ਕਿਸੇ ਨੂੰ ਪਤਾ ਨਾ ਲੱਗੇ। ਗੁਰੂ ਗ੍ਰੰਥ ਸਾਹਿਬ ਦੁਆਈ ਦੇਖ ਕੇ ਕਹਿੰਦੇ ਨੇ ਲੋਕੋ ਸਮਝੋ ਇਸ ਗੱਲ ਨੂੰ, ਬਨਾਰਸੀ ਤੀਰ ਤਪ ਕਰੈ ਉਲਟ ਤੀਰਥ ਮਰੈ, ਅਗਨ ਦਹਿ ਕਾਇਆ ਕਲਪ ਕੀਜੈ, ਅਸਮੇਦ ਜਾ ਕੀਜੈ, ਸੋਨਾ ਗਰਭਦਾਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਰਾਮ ਨਾਮ ਸਰ ਤਉ ਨਾ ਪੂਜੈ, ਛੋੜ ਛੋੜ ਰੇ ਪਖੰਡੀ ਮਨ, ਕਪਟ ਨਾ ਕੀਜੈ, ਖਰਕਾ ਨਾਮ ਨਿਤੈ ਨਿਤ ਦੀਜੈ। ਗੰਗਾ ਜੋ ਗੋਦਾਵਰ ਜਾਈਏ, ਕੁੰਭ ਜੋ ਕੇਦਾਰਾ ਨਹਾਈਏ, ਗੋਮਤੀ ਸਾਇਸ ਗਊ ਦਾਨ ਕੀਜੈ। ਹਜ਼ਾਰਾਂ ਗਾਵਾਂ ਦਾ ਦਾਨ ਕਰਦੇ ਤੂੰ ਗੋਮਤੀ ਦੇ ਕੰਢੇ, ਇਹ ਵੀ ਨਦੀ। ਮਹਾਰਾਜ ਕਹਿੰਦੇ ਨੇ ਆਤਮ ਜੋ ਨਰਮਾਇਲ ਕੀਜੈ, ਆਪ ਬਰਾਬਰ ਕੰਚਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਅਸ ਦਾਨ ਗਜ ਦਾਨ, ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤੋ ਨਿਤ ਕੀਜੈ। ਘੋੜਿਆਂ ਦਾ ਦਾਨ ਕਰ, ਗਊਆਂ ਦਾ ਦਾਨ ਕਰ, ਇਸਤਰੀ ਦਾ ਦਾਨ ਕਰ, ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਸਿਮਰਨ ਦੇ ਤੁਲ ਕੁਛ ਵੀ ਨਹੀਂ।
1: रामचंद्र राज के अंदर धन गुरु नानक देव जी महाराज की बड़ी कीमती पंक्ति है, पुरख में नार, नार में पुरखा, कौन विधे विध जाने। धन गुरु नानक देव जी महाराज इतों से इन जापता है कि आप जिथे एक महान आत्म ज्ञानी ने, ब्रह्म ज्ञानी ने, गुरुदेव ने, वकत के अवतारी पुरुष ने, उत्थे वो शरीर शास्त्री भी ने। आतिन ने पुरख में नार, नार में पुरखा, कौन विधे विध जाने। विधाते भी इस विधि नू कौन जानता है कि जो पुरख का शरीर है उसके अंदर नारी दे कण भी है और जो नारी का शरीर है उसके अंदर पुरुष के कण भी है। कोई भी जो शरीर है मां बाप तो आया है तो उसके अंदर मां की अंश भी है, पिता की अंश भी है, पुरुष के कण भी हैं और नारी के कण भी है। कहने ने पुरुष इस वास्ते पुरुष हो सके है कि उसके अंदर पुरुष के कण से पूरे ने, नारी अधूरी है, अर्ध हम और नारी स्त्री मैं इस वास्ते स्त्री हो सकी है कि उसके अंदर नारी के कण से पूरे ने, पुरुष अधूरा है, अर्ध हम। भारत के प्राचीन ऋषि मुनियों ने इस गल नूं ते तस्लीम किया कि बाहर की यह नारी पुरुष के अंदर दे अर्ध अंग नूं संपूर्ण करती है, पर पुरुष का अहंकार प्रबल से उसने यह गल अंदरों से तस्लीम की, बाहरों आखण दे संकोच किया कि पुरुष भी अर्ध अंग है, क्योंकि पुरुष के अंदर नारी अधूरी है, नारी के अंदर पुरुष अधूरा है, पुरुष करके नारी अर्ध अंग है और नारी करके पुरुष अर्ध अंग, अर्ध अंग अधूरा अंग। तो ये दो अंग मिलके संपूर्ण हो, ये अर्ध अंग बाल की कशिश पैदा करता है, पुरुष के अंदर नारी की कशिश, नारी के अंदर पुरुष की कशिश। गुरु नानक देव जी महाराज का कहना कि वो जो अर्ध अंग है वो संपूर्ण होना चाहिए। इस अर्ध अंग की जी संपूर्णता है ये पशुओं की तरह ना हो, मनुख आकर मनुख है, ये को सोचनी है, ये को विचार ने। तो इस समाजिक रसम नूं धर्म के दायरे में चलाने की आग्या हो, ताकि रिश्तों में पुख्तगी हो, रिश्तों में पक्याई हो, रिश्ते अटूट होवन और जिस रिश्ते के विचोले आप धन गुरु ग्रंथ साहब जी महाराज बन जाओ, मोर गुरबाणी भी लगे और इस तरीके प्राचीन ऋषि मुनि धर्म की मोर ला के इस अर्ध अंग की संपूर्णता करते सन। तो इसका नाम उन्होंने रखा कि विवाह। गुरमत यह नाम रखा गया आनंद कार, खुशी का एक कम, क्योंकि अर्ध अंग संपूर्ण हो रहा है। ऐसी जेरी मर्यादा बनाइए परिपूर्ण परमात्मा ने हाथ बनाई, ईश्वर भी एक होंदा होया अनेक है, उसने मनुख नूं भी अनेक हिस्सों में वंडिया। जैसे कलगीधर पिता कहते ने अमान है, निधान है, अनेक है, फिर एक है। हे प्रभु तू एक होंदा होया अनेक है, ते अनेक होंदा होया एक है। उसने खास करके पुरुष नूं भी ते नारी नूं भी अनेकता विच वंड दिता है। जो पुरुष किसी का बच्चा है, लड़का है, वो किसी का भरा भी है और किसी का फिर पति बनता है, किसी का पिता है, किसी का दोस्त है, किसी का पड़ोसी है। एक पुरुष कितने रूप रखता है, एक भरा भी है, एक पति भी है, एक पुत्र भी है, एक पड़ोसी भी है, एक दोस्त भी है। इस तरह स्त्री भी एक होंदे होया अनेक है। जे किसी की बच्ची है, किसी की धी है, तो किसी की बहन भी है, किसी की बहन तो किसी की सहेली भी है, किसी की पड़ोसन भी है। ਫਿਰ ਕਿਸੇ ਦੀ ਸਿਫਤ ਨਹੀਂ। ਸਾਰੇ ਰਿਸ਼ਤਿਆਂ ਵਿੱਚ ਪਕਿਆਈ ਹੋਵੇ, ਪਵਿੱਤਰਤਾ ਹੋਵੇ, ਇਸ ਵਾਸਤੇ ਵਿਚੋਲਾ ਚਾਹੀਦਾ ਸੀ। ਤੇ ਵਿਚੋਲਾ ਗੁਰੂ ਗੁਰੂ ਮੋਹਰ ਲਾਉਂਦਾ ਹੈ ਕਿ ਮਨੁੱਖ ਪੁਰਸ਼ ਵਿਰਾਗ ਬਣੇ ਤੇ ਚੰਗਾ ਬਣੇ। ਲੋਕੀ ਮਾਣ ਕਰਨ ਕੇ ਵਿਰਾਗ ਹੋਵੇ ਤੇ ਐਸਾ ਹੋਵੇ, ਇਹ ਪਤੀ ਬਣੇ ਤੇ ਆਦਰਸ਼ਵਾਦੀ ਔਰ ਇੱਕ ਵਾਕਈ ਨਮੂਨਾ ਬਣੇ, ਪਰ ਇਹ ਪੁੱਤਰ ਬਣੇ ਤੇ ਐਸਾ ਕਿ ਮਾਂ ਬਾਪ ਫਖਰ ਕਰਨ, ਇਹ ਦੋਸਤ ਬਣੇ ਤੇ ਐਸਾ ਕਿ ਦੋਸਤ ਉਸਤੇ ਮਾਣ ਕਰਨ, ਔਰ ਇਹ ਪਤੀ ਬਣੇ ਤੇ ਐਸਾ ਕਿ ਪਤਨੀ ਦਾ ਮਾਣ ਸਨਮਾਨ ਤੇ ਇੱਜ਼ਤ ਆਬਰੂ ਬਣੇ, ਉਹਦੀ ਖੁਸ਼ੀ ਬਣੇ। ਹੂ ਬਹੁ ਇਸੇ ਤਰੀਕੇ ਨਾਲ ਇਤਨੀਆਂ ਹੀ ਜ਼ਿੰਮੇਵਾਰੀਆਂ ਨੇ ਬੱਚੀ ਦੀਆਂ, ਤੇ ਬੱਚੀ ਐਸੀ ਬਣੇ ਮਾਂ ਬਾਪ ਦੇ ਹਿਰਦੇ ਹਮੇਸ਼ਾ ਯਾਦ ਕਰਦੇ ਰਹਿਣ। ਇਹ ਸਾਡੇ ਘਰ ਦਾ ਵਿਛੜਿਆ ਹੋਇਆ ਫੁੱਲ ਸੀ, ਪਹਿਲੇ ਮਹਿਕ ਵੰਡੀ ਪੇਕੇ ਕਰਦੇ, ਹੁਣ ਮਹਿਕ ਵੰਡ ਰਹੀ ਹੈ ਸਹੁਰੇ ਕਰਦੇ, ਔਰ ਮਾਂ ਬਾਪ ਦੀ ਖੁਸ਼ੀ ਬਣੀ ਰਹੇ, ਮਹਿਕ ਫੈਲ ਰਹੀ ਹੈ, ਖੁਸ਼ਬੂ ਫੈਲ ਰਹੀ ਹੈ। ਇਹ ਪਤਨੀ ਬਣੇ ਆਦਰਸ਼ਵਾਦੀ, ਭੈਣ ਬਣੇ ਮਹਾਨ ਵਿਰਾ ਮਾਨ ਕਰਨ, ਭੈਣਾ ਮਾਨ ਕਰਨ। ਸਾਰੇ ਰਿਸ਼ਤਿਆਂ ਦੇ ਪਕਿਆਈ ਤੇ ਪੁੱਤਰੀ ਇਹ ਲਾਜ਼ਮੀ ਹੈ ਕਿ ਪਤਨੀ ਹੋਵੇ ਤੇ ਐਸੀ ਕਿ ਸਾਰੀਆਂ ਹੀ ਖੁਸ਼ੀਆਂ ਦਾ ਸੋਮਾ ਬਣ ਜਾਏ ਪਤੀ, ਔਰ ਪਤੀ ਮਾਨ ਕਰੇ। ਸੋ ਇਸ ਦੇ ਵਿੱਚ ਲਾਜ਼ਮੀ ਹੈ ਕਿ ਰਿਸ਼ਤੇ ਵਿੱਚ ਮਹਾਨਤਾ ਆਵੇ, ਕਿਸੇ ਮਹਾਨ ਨਾਲ ਸੰਬੰਧ ਜੋੜੇ, ਔਰ ਇਹਨਾਂ ਦੋ ਆਤਮਾਵਾਂ ਦੇ ਸੰਗਮ ਵਿੱਚ, ਇਹਨਾਂ ਦੋ ਸਰੀਰਾਂ ਦੇ ਸੰਗਮ ਵਿੱਚ ਕੋਈ ਮਦਦ ਚਾਹੀਦੀ ਹੈ। ਜੈਸੇ ਪਰਿਪੂਰਨ ਪਰਮਾਤਮਾ ਦੀ ਦੁਨੀਆਂ ਸੀ ਅਸੀਂ ਦੇਖਦੇ ਹਾਂ, ਦੋਹਾਂ ਨੂੰ ਜੋੜਨਾ ਇੱਕ ਤੀਸਰਾ ਚਾਹੀਦਾ, ਦੋ ਕਾਗਜ਼ ਜੋੜਨੇ ਨੇ, ਗੋਂਦ ਚਾਹੀਦੀ ਹੈ, ਦੋ ਕੱਪੜਿਆਂ ਨੂੰ ਜੋੜਨਾ ਹੈ, ਕੋਈ ਧਾਗਾ ਚਾਹੀਦਾ, ਦੋ ਇੱਟਾਂ ਨੂੰ ਜੋੜਨਾ ਹੈ, ਤੋ ਬਕਾਇਦਾ ਗਾਰਾ ਸੀਮਿੰਟ ਤੇ ਆਦਤ ਚਾਹੀਦਾ ਹੈ, ਦੋ ਲੱਕੜਾਂ ਨੂੰ ਜੋੜਨਾ ਹੈ, ਸਰੇ ਸਕਿਲ ਕੁਛ ਨਾ ਕੁਛ ਹੈ ਚਾਹੀਦਾ ਹੈ, ਦੋ ਦਿਲਾਂ ਨੂੰ ਜੋੜਨਾ ਹੈ, ਇੱਥੇ ਦੋ ਦਿਲ ਜੋੜਨੇ, ਦੋ ਵਿਚਾਰਾਂ ਨੂੰ ਜੋੜਨਾ, ਦੋ ਖਿਆਲਾਂ ਨੂੰ ਜੋੜਨਾ, ਫੁੱਲ ਤੇ ਚਾਹੀਦਾ ਹੈ। ਬਸ ਇਹ ਗੁਰੂ ਤੀਜਾ ਹੈ ਜੋ ਦੋਹਾਂ ਨੂੰ ਇੱਕ ਕਰਦਾ, ਦੋਹਾਂ ਤੇ ਮੋਹਰ ਲਾਉਂਦਾ ਹੈ। ਤੇ ਹੁਣ ਮੈਂ ਦੋ ਮਿੰਟ ਆਪਦੇ ਹੋਰ ਲਵਾਂ ਤੇ ਸਮਾਪਤੀ ਕਰਾਂ। ਰਿਸ਼ਤੇ ਦੁਨੀਆਂ ਦੇ ਦੋ ਤਰ੍ਹਾਂ ਦੇ ਨੇ, ਹੋਮ ਦੇ ਰਿਸ਼ਤੇ, ਖਿਆਲਾਂ ਦੇ ਰਿਸ਼ਤੇ, ਵਿਚਾਰਾਂ ਦੇ ਰਿਸ਼ਤੇ, ਮਨ ਦਾ ਰਿਸ਼ਤਾ। ਜਿਹੜੇ ਹੋਮ ਦੇ ਰਿਸ਼ਤੇ ਨੇ, ਇਹਨਾਂ ਦੀਆਂ ਪ੍ਰਣਾਲੀਆਂ ਤਿੰਨ ਨੇ, ਨਾਨਕੇ ਦਾਦਕੇ ਸਹੁਰੇ। ਬੇ ਹੋਮ ਦਾ ਰਿਸ਼ਤਾ ਦਾਦਕਿਆਂ, ਨਾਨਕਿਆਂ ਤੇ ਫਿਰ ਸਹੁਰਿਆਂ ਦਾ। ਪਰ ਨਾਨਕੇ ਦਾਦਕੇ ਤੇ ਸਹੁਰਿਆਂ ਦੇ ਰਿਸ਼ਤਿਆਂ ਨੂੰ ਜਿੱਥੋਂ ਜਨਮ ਮਿਲਦਾ ਹੈ ਪਤੀ ਪਤਨੀ ਤੋਂ, ਇਹ ਰਿਸ਼ਤਾ ਖੂਨ ਦਾ ਰਿਸ਼ਤਾ ਨਹੀਂ ਹੈ। ਬੱਚੀ ਕਿਸੇ ਘਰ ਦੀ, ਬੱਚਾ ਕਿਸੇ ਘਰ ਦਾ, ਖੂਨ ਤੇ ਇੱਕ ਨਹੀਂ ਹੈ। ਕਿਸ ਤਰ੍ਹਾਂ ਕਿਹਾ ਜਾ ਸਕਦਾ ਖੂਨ ਇੱਕ ਹੈ? ਇਹ ਖੂਨ ਇੱਕ ਨਹੀਂ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਵੀ ਨਹੀਂ ਮੰਨਿਆ। ਸਤਿਗੁਰ ਦੀ ਬਾਣੀ ਕਹਿੰਦੀ ਹੈ ਇਹ ਦਿਲ

0: ਐਤਵਾਰ ਵੀ ਆਉਂਦਾ, ਐਤਵਾਰ ਵੀ ਮਨੁੱਖ ਦਾ ਉੱਥੇ ਨਹੀਂ ਜਾਂਦਾ। ਔਰ ਜਿੱਥੇ ਐਤਵਾਰ ਹੈ ਕਹਿੰਦੇ ਨੇ ਸਦਾਚਾਰ ਦਾ ਵਾਸਾ ਵੀ ਉੱਥੇ ਹੀ ਹੈ, ਔਰ ਜਿੱਥੇ ਸਦਾਚਾਰ ਹੈ ਕਰਤਾਰ ਦੀਆਂ ਸਾਰੀਆਂ ਬਖਸ਼ਿਸ਼ਾਂ ਵੀ ਉੱਥੇ, ਕਰਤਾਰ ਦੀਆਂ ਸਾਰੀਆਂ ਨਿਆਮਤਾਂ ਵੀ ਉੱਥੇ ਨੇ। ਆਪ ਸਾਰੇ ਸਿਆਣੇ ਬੈਠੇ, ਬੱਚੀ ਬੱਚੇ ਵੀ ਇਹ ਵਿਖਾਉਣੇ ਸਿਆਣੇ ਨੇ। ਇਹ ਰਿਸ਼ਤਾ ਵਿਚਾਰਾਂ ਦੀ ਸਾਂਝ ਦਾ ਹੈ, ਖਿਆਲਾਂ ਦੀ ਸਾਂਝ ਦਾ ਹੈ। ਏਕ ਜੋਤ ਦੋਏ ਮੂਰਤੀ, ਇਸ ਵਿਚਾਰ ਦੇ ਰਿਸ਼ਤੇ ਤੋਂ ਅਗਾਂਹ ਖੂਨ ਦੇ ਰਿਸ਼ਤੇ ਜਨਮ ਲੈਂਦੇ ਨੇ। ਅਗਰ ਇਹ ਰਿਸ਼ਤਾ ਨਹੀਂ ਤਾਂ ਨਾ ਦਾਦਕੇ ਨਾ ਨਾਨਕੇ ਨਾ ਸੌ। ਇਹ ਜੋ ਤਿੰਨ ਰਿਸ਼ਤੇ ਖੂਨ ਦੇ ਰਿਸ਼ਤੇ ਨੇ, ਦਾਦਕੇ ਨਾਨਕੇ ਸੌਰੇ, ਇਹ ਰਿਸ਼ਤਾ ਪਤੀ ਪਤਨੀ ਦਾ ਐਸਾ ਹੈ, ਇਹਨੂੰ ਅਸੀਂ ਮੈਂ ਸਿਰਫ ਖੂਨ ਦਾ ਰਿਸ਼ਤਾ ਨਹੀਂ ਕਹਿ ਸਕਦੇ, ਕਹਿੰਦੇ ਹਾਂ ਤੇ ਗਲਤ ਹੈ। ਇੱਕ ਸਿੱਖ ਤੇ ਗੁਰੂ ਦਾ ਰਿਸ਼ਤਾ ਵਿਚਾਰ ਦਾ ਰਿਸ਼ਤਾ, ਖੂਨ ਦਾ ਰਿਸ਼ਤਾ ਨਹੀਂ ਹੈ। ਇੱਕ ਪਤੀ ਤੇ ਪਤਨੀ ਦਾ ਰਿਸ਼ਤਾ ਵਿਚਾਰ ਦਾ ਰਿਸ਼ਤਾ। ਏਕ ਜੋਤ ਦੋਏ ਮੂਰਤੀ, ਆਪ ਕਹਿੰਦੇ ਧਨ ਫਿਰ ਇਹ ਨਾ ਆਸੀਆਂ, ਬਹਿਣ ਇਕੱਠੇ ਹੋਏ ਇਸ ਘਰ ਵਿੱਚ ਰਹਿੰਦੇ ਨੇ, ਸਦੀ ਹੋ ਗਈ ਹੈ, ਜ਼ਿੰਦਗੀ ਬਤੀਤ ਕੀਤੀ ਹੈ, ਲੇਕਿਨ ਖਿਆਲਾਂ ਦੀ ਸਾਂਝ ਕਦੀ ਨਹੀਂ ਹੋਈ, ਵਿਚਾਰ ਨਹੀਂ ਕਦੀ ਹੋਇਆ, ਔਰ ਪਿਆਰ ਨਹੀਂ ਪਨ ਸਕਿਆ। ਤੋ ਮਹਾਰਾਜ ਕਹਿੰਦੇ ਧਨ ਫਿਰ ਇਹ ਨਾ ਆਸੀਏ, ਪਤੀ ਪਤਨੀ ਇਹ ਥੋੜ੍ਹੀ ਆਸੀ ਜਾਂਦੇ ਨੇ ਕਿ ਕੋਈ ਘਰ ਦੇ ਚਲੋ ਇਕੱਠੇ ਸਾਰੀ ਜ਼ਿੰਦਗੀ ਬਤੀਤ ਕਰ ਦਿੱਤੀ। ਧਨ ਫਿਰ ਇਹ ਨਾ ਆਸੀਆਂ, ਬਹਿਣ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਏ ਜੋਤ ਇੱਕ ਵਿਚਾਰ ਇੱਕ, ਜੋਤ ਕੀ ਮਨ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਖਿਆਲ ਇੱਕ ਵਿਚਾਰ ਇੱਕ। ਤੋ ਦੋਹਾਂ ਦੇ ਵਿਚਾਰ ਇੱਕ ਹੋ ਸਕਣ ਤੀਸਰਾ ਚਾਹੀਦਾ, ਤੀਜਾ ਹੈ ਗੁਰੂ ਹੈ। ਇਹ ਦੋ ਵਿਚਾਰਾਂ ਦੀ ਸਾਂਝ ਬਣਾਉਂਦਾ, ਕਦੀ ਇਸ ਤੋਂ ਸਦਕੇ ਜਾਣਾ ਹੈ, ਇਸ ਦੀਆਂ ਲਾਵਾਂ ਲੈਣੀਆਂ ਨੇ ਜਾਂ ਪਰਿਕਰਮਾ ਕਰਨੀਆਂ ਨੇ, ਇਹਨੂੰ ਬਾਰ ਬਾਰ ਸਜਦਾ ਕਰਨਾ ਹੈ। ਹੇ ਗੁਰਦੇਵ, ਵਿਚਾਰਾਂ ਦੀ ਸਾਂਝ ਬਣੀ ਰਹਿ, ਔਰ ਪਿਆਰ ਦਾ ਬੂਟਾ ਵੱਧਦਾ ਰਹਿ, ਔਰ ਇਸ ਦੇ ਸਦਾਚਾਰ ਦੀ ਮਹਿਕ ਐਤਵਾਰ ਦੇ ਮਹਿਕ ਖੁਸ਼ਬੂਆਂ ਤੇ ਬਰਕਤਾਂ ਹਮੇਸ਼ਾ ਜੋ ਹੈ ਡੁੱਲ ਡੁੱਲ ਕੇ ਬਾਲ ਜੋ ਹੈ ਪੁੱਛਣ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ, ਰਹਿਮਤ ਕਰਨ, ਬੱਚੇ ਬੱਚੇ ਦੇ ਵਿਚਾਰਾਂ ਦੀ ਸਾਂਝ ਹਮੇਸ਼ਾ ਬਣੀ ਰਹੇ, ਤਾਂ ਕਿ ਦੋਵੇਂ ਆਪਣੇ ਆਪਣੇ ਮਾਂ ਬਾਪ ਦੀ ਖੁਸ਼ੀ ਦਾ ਸੋਮਾ ਬਣਨ, ਦੋਵੇਂ ਜੋ ਹੈ ਮਾਂ ਬਾਪ ਮਾਣ ਕਰਨ। ਅਰਦਾਸ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ, ਗੁਰੂ ਆਪ ਦੀ ਚੋਲਾ ਬਣ ਕੇ ਦੋਹਾਂ ਦੀ ਸਾਂਝ ਹਮੇਸ਼ਾ ਬਣਾਈ ਰੱਖਣ, ਤੇ ਹੁਣ ਮਰਿਆਦਾ ਸੰਯੋਗ ਬੱਚੀ ਦਾ ਪੱਲਾ ਜਿਹੜਾ ਹੈ ਉਹ ਪਿਤਾ ਸਰਦਾਰ ਗੋਬਿੰਦਰ ਸਿੰਘ ਜੀ ਪਗੜਾਉਣਗੇ। ਲਾਵਾਂ ਦੇ ਪਾਠ ਤੋਂ ਬਾਅਦ ਹੁਕਮਨਾਮੇ ਤੋਂ ਬਾਅਦ ਸਿੰਘ ਸਾਹਿਬ ਯਾਨੀ ਹੇਮ ਸਿੰਘ ਜੀ ਬੱਚੀ ਤੇ ਬੱਚੇ ਨੂੰ ਅਸੀਸ ਵੀ ਜੋ ਹੈ ਦੇਣਗੇ। ਇੱਥੋਂ ਬਾਅਦ ਸਾਰੀ ਜੋ ਹੈ ਸਮਾਪਤੀ ਹੋ ਜਾਵੇਗੀ। ਹੁਣ ਬੰਦੇ ਦੀ ਰਸਮ ਪ੍ਰਾਰੰਭ ਹੁੰਦੀ ਹੈ।
1: You're listening to KRPI 1550 Radio, Ferndale, Washington.
2: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

0: You're listening to KRPI 1550 Radio, Ferndale, Washington.
1: फैमिली केयर फार्मेसी
2: पूरे बीसी विच होम्योपैथिक दवाइयां च नंबर वन।
1: इना कोलो तुसी हर तरह दे विटामिन सप्लीमेंट्स हर्बल्स अते होम्योपैथिक प्रोडक्ट्स ले सकदे हो।
2: हर तरह दे नेचुरल हेल्थ प्रोडक्ट्स कंप्रेशन स्टॉकिंग्स ऑर्थोपी प्रोडक्ट्स भी ले सकदे हो।
1: हुन मोबिलिटी एड रेंट जां बाय भी कर सकदे हो।
2: फ्री ब्लिस्टर पैकिंग ते डिलीवरी दे नाल नाल हर तरह दे गवर्नमेंट ते प्राइवेट क्लेम्स भी लैंदे हन।
3: 3 लोकेशंस टू सर्व यू सरी डेल्टा एंड वाइट रॉक
1: जां कॉल किरण एट 604-581-1900।
4: ਗੁਰਦੇਵ ਸਿੰਘ ਬਾਦ ਤੁਹਾਡੇ ਲਈ ਲੈ ਕੇ ਆਏ ਨੇ ਬਿਹਤਰੀਨ ਇਨਵੈਸਟਮੈਂਟ ਓਪਰਚੁਨਿਟੀ ਨੀਅਰ ਸਾਊਥ ਸਰੀ ਵਾਈਟ ਰੌਕ ਕਲੋਜ਼ ਟੂ ਦ ਬਾਰਡਰ ਵਿਦ ਅ ਕੰਬੀਨੇਸ਼ਨ ਆਫ ਹੋਮ ਐਂਡ ਬਿਜ਼ਨਸ ਇਨਵੈਸਟ ਕਰੋ 8 ਏਕਰਸ ਅਤੇ 100,000 ਸਕੁਆਇਰ ਫੀਟ ਦੀ ਗ੍ਰੀਨ ਹਾਊਸ ਨਰਸਰੀ ਬਿਜ਼ਨਸ ਵਿੱਚ ਐਂਡ ਬੀ ਯੋਰ ਓਨ ਬਾਸ ਤੁਹਾਡੀ ਅਤੇ ਤੁਹਾਡੀ ਫੈਮਿਲੀ ਲਈ ਸੁਨਹਿਰਾ ਮੌਕਾ ਜਿਵੇਂ ਵਿੱਚ ਨਰਸਰੀ ਦੇ ਨਾਲ ਨਾਲ 5 ਬੈਡਰੂਮ ਹਾਊਸ ਟੋਟਲੀ ਰੀਮਾਡਲ ਵਿਦ ਇੰਕਰਨ ਆਊਟਡੋਰ ਪੂਲ ਰੀਟੇਲ ਸ਼ਾਪ ਵੇਅਰ ਹਾਊਸ ਪ੍ਰਾਈਵੇਟ ਸਪੇਸ ਅਤੇ ਹੋਰ ਵੀ ਬਹੁਤ ਕੁਝ ਅੱਜ ਹੀ ਸੰਪਰਕ ਕਰੋ ਗੁਰਦੇਵ ਸਿੰਘ ਬਾਦ ਨੂੰ ਐਟ

0: ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ, ਸਰੀਰ ਦੇ ਮਰਨ ਨੂੰ ਮੌਤ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ।
1: ਬੇਡਰ ਤੋਰਾ ਨੀਲਾ ਚੋਲਾ, 6 ਫੁੱਟ ਜੁਸਾਲਾ ਛਕੇ, ਹੱਥ ਚ ਤੀਰ ਤੇ ਵਾਂਗ।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਹੇ ਪ੍ਰਾਣਨਾਥ ਗੋਬਿੰਦੇ ਕਿਰਪਾ ਨਿਧਾਨ ਜਗਤ ਗੁਰ ਹੇ

मयाकर शरीर स्वस्थ केन समय

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜੋ ਖਿਆਲ ਬਖਸ਼ਿਸ਼ ਨੇ ਕੀਤੇ ਨੇ, ਪ੍ਰੇਰਨਾ ਦਿੱਤੀ ਹੈ, ਉਹ ਮੈਂ ਆਪ ਨੂੰ ਸਰਵਣ ਕਰਾਉਣ ਦੀ ਨਿਮਾਣੀ ਕੋਸ਼ਿਸ਼ ਕਰ ਰਿਹਾ। ਮਨੁੱਖ ਸਮਾਜਿਕ ਪ੍ਰਾਣੀ ਹੈ, ਇਹ ਸੰਬੰਧਾਂ ਤੋਂ ਬਿਨਾਂ ਨਹੀਂ ਜੀ ਸਕਦਾ। ਇਹਨੂੰ ਸੰਬੰਧ ਬਣਾਉਣੇ ਪੈਂਦੇ, ਕਿਉਂ ਸੰਬੰਧਾਂ ਤੋਂ ਬਿਨਾਂ ਜੀ ਨਹੀਂ ਸਕਦਾ। ਕੋਈ ਨਹੀਂ ਸੰਬੰਧੀ ਤੋ ਇਹ ਕਲਪਨਾ ਦੇ ਸੰਬੰਧ ਬਣਾ ਲੈਂਦਾ, ਖਿਆਲਾਂ ਦੇ ਸੰਬੰਧ ਬਣਾ ਲੈਂਦਾ, ਖਿਆਲਾਂ ਦੇ ਸੰਬੰਧੀ ਬਣਾ ਲੈਂਦਾ, ਫਿਰ ਉਹਨਾਂ ਨਾਲ ਰਹਿੰਦਾ। ਕਾਰਨ, ਮਨੁੱਖ ਇੱਕ ਐਸਾ ਪ੍ਰਾਣੀ ਹੈ ਜਿਹਨੂੰ ਦੂਜਾ, ਤੀਜਾ, ਚੌਥਾ, ਪੰਜਵਾਂ ਚਾਹੀਦਾ। ਇਹਦਾ ਆਪਣੇ ਆਪ ਦੇ ਨਾਲ ਰਹਿਣਾ ਕਠਿਨ ਹੈ। ਆਪਣੇ ਆਪ ਦੇ ਨਾਲ ਰਹਿੰਦਾ ਜਾਂ ਪਰਮਾਤਮਾ, ਜਾਂ ਕੋਈ ਪਰਮਾਤਮਾ ਦੇ ਨਾਲ ਜੁੜੀ ਹੋਈ ਆਤਮਾ ਸਨ, ਉਹ ਤੇ ਆਪਣੇ ਆਪ ਨਾਲ ਰਹਿੰਦਾ। ਬਾਕੀਆਂ ਨੂੰ ਦੂਜਿਆਂ ਨਾਲ ਸੰਬੰਧ ਜੋੜ ਕੇ

ਆ ਕੇ ਜੀਵਣਾ ਪੈਂਦਾ, ਸੰਬੰਧੀ ਚਾਹੀਦੇ। ਆਮ ਜੋ ਅਸੀਂ ਸੰਬੰਧੀ ਬਣਦੇ ਹਾਂ, ਮੈਂ ਉਸਦੀ ਰੂਪਰੇਖਾ ਤੁਹਾਡੇ ਸਾਹਮਣੇ ਨਹੀਂ ਰੱਖਦੇ ਆ। ਉਹ ਸੰਬੰਧੀ ਉਹਨਾਂ ਦੀਆਂ ਪ੍ਰਣਾਲੀਆਂ ਤੇ ਤਿੰਨ ਨੇ, ਨਾਨਕੇ ਦਾਦਕੇ ਸਹੁਰੇ। ਅਗਰ ਕੋਈ ਆਖੇ ਫਲਾਣਾ ਮੇਰਾ ਸੰਬੰਧੀ ਹੈ, ਤੋ ਦਾਦਕਿਆਂ ਦੇ ਚੋਂ ਹੋਵੇਗਾ, ਦਾਦਕਿਆਂ ਦੇ ਚੋਂ ਨਹੀਂ ਤੇ ਨਾਨਕਿਆਂ ਚ ਹੋਵੇਗਾ। ਜੇ ਨਾਨਕਿਆਂ ਦੇ ਚੋਂ ਨਹੀਂ ਹੈ ਤੇ ਸਹੁਰਿਆਂ ਦੇ ਚੋਂ ਹੋਵੇ। ਸੰਬੰਧੀਆਂ ਦੀਆਂ, ਸੰਬੰਧਾਂ ਦੀਆਂ ਇਹ ਪ੍ਰਣਾਲੀਆਂ ਤਿੰਨ ਨੇ, ਚੌਥੀ ਪ੍ਰਣਾਲੀ ਨਹੀਂ ਹੈ। ਸੰਬੰਧੀ ਸਾਰੇ ਦੇ ਸਾਰੇ ਇਹਨਾਂ ਹੀ ਤਿੰਨ ਪ੍ਰਣਾਲੀਆਂ 'ਚ ਆ ਜਾਂਦੇ ਨੇ, ਦਾਦਕੇ ਨਾਨਕੇ ਸਹੁਰੇ। ਪਰ ਜ਼ਰੂਰੀ ਨਹੀਂ ਇਹਨਾਂ 'ਚ ਵਾਕਈ ਕੋਈ ਸੰਬੰਧੀ ਹੋਵੇ। ਦੋ ਬਿਰਾਹ ਨੇ, ਇੱਕੋ ਸ਼ਹਿਰ ਦੇ 'ਚ ਰਹਿੰਦੇ ਨੇ, ਬੋਲਦੇ ਵੀ ਨੇ, ਮੁਕੱਦਮੇਬਾਜ਼ੀ ਚੱਲਦੀ ਹੈ, ਕੀ ਸੰਬੰਧ ਹੈ? ਪਿਓ ਪੁੱਤਰ ਦੇ 'ਚ ਬੋਲ ਚਾਲ ਵੀ ਨਹੀਂ ਹੈ। ਇਹ ਕਹਿਣ ਮਾਤਰ ਸਾਰੇ ਸੰਬੰਧ ਨੇ, ਵਾਸਤਵਿਕ ਜੋ ਸੰਬੰਧ ਨੇ, ਮੈਂ ਉਹਨਾਂ ਦੀ ਥੋੜ੍ਹੀ ਜਿਹੀ ਰੂਪ ਰੇਖਾ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ। ਉਹ ਸੰਬੰਧਾਂ ਦੀਆਂ ਪ੍ਰਣਾਲੀਆਂ ਵਿਚਾਰਵਾਨਾਂ ਨੇ ਚਾਰ ਮੰਨੀਆਂ ਨੇ, ਸਮਾਜ ਦੇ ਤੇ ਪ੍ਰਣਾਲੀਆਂ ਤਿੰਨ ਨੇ, ਦਾਦਕੇ ਨਾਨਕੇ ਸਹੁਰੇ। ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਇਹਨਾਂ ਤਿੰਨਾਂ ਹੀ ਸੰਬੰਧਾਂ ਦੀਆਂ ਪ੍ਰਣਾਲੀਆਂ ਨੂੰ ਸਿੱਖੀ ਤੋਂ ਕੁਰਬਾਨ ਕਰਦੇ ਨੇ, ਨਿਛਾਵਲ ਕਰਦੇ ਨੇ। ਭਾਈ ਸਾਹਿਬ ਦਾ ਸਵਈਆ ਵੀ ਸੁਣਾ ਦਿਆਂ, ਨਹੀਂ ਦਰਸਾਰ ਪਿਤਾ ਪਿਤਾਮਾ ਪਰ ਪਿਤਾਮਾ ਸਜਨ ਕੁਟੁੰਬ ਸੁਤ ਬਾਂਧਵ ਨਾ ਬਰਾਤਾ ਹੈ। ਇਹ ਦਾਦਕਿਆਂ ਦੀ ਪ੍ਰਣਾਲੀ, ਪਿਤਾ, ਫਿਰ ਪਿਤਾ ਦਾ ਪਿਤਾ ਦਾਦਾ, ਫਿਰ ਉਸਦਾ ਪਿਤਾ ਪਰਦਾਦਾ, ਫਿਰ ਭਰਾ ਔਰ ਸਾਰੇ ਸੰਬੰਧੀ। ਨਹੀਂ ਦਰਸਾਰ ਪਿਤਾ ਪਿਤਾਮਾ ਪਰ ਪਿਤਾਮਾ ਸਜਣ ਕੁਟੁੰਬ ਸੁਖ ਬਾਂਧਵ ਨਾ ਬਰਾਤਾ ਪਰਦਾਦਾ ਤੇ ਪੁੱਤਰ ਪੋਤਰਾ। ਇਹ ਸਭ ਦਾਦਕਿਆਂ ਦੀ ਪ੍ਰਣਾਲੀ 'ਚ ਆ ਜਾਂਦੇ। ਨਹੀਂ ਨਨਸਾਰ, ਨਾਨਕਿਆਂ ਦਾ ਰਿਸ਼ਤਾ ਮਾਂ ਤੋਂ ਚੱਲਦਾ, ਦਾਦਕਿਆਂ ਦਾ ਪਿਤਾ ਤੋਂ ਚੱਲਦਾ। ਨਹੀਂ ਨਨਸਾਰ ਮਾਤਾ ਪਰ ਮਾਤਾ ਬ੍ਰਿਜ ਮਾਤਾ ਮਾਮੀ ਮਾਮੋ ਮਾਸੀ ਮੌਸਾ ਬਿਬਦ ਬਿਖਿਆਤਾ ਹੈ। ਤੀਸਰਾ ਰਿਸ਼ਤਾ ਸਹੁਰਿਆਂ ਦਾ ਪਤਨੀ ਕਰਕੇ ਜਾਂ ਪਤਨੀ ਦਾ ਪਤੀ ਕਰਕੇ ਚੱਲਦਾ। ਨਹੀਂ ਸਸੁਰਾਲ ਸਾਸ ਸਸੁਰ ਸਾਰੋ ਉਹ ਸਾਰੀ ਨਹੀਂ ਬ੍ਰਿਟੇਸ਼ਰ ਜਾਚਕ ਉਹ ਨਾ ਦਾਤਾ ਹੈ। ਅਸਨ ਬਸਨ ਧਨ ਧਾਮ ਕਾਹੂ ਨੈਨਾ ਦੇਖਿਓ ਜੈਸੇ ਗੁਰਸਿੱਖ ਸਾਧ ਸੰਗਤ ਹੋ ਨਾਤਾ ਹੈ। ਭਾਈ ਸਾਹਿਬ ਕਹਿੰਦੇ ਨੇ ਮੈਂ ਸਿੱਖੀ ਦੇ ਨਾਤੇ ਤੋਂ ਦਾਦਕੇ ਨਾਨਕੇ ਸਹੁਰੇ ਸਾਰੇ ਕੁਰਬਾਨ ਕਰਦਾ। ਜੋ ਸਿੱਖ ਦਾ ਸਿੱਖ ਨਾਲ ਰਿਸ਼ਤਾ, ਜੋ ਸਿੱਖ ਦਾ ਗੁਰੂ ਨਾਲ ਰਿਸ਼ਤਾ ਹੈ, ਇਸ ਤਰ੍ਹਾਂ ਦਾ ਹੋਰ ਕੋਈ ਰਿਸ਼ਤਾ ਨਹੀਂ। ਖੈਰ, ਹੁਣ ਦੇ ਰਿਸ਼ਤਿਆਂ ਦੀਆਂ ਇਹ ਪ੍ਰਣਾਲੀਆਂ ਤਿੰਨ ਨੇ, ਲੇਕਿਨ ਵਿਚਾਰਵਾਨਾਂ ਨੇ ਸੰਬੰਧਾਂ ਦੀਆਂ ਜੋ ਚਾਰ ਪ੍ਰਣਾਲੀਆਂ ਬਿਆਨ ਕੀਤੀਆਂ ਨੇ, ਮੈਂ ਤੁਹਾਡੇ ਸਾਹਮਣੇ ਇਹਨਾਂ ਨੂੰ ਖੋਲਣ ਦਾ ਯਤਨ ਕਰ ਰਿਹਾ। ਕਿਉਂਕਿ ਮਨੁੱਖ
ऐसा प्राणी है, मैं फिर दोहरावा, सनबंधों को बिना नहीं जी सकता। सनबंधी चाहिए, दूजा तीजा चौथा पंजवा चाहिए। कह दिता जाता कला ते रब भी ना, पर कौन दसे रब ते है ही कला। उन्हें किसे संबंधा की लोड़ नहीं है। और जब कोई जपद्या जपद्या स्वयं परमात्मा का रूप हो जाता है ब्रह्म ज्ञानी, किसे संबंध की लोड़ नहीं। हूं मनुख न संबंधा में जीवना पैदा, संबंधी चाहिए। विचारवाना ने, दार्शनिक लोगों ने, धार्मिक ज्ञानियों ने ये जो चार प्रणालियां मनियां ने, एक सब तो नीवी, एक सब तो शिखर दी, दो विचकार दी, सब तो नीवी। अपने लोग को कीनों में इस नाल इस वास्ते संबंध जोड़े है, वक्त सिर काम आ जाता, लोड़ां दी पूर्ति कर देना। इस करके चंगा लगता है, उंज इस नाल कोई मतलब नहीं, कोई मतलब नहीं। वक्त पैण पे कम आ जाता है, कम सार देता है, लोड़ां दी पूर्ति कर देता है। इस वास्ते प्यारा लगता है, चंगा लगता है, उंज इस नाल कोई संबंध नहीं। ये संबंध पशु भी जोड़ लेंदे ने, पट्ठे पाई जाओ गऊ पिछे भजी आती, टुकर पाई जाओ कुत्ते पिछे आई जाते। ये संबंध पशु भी जोड़ लेंगे। अपने लोभ को कीनों में ये संबंध मनुख मनुखा नाल जोड़ सकता है, ये संबंध मनुख परमात्मा नाल जोड़ सकता। उंज ते परमात्मा तेरे नाल कोई मतलब नहीं सी, पर तू कुछ इच्छावां दी पूर्ति कर देना, तो वक्त सिर काम आ जाना। तेरे अगों अरदास ते जोगड़ी करदे आ, वक्त सिर काम आ जाना, उन तेरे नाल कोई मतलब। अपने लोभ को कीनो में, ये पहला संबंध है लोभ दा, लैण दा, ये वक्त सिर काम आ जाना, लोड़ां दी पूर्ति कर देना, किसी मुश्किल दे वक्त कम आ जाता, जरूरत दे समय कम आ जाता, उंज इस नाल कोई मतलब नहीं। मैं फिर अर्ज करा, ये संबंध मनुख मनुख नाल जोड़ सकता है, परमात्मा नाल जोड़ सकता है। कोई मुश्किल आ गई है, कोई विपता आई है, चलो गुरुद्वारे चलिए अरदास करा दिए, उंज कोई मतलब नहीं है। रोक जाना नितनेम करन दा, जप तप करन दा, कथा कीर्तन सुन का कोई मतलब नहीं। गुरु कुछ कम पै गया, तू कम आ सकता है, चलो आंदे हैं तेरे अगों अरदास करते। अपने लोभ को कीनो में, कुछ लेना है, लोभ लेना है, इस करके नो मित्र बनाया, उनते कोई मतलब नहीं। मैं फिर दोहरावा, ये रिश्ता पशु भी जोड़न दे समर्थ हो जाते हैं। टुकर पाई जाओ कुत्ता पिछे आई जाता है, पट्ठे पाई जाओ पशु पिछे आई जाते। उन्होंने पता है पट्ठे मिलते पैने, टुकर मिलते पैने, उंज इसके पिछे चलन का की मतलब है। उंज इसके पिछे चलन का कोई मतलब नहीं, पट्ठे पाई जाता, उंज इसने नाल कोई संबंध नहीं, टुकर पाई जाता। अपने लोभ को की नौने, ये सब तो नीवा संबंध है, ये पशु भी जोड़न दे समर्थ हो जाते, ये पशु भी जोड़ लेंगे। इस विच अगर भावें ये मनुख है, दो पैर ने, दो हथ है, दिल दिमाग है, तामी धार्मिक दृष्टिकोण के मुताबिक पशु है, क्योंकि ये ओही संबंध जोड़ता है जो पशु भी जोड़ लेंगे। इंसानियत मानवता पता है कदों जन्म लेंदी है, उदों जन्म लेंदी है, संबंध जोड़े है लोभ करके नहीं, लैण करके नहीं। तू उंज ही प्यारा लगता है, उंज ही चंगा लगता है, तेरा होना ही काफी है, तू होवें यही काफी है।
ਤੇਰਾ ਹੋਣਾ ਹੀ ਚੰਗਾ ਲੱਗਦਾ, ਤੇਰੇ ਬੋਲ ਹੀ ਚੰਗੇ ਲੱਗਦੇ ਨੇ, ਤੇਰੀ ਸੂਰਤ ਹੀ ਚੰਗੀ ਲੱਗਦੀ ਹੈ, ਤੇਰਾ ਕੋਲ ਹੋਣਾ ਹੀ ਚੰਗਾ ਲੱਗਦਾ, ਤੇਰੇ ਕੋਲ ਕੁਛ ਲੈਣਾ ਨਹੀਂ। ਇਹਨੂੰ ਕਹਿੰਦੇ ਨੇ ਪ੍ਰੇਮ। ਪ੍ਰੇਮ ਪਸ਼ੂ ਨੂੰ ਮਨੁੱਖ ਬਣਾਉਂਦਾ ਹੈ, ਲੋਭ ਮਨੁੱਖ ਨੂੰ ਪਸ਼ੂ ਬਣਾ ਦਿੰਦਾ। ਇਤਨੀ ਮਿਹਨਤ ਕਰਦੇ ਹਾਂ, ਬੜਾ ਲੰਬਾ ਚੌੜਾ ਗੁਰੂ ਗ੍ਰੰਥ ਸਾਹਿਬ ਦੇ ਖੁਲਾਸਾ। ਇਹ ਦੋ ਸ਼ਬਦ ਮੈਂ ਫਿਰ ਦੁਹਰਾਵਾਂ, ਪ੍ਰੇਮ ਪਸ਼ੂ ਨੂੰ ਵੀ ਮਨੁੱਖ ਬਣਾ ਦਿੰਦਾ। ਔਰ ਕਈ ਪਸ਼ੂ ਮਨੁੱਖ ਜੈਸੇ ਦੇਖੇ ਗਏ ਨੇ। ਕਹਿੰਦੇ ਨੇ ਮਹਾਤਮਾ ਬੁੱਧ ਜੰਗਲ ਵਿੱਚ ਤਪੱਸਿਆ ਕਰਦੇ ਸਨ, ਇੱਕ ਹਾਥੀ ਉਹਨਾਂ ਦਾ ਕਰਮੰਡਲ ਚੁੱਕ ਕੇ ਨਿਰੰਜਨਾ ਨਦੀ ਚੋਂ ਪਾਣੀ ਭਰ ਲਿਆਉਂਦਾ ਸੀ, ਅੱਗੋਂ ਰੱਖਦਾ ਸੀ। ਉੱਚੇ ਉੱਚੇ ਦਰਖਤਾਂ ਤੋਂ ਅੰਬ ਤੋੜ ਲਿਆਉਂਦਾ ਸੀ, ਕੇਲੇ ਤੋੜ ਲਿਆਉਂਦਾ ਸੀ, ਜੰਗਲ ਭਰੇ ਪਏ ਸਨ, ਅੱਗੋਂ ਰੱਖ ਦਿੰਦਾ ਸੀ। ਔਰ ਜਦ ਰਾਤ ਪੈ ਜਾਏ ਤਾਂ ਚਾਰੋਂ ਪਾਸੇ ਘੁੰਮ ਕੇ ਪਹਿਰਾ ਦਿੰਦਾ ਸੀ, ਕੋਈ ਜੰਗਲੀ ਜਾਨਵਰ ਇਹਨਾਂ 'ਤੇ ਹਮਲਾ ਨਾ ਕਰ। ਕੀ ਰਿਸ਼ਤਾ ਹੈ ਮਹਾਤਮਾ ਬੁੱਧ ਨਾਲ? ਉਂਝ ਚੰਗਾ ਲੱਗਦਾ ਬੈਠਾ ਹੈ ਕਿਸੇ ਮਸਤੀ 'ਚ, ਕਿਸੇ ਸਰੂਰ ਵਿੱਚ, ਚੰਗਾ ਲੱਗਦਾ। ਇਹ ਹਾਥੀ ਨੂੰ ਵੀ ਚੰਗਾ ਲੱਗਿਆ। ਸ਼ਾਇਦ ਆਪ ਨੂੰ ਪਤਾ ਹੋਵੇ ਸਾਰਾ ਬੋਧ ਸਮਾਜ ਹਾਥੀ ਦੀ ਪੂਜਾ ਕਰਦਾ, ਜੈਸੇ ਹਿੰਦੂ ਸਮਾਜ ਗਊ ਦੀ ਪੂਜਾ ਕਰਦਾ। ਕੁਛ ਪਸ਼ੂ ਐਸੇ ਹਨ ਜਿਨ੍ਹਾਂ ਦੇ ਅੰਦਰ ਮਾਨਵ ਹੋਣ ਦੀ ਸੰਭਾਵਨਾ ਛੁਪੀ ਹੋਈ ਹੈ। ਬਹੁਤ ਸਾਰੇ ਮਨੁੱਖ ਐਸੇ ਨੇ, ਬਿਲਕੁਲ ਮਨੁੱਖ ਨਹੀਂ ਨੇ, ਪਸ਼ੂ ਹੀ ਨੇ। ਪਸ਼ੂ ਸੰਭਾਵਨਾ ਕੀ ਪਸ਼ੂ ਦੀ ਛੁਪੀ ਹੋਈ ਹੈ? ਐਨੀ ਪਸ਼ੂ ਕਰਤੂਤ ਪਸ਼ੂ ਕੀ ਮਾਨਸ ਜਾ ਲੋਕ ਪਚਾਰਾ ਕਰੇ ਦਿਨ ਰਾਤ। ਇੱਕ ਹਾਥੀ ਦਾ ਜ਼ਿਕਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੀ ਵਾਰ ਵਾਰ ਕਰਦੇ ਨੇ। ਜਬ ਹੀ ਸ਼ਰਨ ਗਹੀ ਕਿਰਪਾ ਨਿਧ, ਗਜ ਗਰਾ ਤੇ ਛੂਟਾ ਮਹਿਮਾ ਨਾਮ ਕਹਾ ਲਓ ਵਰਨੋ, ਰਾਮ ਕਹਿਤ ਬੰਧਨ ਤੇ ਤੂਟ। ਤੋ ਖੈਰ ਮੈਂ ਅਰਜ਼ ਕਰਾਂ, ਮਹਾਤਮਾ ਬੁੱਧ ਇਸ ਹਾਥੀ ਨੂੰ ਉਂਝ ਹੀ ਚੰਗਾ ਲੱਗਦਾ। ਲੈਣਾ ਕੀ ਸੀ ਉਸ ਭਿਕਸ਼ੂ ਕੋਲ? ਕੀ ਲੈਣਾ ਸੀ ਜਿਹਦੇ ਕੋਲ ਕੁਛ ਵੀ ਨਹੀਂ ਸੀ? ਸਿਰਫ ਤਨ ਦੇ ਉੱਤੇ ਇੱਕ ਕੱਪੜਾ ਸੀ, ਉਹਦੇ ਕੋਲ ਤੇ ਕੁਛ ਵੀ ਨਹੀਂ ਸੀ। ਹਾਥੀ ਨੇ ਉਹਦੇ ਕੋਲ ਕੀ ਲੈਣਾ? ਪਰਮਾਤਮਾ ਬੁੱਧ ਦਾ ਹੋਣਾ ਚੰਗਾ ਲੱਗਦਾ, ਚੰਗਾ ਲੱਗਦਾ। ਪ੍ਰੇਮ ਇਹਨੇ ਹਾਥੀ ਨੂੰ ਮਨੁੱਖ ਬਣਾ ਦਿੱਤਾ ਹੈ। ਕਿਧਰੇ ਸੱਪ ਵੀ ਮਨੁੱਖ ਬਣ ਜਾਂਦਾ ਹੈ, ਦੇਖਿਆ ਸੱਪ ਨੇ ਇਹ ਮੁਖੜਾ ਜੋ ਸਾਰੀ ਦੁਨੀਆ 'ਚ ਛਾਂ ਵੰਡਦਾ, ਸ਼ਾਂਤੀ ਵੰਡਦਾ, ਪ੍ਰੇਮ ਵੰਡਦਾ, ਸੁੱਖ ਵੰਡਦਾ, ਇਹਦੇ ਮੁਖੜੇ 'ਤੇ ਦੁੱਖ ਹੈ। ਇਸ ਪਨੀਅਰ ਸੱਪ ਨੇ ਛਾਂ ਕਰ ਦਿੱਤੀ ਗੁਰੂ ਨਾਨਕ 'ਤੇ। ਦੇਖ ਕੇ ਰਾਏ ਬੁਲਾਰ ਹੈਰਾਨ ਹੋਇਆ ਸੀ, ਕੀ ਲੈਣਾ ਹੈ ਗੁਰੂ ਨਾਨਕ ਕੋਲ ਇਸ ਸੱਪ ਨੇ? ਕੀ ਮੰਗ ਸੀ ਉਸਦੀ? ਨਹੀਂ, ਗੁਰੂ ਨਾਨਕ ਦਾ ਹੋਣਾ ਹੀ ਚੰਗਾ ਲੱਗਿਆ, ਸਤਿਗੁਰੂ ਦਾ ਹੋਣਾ ਹੀ ਚੰਗਾ ਲੱਗਦਾ ਪਿਆ, ਪ੍ਰਭਾਵਿਤ ਪਿਆ ਕਰਦਾ। ਤੇਰਾ ਹੋਣਾ ਹੀ ਕਾਫੀ ਹੈ, ਤੂੰ ਉਂਝ ਹੀ ਚੰਗਾ ਲੱਗਦਾ। ਪ੍ਰੇਮ, ਕੋਈ ਮੰਗ ਨਹੀਂ, ਕੋਈ ਲੋੜ ਨਹੀਂ। ਪ੍ਰੇਮ ਪਸ਼ੂ ਨੂੰ ਮਨੁੱਖ ਬਣਾ ਦਿੰਦਾ, ਲੋਭ ਮਨੁੱਖ ਨੂੰ ਵੀ ਪਸ਼ੂ ਬਣਾ ਦਿੰਦਾ। ਲੋਭੀ ਮਨੁੱਖ ਭਰਾ ਨੂੰ ਵੀ ਧੋਖਾ ਦੇਵੇਗਾ, ਮਾਂ ਬਾਪ ਨੂੰ ਵੀ ਧੋਖਾ ਦੇਵੇਗਾ, ਪਤਨੀ ਨੂੰ ਵੀ ਧੋਖਾ ਦੇਵੇਗਾ, ਬੱਚਿਆਂ ਨੂੰ ਵੀ ਧੋਖਾ ਦੇਵੇਗਾ, ਫਿਰ ਲੋਭੀ ਮਨੁੱਖ ਤੇ ਗੁਰੂ ਨੂੰ ਵੀ ਧੋਖਾ ਦੇਣ ਦੀ ਕੋਸ਼ਿਸ਼ ਕਰੇਗਾ। ਇਹ ਵੀ ਮੈਂ ਅਰਜ਼ ਕਰਾਂ, ਲੰਬਾ ਚੌੜਾ ਇਤਿਹਾਸ ਹੈ, ਇਸ ਵਕਤ ਇਤਿਹਾਸ ਦੇ ਪੰਨੇ ਮੈਂ ਤੁਹਾਡੇ ਸਾਹਮਣੇ ਨਾ ਖੋਲਦਾ। ਮਹਾਰਾਜ ਆਪ ਕਹਿੰਦੇ ਲੋਭੀ ਕਾ ਵੇਸਾ ਨਾ ਕੀਜੇ ਜੇ ਕਾ ਪਾਰ ਵਸਾ। ਭੁੱਲ ਕੇ ਵੀ ਲੋਭੀ ਦਾ ਵਿਸ਼ਵਾਸ ਨਾ ਕਰਨਾ, ਇਹ ਧੋਖਾ ਦੇਗਾ, ਇਹ ਛਲ ਕਰੇਗਾ, ਇਹ ਕਪਟ ਕਰੇਗਾ।
ਫਿਰ ਮਹਾਰਾਜ ਲੋਭੀ ਮਨੁੱਖ ਨੂੰ ਪਾਗਲ ਕੁੱਤੇ ਨਾਲ ਤਸ਼ਬੀਹ ਦਿੰਦੇ ਨੇ। ਜਿਉਂ ਕੂ ਕਰ ਹਰ ਕਾਇਆ ਧਾਵੇ ਦੈ ਦਿਸ ਜਾਏ, ਲੋਭੀ ਜੰਤ ਨਾ ਜਾਣਈ ਬਖ ਅਬਖ ਸਭ ਕਰ। ਕੂਕਰ ਹਰ ਕਾਇਆ ਹਲਕਾ ਕੁੱਤਾ, ਪਾਗਲ ਕੁੱਤਾ। ਕੁੱਤਾ ਜਦ ਹਲਕਾ ਹੋ ਜਾਂਦਾ ਨਾ, ਤੇ ਜਿਸਨੇ ਪਾਲਿਆ ਹੁੰਦਾ ਮਾਲਕ ਨੂੰ ਵੀ ਕੱਟਣ ਲੱਗ ਪੈਂਦਾ, ਹਲਕਾ ਹੋ ਗਿਆ। ਲੋਭ ਮਨੁੱਖ ਨੂੰ ਹਲਕਾ ਕਰ ਦਿੰਦਾ। ਬਯੋ ਲੋਭ ਸੰਗ ਔਰਾ, ਬੜੀ ਕੀਮਤੀ ਪੰਕਤੀ। ਲੋਭ ਨੇ ਹਲਕਾ ਕੁੱਤਾ ਬਣਾ ਦਿੱਤਾ, ਹਰ ਇੱਕ ਨੂੰ ਕੱਟੀ ਜਾਂਦਾ, ਭਰਾ ਨੂੰ, ਪਿਓ ਨੂੰ, ਪੜੋਸੀ ਨੂੰ, ਹਰ ਇੱਕ ਨਾਲ ਧੋਖਾ ਕਰੀ ਜਾਂਦਾ, ਹਰ ਇੱਕ ਨਾਲ ਛਲ ਕਪਟ ਕਰੀ ਜਾਂਦਾ। ਲੋਭ ਮਨੁੱਖ ਨੂੰ ਪਸ਼ੂ ਬਣਾ ਦਿੰਦਾ, ਪ੍ਰੇਮ ਪਸ਼ੂ ਨੂੰ ਮਨੁੱਖ ਬਣਾ ਦਿੰਦਾ। ਸਭ ਤੋਂ ਨੀਵਾਂ ਸੰਬੰਧ ਹੈ ਲੋਭ, ਆਪਣੇ ਲੋਭ ਕੋ ਕੀ ਨੋਵੇਂ। ਇਹ ਪਰਮਾਤਮਾ ਮਤਲਬ ਤੇ ਨਹੀਂ ਹੈ ਤੇਰੇ ਨਾਲ, ਕੀ ਕਰੀਏ, ਕੁਝ ਲੈਣਾ ਤੇਰੇ, ਕੁਝ ਮਿਲ ਸਕਦਾ, ਤੂੰ ਵਕਤ ਸਿਰ ਕੰਮ ਆ ਸਕਦਾ। ਇਸ ਵਾਸਤੇ ਤੇਰੇ ਨਾਲ ਸੰਬੰਧ ਜੋੜਿਆ, ਕੁਝ ਤੇਰੇ ਨਾਲ ਕੋਈ ਮਤਲਬ ਨਹੀਂ, ਕੋਈ ਮਤਲਬ। ਇਹ ਰਿਸ਼ਤਾ ਮਨੁੱਖ ਮਨੁੱਖ ਨਾਲ ਜੋੜ ਸਕਦਾ, ਇਹ ਰਿਸ਼ਤਾ ਮਨੁੱਖ ਗੁਰੂ ਨਾਲ ਜੋੜ ਸਕਦਾ, ਇਹ ਰਿਸ਼ਤਾ ਮਨੁੱਖ ਪ੍ਰਭੂ ਨਾਲ ਜੋੜ ਸਕਦਾ। ਲੈਣ ਦਾ ਰਿਸ਼ਤਾ, ਲੋਭ ਦਾ ਰਿਸ਼ਤਾ, ਆਪਣੇ ਲੋਭ ਕੋ ਕੀਨੋ ਮੇਟ। ਮੈਂ ਇੱਕ ਦਫ਼ਾ ਦੌੜਾ ਕੇ ਫਿਰ ਅੱਗੇ ਜੋ ਹੈ ਚਲਾ। ਟੁੱਕਰ ਪਾਈ ਜਾਓ ਕੁੱਤਾ ਪਿੱਛੇ ਆਈ ਜਾਂਦਾ, ਪੱਠੇ ਪਾਈ ਜਾਓ ਗਊ ਪਸ਼ੂ ਪਿੱਛੇ ਆਈ ਜਾਂਦਾ, ਦੇਈ ਜਾਓ ਸੰਬੰਧ ਜੁੜੇ ਰਹਿੰਦੇ। ਇੱਧਰ ਦੇਣਾ ਬੰਦ ਹੋਇਆ, ਇੱਧਰ ਸੰਬੰਧ ਟੁੱਟ ਗਏ। ਆਪਣੇ ਲੋਭ ਕੋ ਕੀ ਨੋਵੇਂ, ਮਿੱਤਰ ਬਣਾਇਆ ਆਪਣੇ ਲੋਭ ਦੀ ਖਾਤਰ, ਕੰਮ ਆ ਜਾਂਦਾ ਵਕਤ ਸਿਰ, ਕੰਮ ਆ ਜਾਂਦਾ ਲੋੜ ਪੈਣ ਤੇ, ਕੰਮ ਆ ਜਾਂਦਾ। ਕੁਝ ਕੰਮ ਇਸ ਤੋਂ ਸਵਰ ਸਕਦੇ ਨੇ, ਇਸ ਕਰਕੇ ਚੰਗਾ ਲੱਗਦਾ। ਉਂਝ ਇਸ ਨਾਲ ਕੋਈ ਮਤਲਬ ਨਹੀਂ, ਕੋਈ ਮਤਲਬ। ਪ੍ਰੇਮ ਦਾ ਸੰਬੰਧ ਤੇਰਾ ਹੋਣਾ ਹੀ ਕਾਫੀ ਹੈ, ਤੇਰੇ ਕੋਲ ਕੁਛ ਲੈਣਾ ਨਹੀਂ, ਤੇਰੇ ਤੋਂ ਸਦਕੇ ਜਾਣਾ, ਕੁਰਬਾਨ ਜਾਣਾ, ਨਿਛਾਵਰ ਜਾਣਾ। ਪ੍ਰੇਮ ਨਿਛਾਵਰ ਹੋਣਾ ਚਾਹੁੰਦਾ, ਸਦਕੇ ਹੋਣਾ ਚਾਹੁੰਦਾ, ਕੁਰਬਾਨ ਹੋਣਾ ਚਾਹੁੰਦਾ। ਲੋਭ ਦੂਜੇ ਦੀ ਕੁਰਬਾਨੀ ਲੈਂਦਾ, ਬਗੌਰ ਮੁਤਾਲਾ ਕਰਨਾ, ਲੋਭ ਤੇ ਦੂਜੇ ਨੂੰ ਕੁਰਬਾਨ ਕਰਨਾ ਚਾਹੁੰਦਾ। ਪ੍ਰੇਮ ਦੇ ਵਿੱਚ ਮਨੁੱਖ ਸਵੈਮ ਕੁਰਬਾਨ ਹੋਣਾ ਚਾਹੁੰਦਾ। ਭਾਈ ਸਾਹਿਬ ਭਾਈ ਨੰਦ ਲਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੋਂ ਦਸਤ ਵਸਤਾ ਅਰਜ਼ ਕਰਦੇ ਨੇ। ਗੁਫਤਮ ਕੇ ਜਾਣਦੇ ਹਮ ਦਾਤਾ, ਅੱਜ ਮੈਂ ਸੋਚਦਾ ਸੀ ਤੁਹਾਡੇ ਕਦਮਾਂ 'ਚ ਕੀ ਰੱਖਾਂ, ਕੀ ਰੱਖਾਂ। ਸਭ ਕੁਛ ਮਾਮੂਲੀ ਲੱਗਦਾ ਸੀ, ਸਭ ਕੁਛ ਤੁੱਛ ਲੱਗਦਾ, ਕੀ ਰੱਖਾਂ। ਫਿਰ ਮੈਂ ਇਹ ਗੁਰਦੇਵ ਸੋਚੇ ਹੈ, ਇਹ ਜਾਨ ਮੈਨੂੰ ਬੜੀ ਪਿਆਰੀ ਹੈ, ਆਪਣੀ ਸਭ ਤੋਂ ਜ਼ਿਆਦਾ ਜਾਨ ਹੀ ਪਿਆਰੀ ਹੁੰਦੀ ਹੈ। ਮਹਾਰਾਜ ਜੇ ਕਬੂਲ ਕਰੋ, ਇਹ ਜਾਨ ਤੁਹਾਡੇ ਕਦਮਾਂ 'ਚ ਰੱਖ ਦੇਣਾ। ਗੁਪਤਮ ਕੇ ਜਾਣਦੇ ਹਮ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਵਾਨ ਕਰਦੇ ਨੇ, ਨੰਦ ਲਾਲ ਤੂੰ ਵਪਾਰੀ ਦਾ ਲੜਕਾ, ਤੇਰਾ ਪਿਤਾ ਬਹੁਤ ਵੱਡਾ ਵਪਾਰੀ ਸੀ, ਫਿਰ ਦੀਵਾਨ ਬਣਿਆ। ਵਪਾਰ ਖੜਾ ਦੇਣ ਤੇ ਲੈਣ ਤੇ, ਲੈਣ ਤੇ ਦੇਣ, ਲੈਣਾ ਹੀ ਲੈਣਾ, ਲੈਣਾ ਹੀ ਲੈਣਾ, ਦੇਣਾ ਕੁਛ ਨਹੀਂ। ਲੋਭ ਲੈਣਾ ਹੀ ਲੈਣਾ, ਲੈਣਾ ਹੀ ਲੈਣਾ, ਦੇਣਾ ਕੁਛ ਵੀ ਨਹੀਂ। ਲੋਭ ਫਿਰ ਐਸਾ ਵੀ ਹੈ, ਦੇਣਾ ਹੈ, ਲੈਣਾ ਹੈ, ਲੈਣਾ ਹੈ, ਦੇਣਾ ਹੈ। ਵਪਾਰ ਵਪਾਰ ਦੇਣਾ ਹੀ ਦੇਣਾ, ਬਦਲੇ 'ਚ ਕੁਛ ਵੀ ਨਹੀਂ ਲੈਣਾ। ਦਾਨ ਦਾਤਾ, ਦੇਣਾ ਹੀ ਦੇਣਾ, ਬਦਲੇ 'ਚ ਕੁਛ ਵੀ ਨਹੀਂ ਲੈਣਾ।
ਇਹ ਮਨੁੱਖ ਨੂੰ ਦਾਤਾ ਬਣਾਉਂਦਾ। ਦੇਣਾ ਹੈ, ਲੈਣਾ ਹੈ, ਲੈਣਾ ਹੈ, ਦੇਣਾ ਹੈ, ਇਹ ਮਨੁੱਖ ਨੂੰ ਵਪਾਰੀ ਬਣਾਉਂਦਾ। ਲੈਣਾ ਹੀ ਲੈਣਾ ਹੈ, ਲੈਣਾ ਹੀ ਲੈਣਾ ਹੈ, ਦੇਣਾ ਕੱਖ ਵੀ ਨਹੀਂ, ਇਹ ਮਨੁੱਖ ਨੂੰ ਸੋਮ ਬਣਾਉਂਦਾ। ਮਨੁੱਖਾਂ ਨੂੰ ਇਹਨਾਂ ਤਿੰਨਾਂ ਸ਼੍ਰੇਣੀਆਂ 'ਚ ਗਿਣ ਸਕਦੇ ਹਾਂ, ਸੋਮ, ਵਪਾਰੀ, ਦਾਤੇ। ਸਭ ਤੋਂ ਜ਼ਿਆਦਾ ਭੀੜ ਮਿਲੇਗੀ ਸੋਮਾਂ, ਔਰ ਕਬੀਰ ਕਹਿੰਦੇ ਨੇ ਸੋਮ ਬੰਦਾ ਧਨ ਦਾ ਚੌਕੀਦਾਰ ਆਉਂਦਾ, ਮਾਲਕ ਨਹੀਂ ਆਉਂਦਾ। ਸੋਮੇ ਧਨ ਰਾਖਨ ਕੋ ਦਈਆ, ਮੁਕਤ ਗਏ ਧਨ ਮੇਰਾ। ਇਹ ਧਨ ਤੋਂ ਨਾ ਆਪ ਸੁੱਖ ਲਵੇਗਾ, ਨਾ ਬੱਚਿਆਂ ਨੂੰ ਸੁੱਖ ਲੈਣ ਲਵੇਗਾ, ਬਸ ਚੌਕੀਦਾਰੀ ਕਰੇਗਾ। ਇਹ ਚੌਕੀਦਾਰ, ਇਹ ਰਖਵਾਲਾ, ਇਹ ਮਾਲਕ ਨਹੀਂ। ਇਸ ਹਿਸਾਬ ਨਾਲ ਮਨੁੱਖਤਾ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਜਾ ਸਕਦਾ ਹੈ, ਸੋਮ, ਵਪਾਰੀ, ਦਾਤੇ। ਸਤਿਗੁਰ ਕਹਿੰਦੇ ਨੰਦ ਲਾਲ ਤੂੰ ਵਪਾਰੀ ਦਾ ਲੜਕਾ, ਬਹੁਤ ਵੱਡੇ ਵਪਾਰੀ। ਤੂੰ ਕਹਿੰਦਾ ਮੈਂ ਜਾਨ ਦਿਆਂ, ਅਰਪਣ ਕਰਾਂ, ਤੂੰ ਫਿਰ ਬਦਲੇ 'ਚ ਤੈਨੂੰ ਕੁਝ ਚਾਹੀਦਾ ਵੀ ਹੋਣਾ। ਜਾਨ ਦੇ ਬਦਲੇ ਤੇਰੀ ਕੋਈ ਮੰਗ ਵੀ ਹੋਏਗੀ। ਹੁਣ ਸਤਿਗੁਰ ਦੇ ਅੱਗੋਂ ਗਲਤ ਬਿਆਨੀ ਕਿਸ ਤਰ੍ਹਾਂ ਕਰੇ? ਕਹਿੰਦਾ ਹਾਂ ਮਹਾਰਾਜ, ਤੁਸੀਂ ਖੁਦ ਪੜਿਆ, ਤੁਸੀਂ ਬਹੁਤ ਗਹਿਰਾ ਵੇਖ ਲਿਆ, ਮੰਗ ਤੇ ਹੈ। ਕੀ ਚਾਹੀਦਾ ਤੈਨੂੰ ਜਾਨ ਦੇ ਇਵਜ਼ਾਨੇ 'ਚ, ਜਾਨ ਦੇ ਬਦਲੇ 'ਚ ਤੈਨੂੰ ਕੀ ਚਾਹੀਦਾ? ਭਾਈ ਸਾਹਿਬ ਭਾਈ ਨੰਦ ਲਾਲ, ਗੁਫਤਮ ਕੇ ਜਾਣਦੇ ਹਮ, ਇਵਜ਼ੇ ਯਕ ਨਿਗਾਹੇ ਤੋ। ਤੂੰ ਇੱਕ ਮਿਹਰ ਦੀ ਨਿਗਾਹ ਕਰਦੇ, ਬਸ ਬਦਲੇ 'ਚ ਮੇਰੀ ਜਾਨ ਲੈ, ਮੈਂ ਨਿਛਾਵਰ ਕਰਨ ਨੂੰ ਤਿਆਰ। ਕਿਸੇ ਦੇ ਹੱਥ ਵੀ ਇਤਨਾ ਨਹੀਂ ਵੰਡ ਸਕਦੇ, ਕਈਆਂ ਦੀਆਂ ਨਜ਼ਰਾਂ ਬਹੁਤ ਕੁਛ ਵੰਡ ਦਿੰਦੀਆਂ, ਬਹੁਤ ਕੁਛ ਵੰਡਦੇ। ਕਿਸੇ ਦੇ ਹੱਥ ਵੀ ਇਤਨਾ ਨਹੀਂ ਖੋ ਸਕਦੇ, ਪਰ ਖਿਮਾ ਕਰਨੀ, ਕਈਆਂ ਦੀਆਂ ਨਜ਼ਰਾਂ ਬਹੁਤ ਕੁਛ ਖੋ ਲੈਂਦੀਆਂ, ਬਹੁਤ ਕੁਛ ਖੋ ਲੈਂਦੀਆਂ, ਬੜੀ ਕਰੋਪੀ ਡਾ ਦਿੰਦੀਆਂ, ਬੜੀ ਹਿੰਸਾ ਕਰ ਦਿੰਦੀਆਂ। ਆਖੇ ਜ਼ੁਬਾਨ ਨਹੀਂ ਲੇਕਿਨ ਬੇਜ਼ੁਬਾਨ ਹੈ, ਇਹ ਬੇਜ਼ੁਬਾਨ ਨਹੀਂ ਹੈ, ਔਰ ਇਹ ਬੇਹੱਥ ਵੀ ਨਹੀਂ ਨੇ, ਕੁਛ ਦੇ ਵੀ ਸਕਦੀਆਂ ਨੇ, ਕੁਝ ਖੋ ਵੀ ਸਕਦੀਆਂ। ਇੱਕੋ ਹੀ ਦ੍ਰਿਸ਼ਟੀ ਬਹੁਤ ਕੁਝ ਖੋ ਲੈਂਦੀ ਹੈ, ਇੱਕੋ ਹੀ ਦ੍ਰਿਸ਼ਟੀ ਬਹੁਤ ਕੁਝ ਝੋਲੀ 'ਚ ਪਾ ਦਿੰਦੀ ਹੈ। ਨਾਨਕ ਨਦਰੀ ਨਦਰ ਨਿਹਾਲ, ਇਵਜ਼ੇ ਯਕ ਨਿਗਾਹੇ ਤੋ। ਤੂੰ ਇੱਕ ਮਿਹਰ ਦੀ ਨਿਗਾਹ ਕਰ ਲੈ, ਬਦਲੇ 'ਚ ਹੈ ਮੇਰੇ ਗੁਰਦੇਵ, ਮੈਂ ਇਹ ਜਾਨ ਅਨਪਰ ਕਰਨ ਨੂੰ ਤਿਆਰ। ਸਤਿਗੁਰ ਨੇ ਜੋ ਜਵਾਬ ਦਿੱਤਾ ਉਹ ਵੀ ਸੁਣਨ ਯੋਗ ਹੈ। ਗੁਫਤਾ ਮਾਇਆ ਨੇ ਮਾਵ ਤੋ ਸੌਦਾ ਨਵੇਂ ਸ਼ਬਦ। ਨੰਦ ਲਾਲ, ਪ੍ਰੇਮ ਦੇ ਸੌਦੇਬਾਜ਼ੀ ਨਹੀਂ ਆਉਂਦੀ, ਇਹਦੇ ਤੂੰ ਸੌਦਾ ਕਰਦਾ। ਅਤੇ ਜੇ ਜਾਨ ਦੇ ਬਦਲੇ ਵੀ ਪਰਮਾਤਮਾ ਮਿਲ ਸਕਦਾ ਹੈ, ਤਾਂ ਫਿਰ ਪਰਮਾਤਮਾ ਵੱਡਾ ਨਹੀਂ, ਤੇਰੀ ਜਾਨ ਵੱਡੀ ਹੈ। ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹਿ ਸਨ। ਮੇਰੀ ਜਾਨ ਦੇ ਬਦਲੇ ਮੈਨੂੰ ਭਗਵਾਨ ਮਿਲ ਸਕਦਾ ਹੈ, ਤਾਂ ਮੇਰੀ ਜਾਨ ਨਾਲੋਂ ਭਗਵਾਨ ਵੱਡਾ ਨਹੀਂ, ਇਹ ਵੀ ਮੈਂ ਕਰ। ਸਤਿਗੁਰੂ ਕਹਿੰਦੇ ਨੇ ਫਿਰ ਤੂੰ ਤੌਰ, ਔਰ ਭਾਈ ਸਾਹਿਬ ਭਾਈ ਨੰਦ ਲਾਲ ਸੁਣ ਕੇ ਬਾਰੀਕ ਬੇਨ ਲੈ। ਇਤਨਾ ਕਹਿ ਕੇ ਸਤਿਗੁਰ ਚੱਲ ਪਏ। ਤੂੰ ਪਿੱਛੇ ਜੋ ਬੋਲ ਬੋਲੇ ਨੇ ਨੰਦ ਲਾਲ ਨੇ ਸਤਿਗੁਰ ਨੂੰ ਸੁਣਾਉਂਦੇ ਆਇਆ, ਅਗ ਪੇਸ਼ ਚਸ਼ਮ ਆਂਬ ਤੇ ਨਾ ਮਹਿਰ ਬਾਂਗ ਯਸ ਜਾਨਾਂਗ ਯਸ ਤਾਜ਼ੇ ਰਹਿ ਦੀਦੈ ਜਾਂਗ ਯਸ। ਤੂੰ ਪਿੱਛੇ ਜੋ ਬੋਲ ਬੋਲੇ ਨੇ ਨੰਦ ਲਾਲ ਨੇ ਸਤਿਗੁਰ ਨੂੰ ਸੁਣਾਉਂਦੇ ਆਇਆ, ਅਗ ਪੇਸ਼ ਚਸ਼ਮ ਆਂਬ ਤੇ ਨਾ ਮਹਿਰ ਬਾਂਗ ਯਸ਼ ਜਾਨਾਂਗ ਯਸ਼ ਤਾਜ਼ੇ ਰਹਿ ਦੀਦੈ ਜਾਂਗ ਯਸ਼।
ਐ ਮੇਰੇ ਪਾਤਸ਼ਾਹ, ਅੱਜ ਤੱਕ ਮੈਂ ਮਰਦੇ ਹੋਏ ਮਨੁੱਖ ਦੇਖੇ ਸਨ, ਮੂੰਹ ਦੇ ਚੋਂ ਪ੍ਰਾਣ ਨਿਕਲਦੇ ਨੇ, ਮੂੰਹ ਦੇ ਚੋਂ ਸਵਾਸ ਨਿਕਲਦੇ ਨੇ, ਮੂੰਹ ਦੇ ਚੋਂ ਜਾਨ ਨਿਕਲਦੀ ਹੈ, ਪਰ ਮੇਰੀ ਤੇ ਅੱਖਾਂ ਚੋਂ ਹੀ ਜਾਨ ਨਿਕਲ ਗਈ। ਤੁਸੀਂ ਮੇਰੀ ਨਜ਼ਰਾਂ ਤੋਂ ਓਝਲ ਕੀ ਹੋ ਰਹੇ ਹੋ? ਮੇਰੇ ਪ੍ਰਾਣ ਜਾ ਰਹੇ, ਮੇਰੀ ਜਾਨ ਜਾ ਰਹੀ। ਅਜ ਪੇਸ਼ੇ ਚਸ਼ਮ ਹਾਂ ਬੁਤੇ, ਨਾ ਮਿਹਰਬਾਂ ਗੁਜ਼ਰ ਜਾਨਾਂ ਗੁਜ਼ਰ ਤਾਜ਼ਰੇ ਦੀਦੇ ਜਾਨ ਗੁਜ਼ਰ। ਸਤਿਗੁਰ ਕਹਿੰਦੇ ਨੇ ਪ੍ਰੇਮ ਦੀ ਕਣੀ ਤੂੰ ਚੱਕ ਲਈ ਹੈ। ਸਤਿਗੁਰ ਕਹਿ ਗਿਆ, ਇਤਨਾ ਕਿਹਾ ਹੈ। ਨੰਦ ਲਾਲ ਤਿੰਨ ਦਿਨ ਸਮਾਧੀ ਚ ਰਿਹਾ, ਰੱਬੀ ਰਸ ਵਿੱਚ ਭਿਜਿਆ ਰਹੇ, ਡੁੱਬਿਆ ਰਹੇ। ਪ੍ਰੇਮ ਤੇਰਾ ਹੋਣਾ ਹੀ ਕਾਫੀ ਹੈ, ਤੂੰ ਉਂਝ ਹੀ ਚੰਗਾ ਲੱਗਦਾ, ਲੈਣਾ ਨਹੀਂ ਤੇਰੇ ਕੋਲ, ਤੈਥੋਂ ਸਦਕੇ ਜਾਣਾ, ਕੁਰਬਾਨ ਜਾਣਾ। ਪ੍ਰੇਮ ਪਸ਼ੂ ਨੂੰ ਵੀ ਮਨੁੱਖ ਬਣਾ ਦਿੰਦਾ, ਮਨੁੱਖ ਦੇ ਅੰਦਰ ਸੱਚੀ ਮਨੁੱਖਤਾ ਨੂੰ ਜਨਮ ਦਿੰਦਾ। ਲੋਭ ਮਨੁੱਖ ਨੂੰ ਵੀ ਪਸ਼ੂ ਬਣਾ ਦਿੰਦਾ। ਹੁਣ ਮੈਂ ਅਰਜ਼ ਕਰਾਂ, ਪ੍ਰੇਮ ਦੇ ਵਿੱਚ ਵਾਸ਼ਨਾ ਨਹੀਂ ਆਉਂਦੀ, ਵਾਸ਼ਨਾ ਮੰਗਦੀ ਹੈ, ਮੰਗ ਕਰਦੀ ਹੈ। ਪ੍ਰੇਮ ਦੇ ਵਿੱਚ ਨਿਛਾਵਰ ਹੋਣਾ ਹੁੰਦਾ, ਕੁਰਬਾਨ ਹੋਣਾ ਹੁੰਦਾ। ਇਸ ਵਾਸਤੇ ਮੈਂ ਹੈਰਾਨ ਹੋਇਆ ਸੀ ਭਾਈ ਗੁਰਦਾਸ ਨੂੰ ਪੜ੍ਹ ਕੇ। ਉਹਨਾਂ ਨੇ ਆਪਣੀ ਵਾਰਾਂ ਵਿੱਚ ਕਵਿਤ ਸਵਈਆਂ ਚ ਲੈਲਾ ਮਜਨੂੰ, ਹੀਰ ਰਾਂਝਾ, ਸੋਨੀ ਮਹਿਵਾਲ, ਸੱਸੀ ਪੁੰਨੂ, ਇਹਨਾਂ ਦਾ ਜ਼ਿਕਰ ਕੀਤਾ। ਸ਼ਾਇਦ ਕਦੀ ਤੁਸੀਂ ਗੁਰੂ ਕੇ ਕੀਰਤਨੀਆਂ ਕੋਲੋਂ ਕੀਰਤਨ ਵੀ ਸੁਣਿਆ ਹੋਵੇ ਇਹਨਾਂ ਵਾਰਾਂ। ਲੈਲਾ ਮਜਨੂੰ ਆਸ਼ਕੀ ਚੌ ਚੱਕੀ ਜਾਤੀ, ਮਹੀਵਾਲ ਨੂੰ ਸੋਹਣੀ ਨਹਿ ਕਰਦੀ ਰਾਤੀ, ਸੱਸੀ ਪੁੰਨੂ ਦੋਸਤੀ ਉਹ ਜਾਤ ਕੁਜਾਤੀ। ਇੱਕ ਆਮ ਕਵੀ ਸ਼ਾਇਰ ਸੱਸੀ ਪੁੰਨੂ, ਹੀਰ ਰਾਂਝਾ, ਲੈਲਾ ਮਜਨੂੰ ਦੇ ਕਿੱਸੇ ਲਿਖੇ ਤਾਂ ਚਲੋ ਠੀਕ ਹੈ, ਪਰ ਇੱਕ ਮਹਾਨ ਬ੍ਰਹਮ ਗਿਆਨੀ, ਮਹਾਨ ਦਾਰਸ਼ਨਿਕ, ਜਿਹਦੀ ਬਾਣੀ ਨੂੰ ਕੁੰਜੀ ਕਹਿ ਦਿੱਤਾ ਗਿਆ, ਸ਼ਬਦਾਂ ਨੂੰ ਖੋਲਦੀ ਹੈ, ਅਰਥ ਬਿਆਨ ਕਰਦੀ ਹੈ, ਉਹ ਇਹਨਾਂ ਦੀ ਮਹਿਮਾ ਪਿਆ ਗਾਇਨ ਕਰਦਾ ਹੈ। ਇੱਕ ਜਗ੍ਹਾ ਨਹੀਂ, ਕਈ ਜਗ੍ਹਾ। ਲੈਲਾ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲਵਾਣਾ, ਇਹ ਦੂਜੀ ਪੌੜੀ ਚ। ਇਸ ਨੂੰ ਇੱਕ ਸੂਫੀ ਸੰਤ ਨੇ ਵੀ ਲਿਖਿਆ, ਪੈ ਸਗੇ ਬਹੁ ਸੀਦ ਮਜਨੂ ਹਲਕੇ ਗੋਇਦ ਏਚੇ ਸੋ। ਇੱਕ ਬੋਸੀ ਦਾ ਬਿਮਾਰ ਲਾਗਰ ਕਮਜ਼ੋਰ ਕੁੱਤਾ ਮਜਨੂੰ ਨੇ ਚੁੱਕਿਆ, ਉਸਨੂੰ ਉਹਦੇ ਪੈਰਾਂ ਤੇ ਮੱਥਾ ਟੇਕਦਾ, ਉਹਨੂੰ ਗਲ ਨਾਲ ਲਾਉਂਦਾ, ਉਹਨੂੰ ਚੁੰਮਦਾ। ਲੋਕ ਹੱਸਦੇ ਨੇ, ਭਾਈ ਗੁਰਦਾਸ ਵੀ ਜ਼ਿਕਰ ਕਰਦੇ ਨੇ, ਉਹ ਸੂਫੀ ਵੀ ਲਿਖਦਾ, ਪੈ ਸਗੇ ਬਹੁ ਸਹੀਦ ਮਜਨੂੰ ਹਲਕੇ ਗੋਇਦ ਇੰਚੇ ਸੋ। ਇਹ ਕੀ ਕਰ ਰਿਹਾ? ਬਿਮਾਰ ਕੁੱਤਾ, ਲਾਗਰ ਕੁੱਤਾ, ਹੱਡੀਆਂ ਦਾ ਢਾਂਚਾ, ਤੂੰ ਇਹਦੇ ਪੈਰ ਹੀ ਪਹਿਨਾ, ਤੂੰ ਇਹਨੂੰ ਮੱਥਾ ਟੇਕਦਾ, ਤੂੰ ਇਹਨੂੰ ਪਿਆਰ ਕਰਦਾ। ਕੁਛ ਤੇ ਅਕਲ ਤੋਂ ਕੰਮ ਲੈ, ਲੋਕ ਸਮਝਾਉਂਦੇ ਨੇ, ਇਹ ਤੂੰ ਕੀ ਕਰ ਰਿਹਾ? ਪੈ ਸਗੇ ਬਹੁ ਸਹੀਦ ਮਜਨੂੰ ਹਲਕੇ ਗੋਇਦ ਇੰਚੇ ਸੋ। ਫਿਰ ਮਜਨੂੰ ਜੋ ਬੋਲਿਆ, ਇਹ ਸਗੇ ਦਰ ਕੂਏ ਲੈਲਾ ਗਾਹੇ ਗਾਹੇ ਰਫਤਾ ਬੋ, ਇਹਦੇ ਪੈਰਾਂ ਤੇ ਮੈਂ ਸਿਰੇ ਸਵਾਸਤੇ ਰੱਖਦਾ, ਇਹਦੇ ਪੈਰ ਲੈਲਾ ਦੇ ਘਰ ਤੱਕ ਪਹੁੰਚ ਜਾਂਦੇ ਨੇ, ਮੇਰੇ ਨਹੀਂ ਪਹੁੰਚਦੇ, ਇਹ ਪਹੁੰਚ ਜਾਂਦਾ। ਇਸ ਵਾਸਤੇ ਇਹਦੇ ਪੈਰ ਮੈਨੂੰ ਪਿਆਰੇ ਲੱਗਦੇ, ਜਿਹਦੇ ਚਰਨ ਪਰਮਾਤਮਾ ਤੱਕ ਪਹੁੰਚੇ ਹੋਣ, ਯਕੀਨ ਜਾਣੋ ਫਿਰ ਸ਼ਰਧਾਲੂ ਲੋਕ ਉਹਦੇ ਚਰਨਾਂ ਦੀ ਕਾਕ ਨੂੰ ਮਸਤਕ ਤੇ ਲਾਉਂਦੇ। ਇਹ ਤੇ ਕਦਮ ਰੱਬ ਤੱਕ ਪਹੁੰਚੇ ਹੋਏ ਨੇ, ਇਹ ਤੇ ਪ੍ਰਭੂ ਤੱਕ ਪਹੁੰਚੇ ਹੋਏ ਨੇ। ਸਿੱਖ ਜਿਹੜਾ ਗੁਰੂ ਨਾਲ ਜੁੜ ਗਿਆ ਫਿਰ ਪਿਆਰਾ ਲੱਗਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਮਹਿਮਾ ਗਾਇਨ ਕਰਦੇ ਨੇ,
ਗੁਰਸਿੱਖਾਂ ਕੀ ਹਰ ਦੂੜ ਦੇ ਹਮ ਪਾਪੀ ਦੀ ਗਤ ਬਾਣ। ਤੂੰ ਉਂਝ ਹੀ ਚੰਗਾ ਲੱਗਦਾ, ਤੇਰਾ ਹੋਣਾ ਹੀ ਕਾਫੀ ਹੈ, ਇਹਨੂੰ ਪ੍ਰੇਮ ਕਹਿੰਦੇ ਨੇ। ਇੱਕ ਮਹਾਨ ਸ਼ਾਇਰ ਜਿਸਨੇ ਲੈਲਾ ਮਜਨੂੰ ਦਾ ਕਿੱਸਾ ਪਰਸ਼ੀਅਨ ਵਿੱਚ ਲਿਖਿਆ ਸੀ, ਨੰਦ ਲਾਲ ਨੂੰ ਸੁਣਾਉਣ ਵਾਸਤੇ ਆ ਗਿਆ। ਧਿਆਨ ਨਾਲ ਸੁਣਨਾ। ਔਰ ਭਾਈ ਸਾਹਿਬ ਨੂੰ ਬੇਨਤੀ ਕਰਦਾ ਇੱਕ ਇੱਕ ਨਜ਼ਮ, ਇੱਕ ਨਜ਼ਮ ਲੈਲਾ ਦੇ ਸੰਬੰਧ ਵਿੱਚ, ਇੱਕ ਨਜ਼ਮ ਮੈਂ ਮਜਨੂੰ ਦੇ ਸੰਬੰਧ ਵਿੱਚ ਸੁਣਾ। ਆਮ ਲੋਕਾਂ ਨੇ ਜੋ ਮਜਨੂੰ ਨੂੰ ਸਮਝਿਆ ਤੇ ਸਮਝਾਇਆ ਗਲਤ ਸਮਝਿਆ, ਆਮ ਲੋਕਾਂ ਨੇ ਜੋ ਲੈਲਾ ਨੂੰ ਜਾਣਿਆ ਤੇ ਜਣਾਇਆ ਗਲਤ ਜਾਣਿਆ। ਇਹ ਵਾਸ਼ਨਾ ਰਹਿਤ ਮਨੁੱਖ ਨੇ, ਇਹ ਵੀ ਮਹਿਲ ਕਰ, ਇਹ ਤੇ ਪ੍ਰੇਮੀ ਹੈ, ਪ੍ਰੇਮ ਹੈ। ਇਹ ਤੇ ਕਦੀ ਕਦਾਈ ਕੋਈ ਕਰੋੜਾਂ ਚ ਘਰ ਦੇ ਅੰਦਰ ਪੈਦਾ ਹੁੰਦਾ। ਇਹ ਪ੍ਰੇਮ ਹੋ ਸਕਦਾ ਪੁੱਤਰ ਨਾਲ ਹੋ ਜਾਏ, ਭਰਾ ਨਾਲ ਹੋ ਜਾਏ। ਲਕਸ਼ਮਣ ਦਾ ਆਪਣੇ ਭਰਾ ਨਾਲ ਸੀ ਰਾਮ ਨਾਲ, ਪਤਨੀ ਨਾਲ ਹੋ ਸਕਦਾ, ਪਤੀ ਨਾਲ ਹੋ ਸਕਦਾ, ਮਾਂ ਬਾਪ ਨਾਲ ਹੋ ਸਕਦਾ। ਸਰਵਣ ਕੁਮਾਰ ਦਾ ਮਾਂ ਬਾਪ ਨਾਲ ਸੀ, ਮਾਂ ਬਾਪ ਤੋਂ ਆਪਣੀ ਸਾਰੀ ਜ਼ਿੰਦਗੀ ਨਿਸ਼ਾਵਰ ਕੀਤੀ ਉਸਨੇ। ਜਿਸ ਨਾਲ ਪ੍ਰੇਮ ਹੋਵੇ ਉਸ ਤੋਂ ਮਨੁੱਖ ਸਦਕੇ ਆਉਂਦਾ, ਕੁਰਬਾਨ ਹੁੰਦਾ। ਉਹ ਸ਼ਾਇਰ ਆਇਆ ਹੈ ਭਾਈ ਸਾਹਿਬ ਦੇ ਕੋਲ ਸੁਣਾਉਣ ਵਾਸਤੇ ਲੈਲਾ ਮਜਨੂੰ ਦੇ ਸੰਬੰਧ ਵਿੱਚ ਇੱਕ ਇੱਕ ਨਜ਼ਮ। ਨੰਦ ਲਾਲ ਨੂੰ ਕਿਉਂ ਸੁਣਾਉਣਾ ਚਾਹੁੰਦਾ? ਕਿਉਂਕਿ ਨੰਦ ਲਾਲ ਆਪ ਬੁਲੰਦ ਪਾਇਆ ਸ਼ਾਇਰ ਨੇ, ਕਵੀ ਨੇ। ਇੱਕ ਸੰਗੀਤਕਾਰ ਨੂੰ ਸੱਚੀ ਰੂਹਾਨੀ ਖੁਸ਼ੀ ਉਸ ਦਿਨ ਮਿਲਦੀ ਹੈ ਜਿਸ ਦਿਨ ਉਹਦੀ ਸੰਗੀਤ ਦੀ ਧੁਨ ਨੂੰ ਕੋਈ ਸੰਗੀਤਕਾਰ ਦਾਤ ਦੇਣ ਲੱਗ ਪਵੇ ਤੇ ਸਿਰ ਹਿਲਾ ਕੇ ਸੁਣਨ ਲੱਗ ਪਵੇ, ਮਸਤ ਹੋ ਜਾਏ। ਸੰਗੀਤਕਾਰ ਨੂੰ ਰੂਹਾਨੀ ਖੁਸ਼ੀ ਮਿਲਦੀ ਹੈ। ਆਮ ਬੰਦਿਆਂ ਨੂੰ ਰਸ ਆ ਰਿਹਾ, ਸਿਰ ਹਿਲਾ ਰਹੇ, ਤਾਂ ਠੀਕ ਹੈ, ਸਵਾਦ ਤੇ ਹੈ ਸੰਗੀਤ ਦਾ ਰਸ। ਪਰ ਜਦ ਕੋਈ ਚੋਟੀ ਦਾ ਸੰਗੀਤਕਾਰ ਕਿਸੇ ਦੀ ਸੰਗੀਤ ਦੀ ਧੁਨ ਨੂੰ ਦਾਦ ਦਿੰਦਾ, ਗਾਇਕ ਨੂੰ ਸੱਚੀ ਰੂਹਾਨੀ ਖੁਸ਼ੀ ਮਿਲ ਜਾਂਦੀ। ਕੋਈ ਮਹਾਨ ਕਵੀ ਕਿਸੇ ਕਵੀ ਦੀ ਰਚਨਾ ਨੂੰ ਜਦ ਦਾਦ ਦਿੰਦਾ ਤਾਂ ਕਵੀ ਨੂੰ ਰੂਹਾਨੀ ਖੁਸ਼ੀ ਮਿਲਦੀ। ਆਮ ਬੰਦੇ ਸਿਰ ਹਿਲਾ ਕੇ ਸੁਣ ਰਹੇ ਨੇ, ਠੀਕ, ਰਸਤੇ ਆਏਗਾ ਕਵਿਤਾ ਚ। ਪਰ ਜਦ ਕੋਈ ਕਵੀ ਵੀ ਰਸ ਲੈਣ ਲੱਗ ਪਵੇ ਕਵਿਤਾ ਨੂੰ ਸੁਣ ਕੇ ਤੇ ਦਾਦ ਵੀ ਦੇਵੇ, ਫਿਰ ਕਵੀ ਨੂੰ ਰੂਹਾਨੀ ਖੁਸ਼ੀ ਮਿਲਦੀ। ਕਿਉਂਕਿ ਇੱਕ ਜਾਣਕਾਰ ਮਨੁੱਖ ਨੇ ਦਾਦ ਦਿੱਤੀ ਹੈ, ਜੋ ਸੰਗੀਤ ਨੂੰ ਸਮਝਦਾ ਉਹ ਦਾਦ ਦੇ ਰਿਹਾ, ਜੋ ਇਲਮੇ ਸ਼ਾਇਰੀ ਦਾ ਮਾਹਿਰੀਨ ਹੈ ਉਹ ਦਾਦ ਦੇ ਰਿਹਾ। ਇਹ ਸ਼ਾਇਰ ਇਸ ਵਾਸਤੇ ਨੰਦ ਲਾਲ ਕੋਲ ਆਇਆ ਕਿਉਂਕਿ ਨੰਦ ਲਾਲ ਸ਼ਾਇਰ ਨੇ, ਕਵੀ ਹੈ। ਭਾਈ ਸਾਹਿਬ ਨੂੰ ਕਹਿੰਦੇ ਨੇ ਇੱਕ ਇੱਕ ਨਜ਼ਮ ਤੁਹਾਨੂੰ ਸਰਵਣ ਕਰਾਣੀ, ਪਹਿਲੇ ਮਜਨੂੰ ਦੇ ਸੰਬੰਧ ਵਿੱਚ, ਫਿਰ ਇੱਕ ਨਜ਼ਮ ਲੈਲਾ ਦੇ ਸੰਬੰਧ। ਪੂਰੀ ਵੱਡੀ ਕਿਤਾਬ ਲਿਖੀ ਸੀ, ਪਰ ਸਿਆਣੇ ਮਨੁੱਖ ਜਿਵੇਂ ਇੱਕ ਚਾਵਲ ਦੇ ਦਾਣੇ ਨੂੰ ਦੇਖ ਕੇ ਸਾਰੀ ਦੇਗਚੀ ਦਾ ਅੰਦਾਜ਼ਾ ਲਾ ਲੈਂਦੇ ਨੇ, ਉਹ ਵੀ ਸੁਣਾਉਣ ਵਾਲਾ ਵੀ ਸਿਆਣਾ ਸੀ। ਇੱਕ ਇੱਕ ਨਜ਼ਮ ਸੁਣਾਉਣ ਦਾ ਉਸਨੇ ਕਿਹਾ, ਭਾਈ ਸਾਹਿਬ ਸੁਣਨ ਨੂੰ ਰਾਜ਼ੀ ਹੋ। ਪਹਿਲੀ ਨਜ਼ਮ ਵਿੱਚ ਉਹਨੇ ਦੱਸਿਆ ਮਜਨੂੰ ਕਿੱਥੋਂ ਆਇਆ ਤੇ ਕਿਸ ਤਰ੍ਹਾਂ ਪ੍ਰੇਮ ਵਿੱਚ ਪੈ ਗਿਆ। ਇਸ ਨਜ਼ਮ ਨੂੰ ਉਸਨੇ ਤਰੰਨੁਮ ਵਿੱਚ ਸੁਣਾਇਆ, ਗਾ ਕੇ ਲੈਬੱਧ ਹੋ ਕੇ ਭਾਈ ਸਾਹਿਬ ਜੁੜ ਗਏ। ਫਿਰ ਉਹ ਸ਼ਾਇਰ ਕਹਿੰਦਾ, ਹੁਣ ਮੈਂ ਤੁਹਾਨੂੰ ਲੈਲਾ ਦੇ ਸੰਬੰਧ ਵਿੱਚ ਇੱਕ ਨਜ਼ਮ ਸੁਣਾਉਣ ਲੱਗਾ। ਹੁਣ ਭਾਈ ਸਾਹਿਬ ਹੱਥ ਨਾਲ ਰੋਕਦੇ ਨੇ, ਗਲਾ ਭਰੇ ਹੋਇਆ, ਜ਼ਬਾਨ ਨਾਲ ਉਸਨੂੰ ਨਹੀਂ ਰੋਕ ਸਕਦੇ, ਹੱਥ ਨਾਲ ਰੋਕਦੇ ਨੇ। ਬਾਅਦ ਵਿੱਚ ਜੋ ਕੁਛ ਭਾਈ ਸਾਹਿਬ ਨੇ ਲਿਖਿਆ ਹੈ ਉਹ ਤੁਸੀਂ ਸੁਣ ਲਓ। ਭਾਈ ਸਾਹਿਬ ਕਹਿੰਦੇ ਨੇ, ਮਗੋ ਅਜ਼ਹਾਲੇ ਲੈ ਲਈ,
ਬਾਦਲੇ ਸ਼ੌਰੀ ਦਾ ਐਗੋ।

0: ਦਾਇਆ ਹੱਥ ਵਿੱਚ ਪਾਇਆ ਜਾਂਦਾ ਹੈ। ਕਿਸੇ ਵੀ ਕੰਮ ਨੂੰ ਕਰਨ ਲੱਗਿਆਂ ਦਾਇਆ ਹੱਥ ਅੱਗੇ ਆਉਂਦਾ ਹੈ, ਇਹ ਕੜਾ ਪ੍ਰਤੀਕ ਹੈ, ਤੂੰ ਗੁਰੂ ਦਾ ਸਿੱਖ ਹੈ ਔਰ ਤੇਰੇ ਹੱਥ ਵਿੱਚ ਗੁਰੂ ਦੀ ਦਿੱਤੀ ਹੋਈ ਇਹ ਨਿਸ਼ਾਨੀ ਹੈ। ਇਸ ਵਾਸਤੇ ਤੇਰੇ ਹੱਥ ਕਦੀ ਗਲਤ ਕੰਮ ਨੂੰ ਨਹੀਂ ਪੈਣੇ ਚਾਹੀਦੇ। ਤੂੰ ਅੰਮ੍ਰਿਤ ਪੀਤਾ ਹੈ, ਅੰਮ੍ਰਿਤ ਛਕਿਆ ਹੈ, ਲਿਹਾਜ਼ਾ ਤੇਰੇ ਹੱਥ ਵਿੱਚ ਸ਼ਰਾਬ ਦੀ ਬੋਤਲ ਨਾ ਹੋ, ਤੇਰੇ ਹੱਥ ਕਿਸੇ 'ਤੇ ਜਬਰ ਨਾ ਕਰਨ, ਤੇਰੇ ਹੱਥ ਕਿਸੇ ਦਾ ਹੱਕ ਨਾ ਖੋਵਣ। ਤੂੰ ਗੁਰੂ ਦੀ ਨਿਸ਼ਾਨੀ ਹੱਥ ਵਿੱਚ ਪੈਣੀ ਹੋਈ ਹੈ। ਕਛਹਿਰਾ ਇੱਕ ਐਸਾ ਪੜਦਾ ਔਰ ਇਸਦਾ ਇਤਨਾ ਮਨੋਵਿਗਿਆਨਕ ਮਨ ਦੇ 'ਤੇ ਅਸਰ ਹੈ ਕਿ ਸਹਿਜੇ ਸਹਿਜੇ ਅੱਜ ਤੇ ਸਾਰੀ ਦੁਨੀਆਂ ਨੇ ਧਾਰਨ ਕਰ ਲਿਆ। ਭਾਵੇਂ ਉਹ ਰੂਪ ਨਾ ਹੋਵੇ ਜੋ ਕਲਗੀਧਰ ਨੇ ਸਾਨੂੰ ਦਿੱਤਾ ਹੈ, ਪਰ ਕੁਛ ਨਾ ਕੁਛ ਛਹਿਰੇ ਦੀ ਬਨਾਵਟ ਜੈਸਾ ਹੀ ਕਛਹਿਰਾ ਸਾਰੀ ਦੁਨੀਆਂ ਨੇ ਅੱਜ ਧਾਰਨ ਕਰ ਲਿਆ ਔਰ ਇਸ ਨੂੰ ਸਰੀਰ ਦੀ ਔਰ ਮਨ ਦੀ ਇੱਕ ਖਾਸ ਲੋੜ ਸਮਝ ਲਿਆ ਗਿਆ। ਕੰਘਾ ਕੇਸਾਂ ਦੀ ਸਫਾਈ ਲਈ ਤਾਂ ਹੈ, ਲੇਕਿਨ ਇਸ ਦੇ ਨਾਲ ਜਪ ਤਪ ਕਰਨ ਤੋਂ ਬਾਅਦ ਜੋ ਥੋੜ੍ਹੀ ਜਿਹੀਆਂ ਦਿਮਾਗੀ ਥਕਾਵਟ ਜਾਂ ਸਰੀਰਕ ਥਕਾਵਟ ਹੋ ਸਕਦੀ ਹੈ, ਇਸ ਕੰਘੇ ਦੇ ਵਾਰ ਵਾਰ ਸਿਰ 'ਤੇ ਫੇਰਨ ਨਾਲ ਮਸਤਕ ਹੌਲਾ ਹੋ ਜਾਂਦਾ ਹੈ ਔਰ ਥਕਾਵਟ ਦੂਰ ਹੋ ਜਾਂਦੀ ਹੈ ਔਰ ਨਾਲੇ ਕੇਸ ਸਮਰ ਜਾਂਦੇ। ਕਿਰਪਾਨ ਠੀਕ ਹੈ, ਅੱਜ ਹਾਈਡਰੋਜਨ ਬੰਬ ਤੋਂ ਵੀ ਮਨੁੱਖ ਅੱਗੇ ਲੰਘੇ ਔਰ ਕੁਛ ਤਰਕਸ਼ੀਲ ਐਸਾ ਕਹਿੰਦੇ ਨੇ ਕਿ ਐਟਮ ਬੰਬ ਹਾਈਡਰੋਜਨ ਬੰਬ ਦੇ ਜ਼ਮਾਨੇ ਵਿੱਚ ਇਹ ਨਿੱਕੀ ਜਿਹੀ ਕਿਰਪਾਨ ਕੀ ਮੈਨੇ ਰੱਖਦੀ ਹੈ ਜੋ ਸਿੱਖ ਜਗਤ ਨੇ ਪਹਿਨੀ ਹੋਈ ਹੈ, ਜੋ ਕਲਗੀਧਰ ਨੇ ਦਿੱਤੀ ਹੈ ਔਰ ਪਹਿਨਣਾ ਲਾਜ਼ਮੀ ਕਰਾਰ ਦਿੱਤਾ ਹੈ। ਦਰਅਸਲ ਇਹ ਕਿਰਪਾਨ ਇੱਕ ਪ੍ਰਤੀਕ ਹੈ, ਮਨ ਦੇ 'ਤੇ ਇਸਦਾ ਅਸਰ ਹੈ ਕਿ ਤੂੰ ਕੇਵਲ ਸੰਤ ਨਹੀਂ ਸਿਪਾਹੀ ਵੀ ਹੈ। ਕੇਸ ਸੰਤ ਦਾ ਸਰੂਪ ਪੇਸ਼ ਕਰਦੇ ਨੇ, ਕਿਰਪਾਨ ਸਿਪਾਹੀ ਦਾ ਰੂਪ ਪੇਸ਼ ਕਰਦੀ ਹੈ। ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਨੁੱਖ ਨੂੰ ਸੰਤ ਸਿਪਾਹੀ ਬਣਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੱਕ ਯਤਨਸ਼ੀਲ ਰਹਿ ਮਨੁੱਖ ਨੂੰ ਸੰਤ ਬਣਾਉਣ ਦੇ ਵਿੱਚ। ਇਸੇ ਸੰਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿਪਾਹੀ ਬਣਾਇਆ। ਜਦ ਕੋਈ ਸੰਤ ਸਿਪਾਹੀ ਬਣਦਾ ਹੈ ਉਸਦੇ ਹੱਥੋਂ ਮਜ਼ਲੂਮ ਦੀ ਰਕਸ਼ਾ ਹੁੰਦੀ ਹੈ, ਮੁਲਕ ਦੀ ਤਾਮੀਰ ਹੁੰਦੀ ਹੈ, ਕਮਜ਼ੋਰਾਂ ਦੀ ਉਸਾਰੀ ਹੁੰਦੀ ਹੈ। ਔਰ ਜਦ ਕੋਈ ਕੇਵਲ ਸਿਪਾਹੀ ਹੈ, ਸੰਤ ਨਹੀਂ, ਉਸਦੇ ਹੱਥ ਮਜ਼ਲੂਮਾਂ ਦੀ ਗਰਦਨ ਕੱਟਦੇ ਨੇ। ਚੀਨ ਦੇ ਇੱਕ ਪ੍ਰਸਿੱਧ ਸੰਤ ਨੇ ਕਿਹਾ, ਸਿਪਾਹੀ ਦੇ ਸੈਨਿਕ ਦੇ ਜਿੱਥੇ ਪੈਰ ਜੰਮ ਜਾਂਦੇ ਨੇ, ਟਿਕ ਜਾਂਦੇ ਨੇ, ਜ਼ਮੀਨਾਂ ਉੱਥੇ ਉਜੜ ਜਾਂਦੀਆਂ ਨੇ, ਬਰਬਾਦ ਹੋ ਜਾਂਦੀਆਂ ਨੇ। ਸਿਪਾਹੀ ਦੇ ਕਦਮ ਬਰਬਾਦੀਆਂ ਨੂੰ ਜਨਮ ਦਿੰਦੇ ਨੇ, ਜਨਮ ਦਿੰਦੇ ਨੇ ਬਰਬਾਦੀਆਂ। ਅਗਰ ਸਿਪਾਹੀ ਸੰਤ ਪਹਿਲੇ ਹੈ ਤਾਂ ਉਹਦੇ ਕਦਮਾਂ ਨਾਲ ਤਾਮੀਰ ਹੁੰਦੀ ਹੈ ਮਨੁੱਖਤਾ ਦੀ, ਉਹਦੇ ਕਦਮਾਂ ਨਾਲ ਧਰਤੀ ਜ਼ਰਖੈਜ਼ ਆਉਂਦੀ ਹੈ। ਠੀਕ ਆਖਿਆ ਚੀਨੀ ਸੰਤ ਕਨਫਿਊਸ਼ਸ ਨੇ ਕਿ ਜਿੱਥੇ ਰੁਕ ਜਾਂਦੇ ਨੇ ਸੈਨਿਕ ਦੇ ਪੈਰ, ਸਿਪਾਹੀ ਦੇ ਪੈਰ, ਉੱਥੇ ਕੰਡੇ ਹੀ ਕੰਡੇ ਰਹਿ ਜਾਂਦੇ ਨੇ, ਉਜਾੜ ਹੀ ਉਜਾੜ ਰਹਿ ਜਾਂਦਾ ਹੈ, ਬਰਬਾਦੀਆਂ ਹੀ ਬਰਬਾਦੀਆਂ ਜਨਮ ਲੈਂਦੀਆਂ ਨੇ। ਪਰ ਜਿੱਥੇ ਉਹ ਸਿਪਾਹੀ ਜੋ ਸੰਤ ਪਹਿਲੇ ਹੈ ਉਹਦੇ ਕਦਮਾਂ ਦੇ ਰਾਹੀਂ ਤਾਮੀਰ ਆਉਂਦੀ, ਉਹਦੇ ਹੱਥਾਂ ਦੇ ਰਾਹੀਂ ਉਸਾਰੀ ਆਉਂਦੀ ਹੈ ਔਰ ਧਰਤੀ ਹਰੀ ਭਰੀ ਆਉਂਦੀ ਹੈ, ਮਨੁੱਖ ਨੂੰ ਇਨਸਾਫ ਮਿਲਦਾ ਹੈ, ਕਮਜ਼ੋਰ ਦੀ ਰਕਸ਼ਾ ਆਉਂਦੀ ਹੈ ਔਰ ਜ਼ਾਲਮ ਦੇ ਪੈਰ ਰੁਕਦੇ ਨੇ। ਤਾਂ ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਤ ਨੂੰ ਸਿਪਾਹੀ ਬਣਾਇਆ। और सिपाही का प्रतीक है शस्त्र, तो शस्त्र पहना देता। कृपान इस वास्ते पहननी है, इस छोटी जी कृपान नाल कोई मैदानी जंग विच लड़ना नहीं, पर ये छोटी जी कृपान एहसास करांदी रहे कि असी सिपाही हां, सिपाही हां। और इस तरह का अंदर वीर रस बनिया रहे तो फिर मनुख अपनी भी रक्षा कर सकता है, कौम की भी रक्षा कर सकता है, देश की भी रक्षा कर सकता है, और किसी तरह का भी कोई हथियार हो उस नाल रक्षा करेगा। लेकिन सिपाही होने का भाव तो बनिया रहे, अंदर वीर रस से बनिया रहे, वो तो ताही हो सकता है कि हर वक्त मनुख ने कोई शस्त्र पहने होवे। तो इस तरह किरपान पहनन की, धारण करने की सानू ताकीद की गई। भाई साहब भाई नंद लाल कहने निशान है सिखी ई पंज हरफ काफ, के हर गिज ना वाशद ई पंज माफ, कड़ाकार दो का चकंगा बिना, बिना केस हेच अस ई जुमला निशान। अज दे साइंस युग दे विज्ञानिक युग दे तरक खड़ी होंदी है कि नाखून कटदे हो ये भी प्राकृतिक ने, की होया अगर केस कटे जा रहे हैं, की होया अगर केसा का मुंडन है, आखिर नाखुना का भी तो मुंडन कर दें। नाखुना का वो हिस्सा कटिया जाता है जो मुर्गा ने मर चुके ने, जिन्हें घर बिच गया चलाना कर गया तो मुर्दे नू घर बिच नहीं रखते, और घर बिच रखांगे तो बदबू, घर बिच रखांगे तो गलाजत, घर बिच रखांगे तो सारा घर मरगट बनेगा। इस वास्ते मुर्दे नो मरगट घाट ले जाते हैं और जला के खाक कर दे। नाखून जो मुर्दा हो जाते ने महल नाल भर जाते हैं, और बीमारियां दे ओ जन्मदाते बनते हैं। जिंदा नाखून जो मांस के नाल जुड़े हुए है, जिंदा है, उसनू कटांगे तो खून निकलेगा, उसनू कटांगे तो पीड़ होगी, और जो अगे बढ़ चुके है मैल नाल भर गया है इतने मुर्दा है। इस नाखून नू कटना मैल नू कटना है, परे सुटना है। प्रकृति ने जब उसनू खत्म कर दिता है, मुर्दा कर दिता है, तो मुर्दा तो शरीर तो अंग तो एक पासे करना पड़ेगा, जैसे घर के वेड़े तो मुर्दे नू एक पासे करते हैं। हां केस भी कुछ मरदे हैं, पर सानू किस तरह पता चलेगा किड़े केस मुर्दा हो चुके हैं, दाड़े दे केड़े वाल मुर्दा हो चुके हैं, सिर दे केड़े केस मुर्दा हो चुके हैं, कि साढ़े हत्थां नू नहीं पता चलता, कंगे नू पता चलता। जैसे जैसे असी कंगा फेरते हैं मुर्दा केस झड़ जाते निकल जाते, जैसे नाखून रोज वधदे ने रोज नवे केस पैदा होते हैं और पुराने झड़ते हैं। केसां दा जन्म ते मरण जीवन भर चलता रहता है। कुछ ते सियाने कहते ने कि मुर्दे दे भी केस वधदे ने और नाखून वधदे। खैर जो कुछ भी है, जो केस मुर्दा ने कंगे दे राही झड़ जाते निकल जाते हैं, और जो जिंदा ने वह सवर जाते हैं, सवर जाते। प्रकृति केसा नू एक सीमा तक रखती है, चाहे वह मुखड़े देने चाहे वह सिर देने। असी देखते हैं जो केसा का मुंडन करते हैं आखिरी दवा तक केस उन्होंने वधते हैं, दाड़ा मुने है चौथे पंजे दिन फिर दाड़ा आ गया, फिर मुने है चौथे पंजे दिन फिर आ गया। लेकिन इस मुंडन नो, इस मुंडन नो कोई छोड़ देवे तो दाढ़ी एक सीमा ते आके रुक जाती है और जीवन भर उत्थे ही जो है रुकी रहती है, उस तो अगे जो है नहीं जाती। केस भावें नवे जन्म दे रहे ने, मुर्दा झड़ते रहते हैं, लेकिन लंबाई एक सीमा तक ही आखिरी दमा तक जो है रही है। प्रकृति ने इस तरह नाप तोल के हर एक नु जो है केस देते हुए ने केसां दा मुंडन प्रकृति नाल जंग है और इस जंग दे हार ही होंदी है जित नहीं आउंदी क्योंकि आखरी दमा तक केस निकलते रहते ने वधदे रहते ने। जैसे जैसे सिर दे आत्म ज्योति खत्म आउंदी गई नाम अभ्यास खत्म आउंदा गया केसां दी कदर भी घटदी गई। अज भी असीं देखदे आं कि रामलीला विच राम पेश करना है स्टेज ते विश्वामित्र नूं पेश करना है विशिष्ट जी नूं पेश करना है तो जोड़े भी चाहिए ने दाड़ियां भी चाहिए ने और अक्सर बाजार तो नकली जोड़े नकली दाड़ियां खरीद के लिया जाए। असी इस गल का माण कर सकते हैं कि साढ़े सिर से जोड़ा असली है राम वर्गा साढ़े मुखड़े से दाड़ा असली है विश्वामित्र जैसा विशिष्ट जैसा अवतारा का स्वरूप ऋषि मुनिया का स्वरूप धन गुरु गोबिंद सिंह जी महाराज ने धन गुरु नानक देव जी महाराज ने साड़ी झोली दे पाया है। हाँ जब कोई ऋषि होने तो मुनि होने तो संत होने तो थले जाता है मनुखता तो थले गिरदा है तो जब थले ही गिर गया तो फिर हुण केसां दी लोड़ भी नहीं। अज सारी दुनिया केसां दा मुंडन है थोड़ी जिया कौम जिसनों असीं सिख कहिंदे आ इस कोली दिखाई देंदे ने या कुछ थोड़ा जिहा साधु समाज। वैसे बगौर मुताला करिए मुहम्मद साहब केसाधारी सन हजरत ईसा केसाधारी सन और इसे तरीके नाल भारत दे तमाम ऋषि मुनि अवतारी पुरुष केसाधारी सन और सिर्फ केसाधारी नहीं बहुत अवतारी पुरुष शस्त्रधारी भी सन जैसे धनुषबाण श्री राम कोल है जैसे सुदर्शन चक्र श्री कृष्ण कोल है जैसे तलवार मोहम्मद साहब दे जो है हाथ दे च है और इसे तरीके नाल परशुराम कोल कुलाड़ा है बरछा है हनुमान दे कोल गदा है गदा विष्णु जी कोल भी है और इस तरीके नाल असीं देखदे हां बहुते अवतारी पुरुष पैगंबरी पुरुष धारी ने केसाधारी ने जैसे जैसे पैगंबरां नूं अवतारां नूं मनना घटदा गया उन्हां दा सत्कार सन्मान घटदा गया क्योंकि जितनी मिकदार विच मनुख दा अहंकार वधदा है उतनी ही मिकदार विच अवतार दा सत्कार घटदा है। ते जिस दे लई कोई सत्कार नहीं रहा आदर नहीं रहा उस दे पिछे चलण दी लोड़ की है। हाँ कदी कदी नकली राम बन के चलो सामने एक तमाशा कर दिता नकली जूड़ा सिर ते रख के नकली दाड़ा मुखड़े ते लगा के इस तरह नकल पेश कर देती लेकिन ये पेश करना भी इस गल का सबूत है कि जूड़ा केस इन्हां अवतारी पुरुषों ने धारण किए हुए सन और जे इन्हां दी उस जमाने दी लोड़ सी तो अज भी लोड़ है। अगर अज लोड़ नहीं है तो फिर जूड़े तो बिना ही राम पेश करना चाहिए दाड़े तो बिना विश्वामित्र ते विशिष्ट नूं तेज ते पेश करना चाहिए है। ऋषि मुनियां दा स्वरूप पैगंबरां दा स्वरूप गुरु अवतारां दा स्वरूप धन गुरु गोबिंद सिंह जी महाराज ने सानू प्रदान कीता और प्रदान करके साफ आगविता खालसा मेरो रूप है खास खालसे मैं हूं करो निवास। जिवें चंगी औलाद मां बाप दे नाम नूं रोशन कर दीए तिवें धन गुरु गोबिंद सिंह जी महाराज कहिंदे ऐ खालसा तेरा जीवन इतना उच्चा है और तू ऐसा संत स्वरूप बनया तू मैनू चार चंद ला दिते ने तू मैनू सजा दिता है माण नाल सतगुरु इत्थे तक कहिंदे ने इन्हीं की कृपा के सजे हम हैं नहीं तो मोसे गरीब करोड़ परे हैं। किसी नूं शक ना पवे कि खुशामद कीती जा रही है या गल वधा के आखी जा रही है तो महाराज कहिंदे या में रंत न मिथया बाकी पार ब्रह्म गुरु नानक साखी मैं पार ब्रह्म गुरु नानक नूं साखी करके कह रहे हैं, साक्षी करके कह रहे हैं, गवाही दे के कह रहे हैं कि तेरे ते मेरे कोई भेद नहीं, तू मेरा रूप हो गया, मन करके तन करके। जब वाकई बाणी हृदय प्रवेश कर जाए, रोम रोम दे प्रवेश कर जाए, तो हृदय गुरु वर्गा बन गया। और तन देते जब ककार धारण कर ले तो तन गुरु वर्गा बन गया। तो गुरु नु मान नाल कहना पैंदा है कि मेरा अपना रूप, ये मेरा अपना रूप। और धन गुरु गोविंद सिंह जी महाराज ने खालसे का सत्कार करना पैंदा है। खालसे नु सज्जन कहंदे ने, मित्र कहंदे ने, गुरपूरा करके कहंदे ने, और खालसे नु अपना स्वरूप करके जो है बयान कर देने। धन गुरु गोविंद सिंह जी महाराज जी ये अमर देन, ये अदुत्ती देन, सहजे सहजे अज जगत के चर्चा का विषय बनी हुई है, लेकिन सहजे सहजे सतगुरु की दात को धारण करने का भी माहौल बनना आरंभ होया है। और एक दिन जरूर ऐसा आएगा कि धन गुरु गोविंद सिंह जी महाराज की इस देन को अमर देन समझ के, प्रकृति की देन समझ के, परमात्मा की देन समझ के हर मनुख कबूल करेगा, अपनाएगा। अरदास है उस परिपूर्ण परमात्मा के चरणा कि धन गुरु गोविंद सिंह जी महाराज की ये दात, गुरु नानक की ये बख्शिश झोली दे संभाल के रख सकी है, ताकि गुरु नानक धन गुरु गोबिंद सिंह जी महाराज साडे ते माण कर सकन और माण नाल कह सकन, खालसा मेरो रूप है खास, खालसे मैं हूं करो निवास, मैं खालसे देखा खालसा मेरे विच है, हुण कोई भेद नहीं रहा, और रंजक मास्टर भी भेद नहीं रहा, या में रंज न मिथया भाखी, पार ब्रह्म गुरु नानक साहिब।
1: You're listening to KRPI 1550 Radio, Ferndale, Washington.
2: ਇੱਕ ਸਾਧੂ ਕਿਸੇ ਘਰ ਵਿੱਚ ਮੰਗਣ ਗਿਆ ਤੇ ਜਦੋਂ ਉਹਨੇ ਦਰਵਾਜ਼ੇ ਤੇ ਜਾ ਕੇ ਅਲਖ ਜਗਾਈ ਨਾ ਤਾਂ ਉਹਨੇ ਸਾਹਮਣੇ ਵੇਖਿਆ ਮਾਈ ਬਹੁਤ ਮਸਤ ਹੋ ਕੇ ਕੁੰਡੇ ਵਿੱਚ ਉਹਨੇ ਮਿਰਚਾਂ ਪਾਈਆਂ ਨੇ ਤੇ ਘੋਟਣੇ ਨਾਲ ਕੁੱਟ ਰਹੀ ਹੈ। ਹੁਣ ਤਾਂ ਸਿਸਟਮ ਬਦਲ ਗਏ ਨੇ, ਇਲੈਕਟ੍ਰੀਸਿਟੀ ਸਿਸਟਮ ਹੈ ਸਾਰਾ ਕੁਝ, ਉਹਦੇ ਵਿੱਚ ਗਰਿੰਡਰ ਵਿੱਚ ਹੀ ਪੀਸ ਹੋ ਜਾਂਦਾ। ਪਹਿਲਾਂ ਲੋਕ ਲੂਣ ਪਾ ਕੇ ਮਿਰਚਾਂ ਕੁੰਡੇ ਵਿੱਚ ਕੁੱਟਦੇ ਸੀ, ਤਾਂ ਮਾਈ ਕੁੰਡੇ ਵਿੱਚ ਮਿਰਚਾਂ ਕੁੱਟ ਰਹੀ ਹੈ, ਬਹੁਤ ਮਸਤ ਹੋਈ ਹੈ। ਸਾਧੂ ਦਰਵਾਜ਼ੇ ਵਿੱਚ ਖਲੋ ਕੇ ਵੇਖ ਰਿਹਾ, ਉਸ ਮਾਈ ਨੇ ਹੱਥ ਦੇ ਅੰਦਰ ਕਈ ਪ੍ਰਕਾਰ ਦੀਆਂ ਵੰਗਾਂ ਪਾਈਆਂ ਹੋਈਆਂ ਸੀ, ਜਿਵੇਂ ਇਸਤਰੀ ਦਾ ਸਤਕਾਰ ਹੁੰਦਾ, ਇਹ ਸ਼ਿੰਗਾਰ ਵਿੱਚ ਆਉਂਦਾ, ਭਾਵੇਂ ਗੁਰਮਤ ਵਿੱਚ ਇਹ ਚੀਜ਼ ਨਹੀਂ। ਤਾਂ ਜਦੋਂ ਉਹ ਮਾਈ ਨੇ ਕਈ ਪ੍ਰਕਾਰ ਦੀਆਂ ਕਿੰਨੀਆਂ ਵੰਗਾਂ ਪਾਈਆਂ, ਜਦੋਂ ਉਹ ਕੁੰਡੇ ਦੇ ਨਾਲ ਘੋਟਣੇ ਵਿੱਚ ਮਿਰਚਾਂ ਕੁੱਟੇ, ਉਹ ਵੰਗਾਂ ਦੀ ਛਣਕਾਹਟ ਜਿਹੜੀ ਸੀ ਉਸ ਮਾਈ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੈਂ ਵਾਰ ਵਾਰ ਮਿਰਚਾਂ ਕੁੱਟਦੀ ਹਾਂ, ਵੰਗਾਂ ਟੁੱਟ ਨਾ ਜਾਣ, ਇਹ ਵੰਗਾਂ ਉਹਨੇ ਪਿਆਰ ਨਾਲ ਲਈਆਂ ਸਨ ਜਾਂ ਉਹਦੇ ਘਰਦੇ ਨੇ ਦਿੱਤੀਆਂ ਨੇ, ਉਹਨੇ ਫਿਰ ਕੀ ਕੀਤਾ, ਵੰਗਾਂ ਨਾ ਟੁੱਟ ਜਾਣ, ਮਿਰਚਾਂ ਕੁੱਟਣੀਆਂ ਔਖੀਆਂ ਸਨ। ਉਹ ਸਾਧੂ ਵੇਖਦਾ ਉਹਨੇ ਇੱਕ ਇੱਕ ਕਰਕੇ 2, 4, 10 ਵੰਗਾਂ ਲਾਹ ਕੇ ਰੱਖ ਦਿੱਤੀਆਂ। ਹੁਣ ਉਹਦੇ ਹੱਥ ਵਿੱਚ 2 ਵੰਗਾਂ ਸਿਰਫ ਰਹਿ ਗਈਆਂ, ਉਹ ਫਿਰ ਮਿਰਚਾਂ ਕੁੱਟ ਰਹੀ ਹੈ, ਉਹ 2 ਵੰਗਾਂ ਵੀ ਆਪਸ ਵਿੱਚ ਖੜਕ ਰਹੀਆਂ ਨੇ। ਕਹਿੰਦੇ ਨੇ ਸਾਧੂ ਵੇਖ ਰਿਹਾ, ਉਹਨੇ ਉਹਦੇ ਵਿੱਚੋਂ ਵੀ 1 ਵੰਗ ਲਾਹ ਦਿੱਤੀ, ਸਾਰੀਆਂ ਵੰਗਾਂ ਹੱਥ ਵਿੱਚੋਂ ਲਾਹਣੀਆਂ। ਉਹਦੇ ਮਨ ਵਿੱਚ ਐਂ ਸੀ ਇਹ ਮੇਰੇ ਸੁਹਾਗ ਦਾ ਸ਼ਿੰਗਾਰ ਹੈ, ਸਾਰੀਆਂ ਕਿਵੇਂ ਲਾਹ ਦਾਂ। ਉਹਨੇ ਵੰਗਾਂ ਲਾਹ ਦਿੱਤੀਆਂ, 1 ਵੰਗ ਹੱਥ ਵਿੱਚ ਰਹਿ ਗਈ, ਤਾਂ ਫਿਰ ਜਦੋਂ ਮਿਰਚਾਂ ਕੁੱਟ ਰਹੀ ਹੈ ਉਹ ਵੰਗ ਖੜਕ ਨਹੀਂ ਸੀ ਰਹੀ, ਕਿਉਂਕਿ ਇਕੱਲੀ ਨਹੀਂ ਖੜਕੇ ਗਈ, 1 ਵੰਗ ਤਾਂ ਹੱਥ ਵਿੱਚ ਖੜਾਹਟ ਛਣਕਾਹਟ ਨਹੀਂ ਕਰੇਗੀ, ਤਾਂ ਉਹਨਾਂ ਹੱਥਾਂ ਨਾਲ ਫਿਰ ਕੁੰਡੇ ਨਾਲੋਂ ਮਿਰਚਾਂ ਕੁੱਟ ਰਹੀ ਹੈ। ਸਾਧੂ ਵੇਖ ਰਿਹਾ, ਉਹਨੇ ਵੇਖ ਕੇ ਇਸੇ ਗੱਲ ਤੋਂ ਇੱਕ ਸਿੱਖਿਆ ਧਾਰਨ ਕਰ ਲਈ। ਜਦੋਂ ਉਹਨੇ ਉੱਚੀ ਅਲਖ ਜਗਾਈ, ਉਹ ਮਾਈ ਨੇ ਆਪਣੀਆਂ ਮਿਰਚਾਂ ਕੁੱਟਦਿਆਂ ਛੱਡ ਕੇ ਲਿਆ ਕੇ ਆਟਾ ਪਾਇਆ ਅਤੇ ਨਾਲ ਕਹਿੰਦੀ, ਬਾਬਾ ਮੇਰੇ ਘਰ ਵਿੱਚ ਸੁੱਖ ਹੋਵੇ, ਕੋਈ ਆਸ਼ੀਰਵਾਦ ਦੇ ਕੇ ਜਾ। ਅਤੇ ਉਸ ਬਾਬੇ ਨੇ ਇੱਕੋ ਗੱਲ ਕਹੀ, ਫਕੀਰ ਨੇ ਕਹਿਣ ਲੱਗਾ, ਮਾਈ ਤੈਨੂੰ ਮੈਂ ਕੀ ਆਸ਼ੀਰਵਾਦ ਦੇਣਾ, ਮੈਂ ਤਾਂ ਤੇਰੇ ਕੋਲੋਂ ਕੁਝ ਸਿੱਖ ਕੇ ਚੱਲੇ। ਉਹਨੇ ਕਿਹਾ ਬਾਬਾ ਮੈਂ ਤੇ ਬੋਲਿਆ ਹੀ ਕੁਝ ਨਹੀਂ, ਮੇਰੇ ਕੋਲੋਂ ਕੀ ਸਿੱਖਿਆ? ਕਹਿਣ ਲੱਗਾ ਭੈਣੇ ਕਦੋਂ ਦਾ ਮੈਂ ਵੇਖ ਰਿਹਾ, ਤੇਰੇ ਹੱਥ ਦੀਆਂ ਵੰਗਾਂ ਛਣਕ ਰਹੀਆਂ ਸੀ, ਤੂੰ ਇੱਕ ਇੱਕ ਦੋ ਦੋ ਕਰਕੇ ਲਾਹ ਦਿੱਤੀਆਂ, ਹੱਥ ਵਿੱਚ ਕੋਈ ਵੰਗ ਰਹਿ ਗਈ, ਮਿਰਚਾਂ ਕੁੱਟਦਿਆਂ ਹੁਣ ਇੱਕ ਵੰਗ ਖੜਕੀ ਨਹੀਂ, ਸਭ ਖੜਾਕਾ ਖਤਮ ਹੋ ਗਿਆ। ਇਹੋ ਸਿੱਖਣ ਵਿੱਚ ਮੈਂ ਸਿੱਖਿਆ ਲੈ ਲਈ, ਜਿੰਨੀ ਦੇਰ ਬੰਦੇ ਦੇ ਮਨ ਵਿੱਚ ਦਵੈਸ਼ ਹੈ ਉਨੀ ਦੇਰ ਝਗੜਾ ਕਲੇਸ਼ ਕੱਲ ਕਲੇਸ਼ ਸਭ ਕੁਝ ਰਹਿੰਦਾ, ਜਿੱਦਣ ਸਭ ਕੁਝ ਛੱਡ ਕੇ ਇੱਕ ਨਾਲ ਜੁੜ ਜਾਏ ਉਦਣ ਉਹਦੇ ਘਰ ਦਾ ਖੜਾਕ ਕਲੇਸ਼ ਖਤਮ ਹੋ ਜਾਂਦਾ। ਭਾਈ ਤੇਰੇ ਮਨ ਅੰਦਰ ਇਹ ਤਾਹੀਓ ਦੁਬਦਾ ਕਰਕੇ, ਮਨ ਵਿੱਚ ਦੁਬਦਾ ਹੈ ਤੇ ਮਨ ਮਲੀਨ ਹੈ, ਇਹ ਬੁਰੇ ਪਾਸੇ ਤੁਰਦਾ। ਜਿੱਦਣ ਇੱਕ ਉੱਤੇ ਵਿਸ਼ਵਾਸ ਟਿਕ ਗਿਆ ਉਦਣ ਜੋ ਉਹ ਦਵੇ ਸਾਧ ਸੰਗਤ ਇੱਕ ਅਕਾਲ ਪੁਰਖ ਰੱਬ ਤੇ ਵਿਸ਼ਵਾਸ ਬਣਦਾ, ਫਿਰ ਮਨ ਵਹਿਮਾਂ ਭਰਮਾਂ ਵਿੱਚ ਦੁਖੀ ਨਹੀਂ ਹੁੰਦਾ। ਇਹ ਦਾਤੇ ਦੇ ਦਿੱਤੇ ਸੁੱਖਾਂ ਵਿੱਚ ਵੀ ਸੁਖੀ ਹੈ, ਫਿਰ ਦੁੱਖ ਵਿੱਚ ਵੀ ਸੁਖੀ ਰਹਿਣ ਲੱਗ ਪੈਂਦੇ। ਮਾਈ ਮੈਂ ਤਾਂ ਤੇਰੇ ਤੋਂ ਸਿੱਖਿਆ, ਇੱਕ ਵੰਗ ਰਹਿ ਜਾਏ ਤੇ ਖੜਾਕ ਮੁੱਕ ਜਾਂਦਾ। ਰੱਬ ਇੱਕ ਪਰਮਾਤਮਾ ਨਾਲ ਕਿਸੇ ਦੀ ਸੁਰਤ ਜੁੜ ਜਾਏ ਉਹਦੇ ਜੀਵਨ ਦੇ ਝਮੇਲੇ ਮੁੱਕ ਜਾਂਦੇ ਨੇ। ਤਾਂਹੀਓ ਸਾਹਿਬ ਨੇ ਕਿਹਾ ਇੱਕੋ ਜਪ ਇੱਕੋ ਸਲਾਹ, ਇੱਕ ਨੂੰ ਜਪਿਆ ਕਰ, ਇੱਕ ਦੀ ਸਿਫਤ ਸਲਾਹ ਕਰ, ਇੱਕੋ

ਭਾਈ ਮਨ ਕਰਕੇ ਧਨ ਕਰਕੇ ਇੱਕ ਨੂੰ ਸਿਮਰ, ਤੇਰੇ ਕੱਲ ਕਲੇਸ਼ ਮਿਟ ਜਾਣਗੇ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਸੁਮੇਰ ਪਰਬਤ 'ਤੇ ਗਏ, ਜੋਗੀ ਬੜੇ ਹੈਰਾਨ ਹੋਏ। ਉਹਨਾਂ ਕਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਆਏ ਨੇ, ਇਹ ਉਮਰ ਵਿੱਚ ਸਾਡੇ ਤੋਂ ਛੋਟੇ ਨੇ, ਪਰ ਇਸ ਦਾ ਪ੍ਰਤਾਪ ਬਹੁਤ ਵੱਡਾ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸੁਮੇਰ ਪਰਬਤ ਜਾਣ ਤੋਂ ਪਹਿਲਾਂ ਉਸ ਜਗ੍ਹਾ 'ਤੇ ਗਏ ਜਿਹਨੂੰ ਗੋਰਖਨਾਥ ਦਾ ਇਲਾਕਾ ਮੰਨਦੇ ਸੀ। ਉੱਥੋਂ ਦੇ ਲੋਕ ਗੋਰਖ ਦੀ ਮੱਤ ਨਾਲ ਚੱਲਦੇ ਸੀ, ਰਿਧੀਆਂ ਸਿੱਧੀਆਂ ਕਰਾਂ ਮੱਤਾਂ ਨਾਲ ਲੋਕਾਂ ਨੂੰ ਝੁਕਾਇਆ ਹੋਇਆ ਸੀ। ਜੇ ਕੋਈ ਪੂਜਾ ਨਾ ਕਰੇ, ਕੋਈ ਦਾਨ ਨਾ ਦੇਵੇ, ਉਹਨਾਂ 'ਤੇ ਕੋਈ ਚੀਜ਼ ਛੱਡ ਦੇਣੀ, ਉਹਨਾਂ ਨੂੰ ਡਰਾ ਕੇ ਪੂਜਾ ਕਰਾ ਰਹੇ ਸੀ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਧਰਤੀ 'ਤੇ ਗਏ, ਕੁਝ ਦਿਨ ਰਹਿ ਕੇ ਮਹਾਰਾਜ ਨੇ ਇੱਕ ਨਾਲ ਲੋਕਾਂ ਨੂੰ ਜੋੜਿਆ, ਸਹਿਜੇ ਸਹਿਜੇ ਮਨ ਵਿੱਚੋਂ ਭੈ ਮਿਟ ਗਏ, ਗੋਰਖ ਦੀ ਮੱਤ ਛੱਡ ਕੇ ਲੋਕ ਗੁਰੂ ਨਾਨਕ ਦੀ ਮੱਤ ਨਾਲ ਜੁੜ ਗਏ। ਜਿੱਦਣ ਗੁਰੂ ਨਾਨਕ ਸਾਹਿਬ ਦੀ ਮੱਤ ਮੰਨਣ ਲੱਗ ਪਏ, ਉੱਦਣ ਗੋਰਖ ਦੀ ਮੱਤ ਲੋਕਾਂ ਨੂੰ ਭੁੱਲ ਗਈ, ਅਤੇ ਸਾਧ ਸੰਗਤ ਉਹ ਟਿੱਲਾ ਗੋਰਖ ਦਾ ਫਿਰ ਇਲਾਕਾ ਗੋਰਖ ਮਤਾ ਨਹੀਂ ਰਿਹਾ, ਉਹਦੇ ਇਤਿਹਾਸ ਵਿੱਚ ਨਾਮ ਪੈ ਗਿਆ ਗੁਰੂ ਨਾਨਕ ਮਤਾ, ਕਿਉਂਕਿ ਗੋਰਖ ਦੀ ਮੱਤ ਖਤਮ ਕਰਤੀ। ਸਿਰਫ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੱਤ ਉੱਥੇ ਲੋਕ ਮੰਨਣ ਲੱਗ ਪਏ। ਜਿਹਨੇ ਗੋਰਖ ਦੀ ਮੱਤ ਮੁਕਾ ਕੇ ਗੁਰੂ ਨਾਨਕ ਨੇ ਆਪਣੀ ਮੱਤ ਲੋਕਾਂ ਨੂੰ ਦੇਤੀ, ਉਹ ਇਲਾਕੇ ਦਾ ਨਾਮ ਪੈ ਗਿਆ ਗੁਰੂ ਨਾਨਕ ਮਤਾ। ਅੱਜ ਵੀ ਉਹ ਸਥਾਨ ਹੈ ਯੂਪੀ ਵਿੱਚ, ਉੱਤਰਾਖੰਡ ਦੇ ਬਾਰਡਰ 'ਤੇ ਹੈ, ਉਹਨੂੰ ਗੋਰਖ ਮਤਾ ਬਦਲ ਕੇ ਅੱਜ ਨਾਨਕ ਮਤਾ ਜਗ੍ਹਾ। ਜਦੋਂ ਮਹਾਰਾਜ ਉੱਥੋਂ ਸੁਮੇਰ ਪਰਬਤ 'ਤੇ ਗਏ ਤਾਂ ਸਿੱਧ ਜੋਗੀਆਂ ਵੇਖਿਆ, ਉਹ ਬਾਬਾ ਆ ਗਿਆ ਜਿਹਨੇ ਇੰਨੀ ਛੋਟੀ ਉਮਰ ਵਿੱਚ ਗੋਰਖ ਦੀ ਮੱਤ ਖਤਮ ਕਰਕੇ ਆਪਣੀ ਮੱਤ ਲੋਕਾਂ ਵਿੱਚ ਭਰ ਦਿੱਤੀ। ਜੇ ਇਹ ਜੋਗੀ ਇੰਨਾ ਪੜ੍ਹਿਆ ਲਿਖਿਆ ਕਰਾਂ ਮਤੀ ਸਾਡੇ ਪੰਥ ਵਿੱਚ ਆ ਜਾਏ, ਤਾਂ ਫਿਰ ਤਾਂ ਸਾਡਾ ਪੰਥ ਹੋਰ ਉਜਾਲਾ ਹੋ ਜਾਏਗਾ, ਚਾਰ ਛਪੇਰੇ ਲੋਕ ਜੋਗ ਮਤ ਨੂੰ ਮੰਨਣ ਲੱਗ ਜਾਣਗੇ। ਪਰ ਨਾਨਕ ਨੂੰ ਕਿਵੇਂ ਆਪਣੇ ਮਤ ਵਿੱਚ ਲਿਆਈਏ? ਸਿੱਧ ਜੋਗੀਆਂ ਵਿਚਾਰ ਕੀਤੀ, ਜੇ ਅਸੀਂ ਕੋਈ ਲੋਕਾਂ ਨੂੰ ਗੱਲ ਦੱਸਾਂਗੇ ਤਾਂ ਭਾਈ ਲੋਕ ਕਹਿਣਗੇ ਤਾਂ ਵੱਡੀਆਂ ਉਮਰਾਂ ਦੇ ਨੇ, ਸਿਆਣਾ ਹੋ ਕੇ ਤਾਂ ਉੱਦਾਂ ਹੀ ਬੰਦੇ ਨੂੰ ਅਕਲ ਆ ਜਾਂਦੀ ਹੈ। ਜੇ ਗੁਰੂ ਨਾਨਕ ਗੱਲ ਕਰਨਗੇ, ਇਹ ਤਾਂ ਜੇ ਕੱਕੀ ਦੌੜੀ ਕਾਲੀ ਦਾੜੀ ਹੈ, ਇਹਦੀ ਕੱਕੀ ਕਾਲੀ ਦਾੜੀ ਹੈ, 40 ਸਾਲ ਦੀ ਉਮਰ ਹੈ, ਇਹਦੀ ਗੱਲ ਸੁਣ ਕੇ ਲੋਕ ਪ੍ਰਭਾਵਿਤ ਹੋਣਗੇ, ਜੋਗ ਮਤ ਵਧੇਗਾ, ਕਿਸੇ ਤਰ੍ਹਾਂ ਗੁਰੂ ਨਾਨਕ ਨੂੰ ਆਪਣੇ ਮਤ 'ਚ ਲਿਆਈਏ। ਸਿੱਧਾਂ ਨੇ ਫਿਰ ਇੱਕੋ ਹੀ ਰਾਹ ਲੱਭਿਆ, ਕਰਾਂ ਮਾਤ ਨਾਲ ਲੋਕਾਂ ਨੂੰ ਝੁਕਾ ਲਈਦਾ, ਕਰਾਮਾਤ ਵਰਤ ਕੇ ਗੁਰੂ ਨਾਨਕ ਨੂੰ ਆਪਣੇ ਮਤ ਵਿੱਚ ਲੈ ਆਉਂਦੇ ਹਾਂ, ਇਹਨੂੰ ਕਰਾਮਾਤ ਵਿਖਾਈਏ। ਇਹ ਗ੍ਰਸਤੀ ਬੰਦਾ, ਗ੍ਰਸਤੀ ਬੰਦਾ ਸਭ ਤੋਂ ਪਹਿਲਾਂ ਮਾਇਆ ਉੱਤੇ ਭਰਮਦਾ, ਗ੍ਰਸਤੀ ਬੰਦੇ ਦਾ ਲਾਲਚ ਮਾਇਆ ਹੁੰਦੀ ਹੈ। ਗੁਰੂ ਨਾਨਕ ਨੂੰ ਆਪਣੀ ਮਾਇਆ ਵਿਖਾਉਂਦੇ, ਆਪੇ ਸਾਡੇ ਹੋ ਜਾਣਗੇ। ਸਿੱਧ ਜੋਗੀਆਂ ਨੇ ਬਹਿ ਕੇ ਫਿਰ ਵਿਚਾਰ ਕੀਤੀ, ਅਲੱਗ ਬਹਿ ਕੇ ਉਹਨਾਂ ਮਤਾ ਪਕਾਇਆ, ਨਾਨਕ ਨੂੰ ਮਾਇਆ ਦਾ ਕਰਾਮਾਤ ਵਿਖਾਓ। ਭਾਈ ਗੁਰਦਾਸ ਸਾਹਿਬ ਲਿਖਦੇ, ਸਿੱਧੀ ਮਨੇ ਵਿਚਾਰਿਆ ਕਿਵ ਦਰਸ਼ਨ ਲੇਵੇ ਬਲ, ਐਸਾ ਜੋਗੀ ਕਲੀਮ ਹਮਰਾ ਪੰਥ ਕਰੇ ਉਜਾਲਾ। ਜੇ ਇਹ ਸਾਡੇ ਪੰਥ 'ਚ ਆ ਜਾਏ ਫਿਰ ਤਾਂ ਉਜਾਲਾ ਕਰ ਦੇਗਾ ਸਾਡੇ ਪੰਥ ਦਾ, ਪਰ ਇਹਨੂੰ ਹੁਣ ਕਰਾਮਾਤ ਵਿਖਾਈਏ ਤਾਂ ਹੀ ਮੱਥਾ ਟੇਕੇਗਾ। ਸਿੱਧ ਜੋਗੀਆਂ ਨੇ ਫਿਰ ਕੋਲ ਸੱਦ ਕੇ ਕਿਹਾ, ਬਾਬਾ ਨਾਨਕ ਅਸੀਂ ਹਾਂ 150-150 ਸਾਲ ਦੀ ਉਮਰ ਦੇ ਜੋਗੀ, ਸਾਡੀਆਂ ਉਮਰਾਂ ਬਹੁਤ ਨੇ, ਸਾਡੀਆਂ ਜਟਾਵਾਂ ਦੇਖ, ਸਾਡੇ ਚਿੱਟੇ ਰੰਗ ਦੇ ਕੇਸ, ਅੱਖਾਂ ਦੀਆਂ ਭੰਬੜੀਆਂ ਚਿੱਟੇ, 150-150 ਸਾਲ ਦੀ ਉਮਰ ਤੋਂ ਟੱਪ ਗਏ ਆ, ਸਾਡੇ ਕੋਲ ਰਿਧੀਆਂ ਸਿੱਧੀਆਂ ਕਰਾਂ ਮਾਤਾਂ ਬਹੁਤ ਕੁਝ ਹੈ, ਤੂੰ ਸਾਡੇ ਸਾਹਮਣੇ ਉਮਰ ਛੋਟੀ ਹੈ, ਚੱਲ ਬਾਕੀ ਗੱਲ ਬਾਅਦ ਵਿੱਚ, ਪਹਿਲਾਂ ਤੂੰ ਸਾਡੀ ਕੋਈ ਸੇਵਾ ਕਰ। ਮਹਾਰਾਜ ਨੇ ਕਿਹਾ, ਦੱਸੋ ਭਾਈ, ਅਸੀਂ ਗੁਰਮੁਖਾਂ ਦੀ ਸੇਵਾ ਵਾਸਤੇ ਤੁਰੇ ਹੋਏ ਹਾਂ। ਸਤਿਗੁਰਾਂ ਬੜੀ ਨਿਮਰਤਾ ਨਾਲ ਕਿਹਾ, ਗੁਰਮੁਖਾਂ ਦੀ ਸੇਵਾ ਵਾਸਤੇ ਤੁਰੇ ਹੋਏ, ਅਸੀਂ ਗੁਰਮੁਖਾਂ ਦੀ ਭਾਲ ਕਰ ਰਹੇ ਹਾਂ। ਤਾਂ ਉਹ ਸਿੱਧ ਜੋਗੀਆਂ ਇੱਕ ਕਟੋਰਾ ਦਿੱਤਾ ਅਤੇ ਕਹਿੰਦੇ, ਲੈ ਬਾਬਾ, ਉਹ ਨਦੀ ਪਾਣੀ ਦੀ ਵਗਦੀ ਹੈ, ਭਰ ਕੇ ਲਿਆ। ਗੁਰੂ ਨਾਨਕ ਸਾਹਿਬ ਮਹਾਰਾਜ ਚਲੇ ਗਏ। ਮੈਂ ਅੱਗੇ ਵੀ ਇਹ ਬੇਨਤੀ ਕੀਤੀ, ਜਦੋਂ ਉਹ ਨਦੀ ਦੇ ਕੋਲ ਗਏ ਤੇ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਟੋਰਾ ਲੈ ਕੇ ਨਦੀ ਦੇ ਕੋਲ ਪਹੁੰਚ ਗਏ, ਜਾ ਕੇ ਵੇਖਿਆ ਉੱਥੇ ਪਾਣੀ ਤਾਂ ਹੈ ਹੀ ਨਹੀਂ ਨਦੀ ਵਿੱਚ। ਸਿੱਧ ਜੋਗੀਆਂ ਕਿਹਾ, ਨਦੀ ਪਾਣੀ ਦੀ ਵਗਦੀ ਹੈ ਬਾਬਾ, ਪਾਣੀ ਭਰ ਕੇ ਲਿਆਓ। ਅਤੇ ਜਦੋਂ ਪਾਣੀ ਦੇ ਕੋਲ ਨਦੀ ਕੋਲ ਗਏ
ਉਸ ਨਦੀ ਵਿੱਚ ਪਾਣੀ ਨਹੀਂ ਸੀ ਵਗ ਰਿਹਾ, ਉਸ ਨਦੀ ਵਿੱਚ ਹੀਰੇ ਮੋਤੀ ਜਵਾਹਰਾਤ ਸੋਨੇ ਦੀ ਨਦੀ ਭਰੀ ਜਾ ਰਹੀ ਹੈ, ਹੀਰੇ ਮੋਤੀ ਨਦੀ ਵਿੱਚ ਰੁੜੇ ਜਾ ਰਹੇ ਨੇ, ਹੀਰੇ ਮੋਤੀਆਂ ਲਾਲਾਂ ਦੀ ਨਦੀ ਵਗ ਰਹੀ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੇਖਿਆ ਅਤੇ ਖਾਲੀ ਵਾਪਸ ਆ ਗਿਆ। ਸਿੱਧ ਜੋਗੀ ਕਹਿੰਦੇ ਮਹਾਰਾਜ ਪਾਣੀ ਨਹੀਂ ਲਿਆਂਦਾ ਗੁਰੂ ਨਾਨਕ ਜੀ। ਸਤਿਗੁਰੂ ਕਹਿੰਦੇ ਭਾਈ ਉੱਥੇ ਪਾਣੀ ਹੈ ਹੀ ਨਹੀਂ ਸੀ। ਅਤੇ ਸਿੱਧ ਜੋਗੀ ਬੋਲੇ ਜੇ ਪਾਣੀ ਨਹੀਂ ਸੀ ਫਿਰ ਉੱਥੇ ਕੀ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੁਸਕਰਾ ਕੇ ਜਵਾਬ ਦਿੱਤਾ, ਤੁਸੀਂ ਪਾਣੀ ਲੈਣ ਘੱਲਿਆ ਸੀ, ਪਾਣੀ ਉਸ ਨਦੀ ਵਿੱਚ ਨਹੀਂ, ਅਤੇ ਸਿੱਧ ਜੋਗੀਓ ਉੱਥੇ ਹੋਰ ਕੀ ਸੀ, ਮੈਂ ਇਸ ਗੱਲ ਤੋਂ ਕੀ ਲੈਣੇ, ਉੱਥੇ ਕੁਝ ਵੀ ਹੋਵੇ ਮੈਨੂੰ ਕਿਸੇ ਚੀਜ਼ ਨਾਲ ਵਾਸਤਾ ਨਹੀਂ, ਬਸ ਪਾਣੀ ਨਹੀਂ ਸੀ, ਤੁਸੀਂ ਪਾਣੀ ਲੈਣ ਘੱਲਿਆ ਸੀ। ਜੋਗੀ ਬੜੇ ਸ਼ਰਮਿੰਦੇ ਹੋਏ, ਇਹ ਤੇ ਗ੍ਰਸਤੀ ਸੀ, ਇਹਨੂੰ ਤੇ ਮਾਇਆ ਧਨ ਦੌਲਤ ਹੀਰੇ ਮੋਤੀ ਵੇਖ ਕੇ ਲਵਾਏਮਾਨ ਹੋਣਾ ਚਾਹੀਦਾ ਸੀ, ਪਰ ਉਹਨਾਂ ਜੋਗੀਆਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਜਿਹੜੇ ਬਾਬੇ ਨੂੰ ਹੀਰੇ ਮੋਤੀ ਜਵਾਹਰਾਤ ਤੁਸੀਂ ਵਿਖਾ ਕੇ ਭਟਕਾਉਣਾ ਚਾਹੁੰਦੇ ਹੋ। ਇਹ ਗੁਰੂ ਨਾਨਕ ਸਾਹਿਬ ਕੋਈ ਆਮ ਸਰੀਰਕ ਵਿਅਕਤੀ ਨਹੀਂ, ਇਹ ਤਾਂ ਗੁਰੂ ਨਾਨਕ ਕਲਯੁੱਗ ਦੇ ਰੱਬ ਨੇ। ਇਸ ਗੁਰੂ ਨਾਨਕ ਨੇ ਤਾਂ ਕਈ ਵਰੇ ਪਹਿਲਾਂ ਸਿੱਖਾਂ ਨੂੰ ਕਹਿ ਦਿੱਤਾ ਕਿ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਭਾਈ ਗੁਰਦਾਸ ਸਾਹਿਬ ਲਿਖਦੇ ਖੱਪਰ ਦਿੱਤਾ ਨਾਥ ਜੀ। ਖੱਪਰ ਕਹਿੰਦੇ ਕਟੋਰਾ ਜਿਹੜਾ ਉਹਨੇ ਰੱਖਿਆ ਹੁੰਦਾ, ਉਹ ਖੱਪਰ ਦਿੱਤਾ, ਕਹਿੰਦੇ ਪਾਣੀ ਲੈ ਕੇ ਆਓ। ਖੱਪਰ

ਉੱਥੇ ਪਾਣੀ ਤਾਂ ਹੈ ਹੀ ਨਹੀਂ ਸੀ, ਜਵਾਹਰਾਤ ਹੀਰੇ ਮੋਤੀ ਲਾਲ ਨਦੀ ਭਰੀ ਜਾ ਰਹੀ ਹੈ। ਅਤੇ ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਕੌਣ ਭਟਕਾ ਸਕਦਾ। ਸਿੱਧ ਜੋਗੀ ਬੋਲੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਉੱਥੇ ਪਾਣੀ ਨਹੀਂ ਸੀ। ਕਹਿਣ ਲੱਗੇ ਪਾਣੀ ਨਹੀਂ ਸੀ ਬਾਬਾ, ਹੋਰ ਕੀ ਸੀ? ਸਤਿਗੁਰਾਂ ਕਿਹਾ ਹੋਰ ਕੁਝ ਵੀ ਹੋਵੇ ਅਸੀਂ ਹੋਰ ਤੋਂ ਕੀ ਲੈਣਾ। ਸਿੱਧ ਜੋਗੀ ਬੜੇ ਸ਼ਰਮਸਾਰ ਹੋਏ ਤੇ ਭਾਈ ਗੁਰਦਾਸ ਲਿਖਦੇ, ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ। ਗੁਰੂ ਨਾਨਕ ਦੀ ਝਾਲ ਕੌਣ ਚੱਲ ਸਕਦਾ ਸੀ? ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਪ੍ਰਭਾਵਿਤ ਹੋਏ ਜੋਗੀ। ਮਹਾਰਾਜ ਅਸੀਂ ਸੋਚਿਆ ਤੁਸੀਂ ਹੀਰੇ ਮੋਤੀ ਲੈ ਕੇ ਭੱਜ ਜਾਓਗੇ, ਅਸੀਂ ਸੋਚਿਆ ਸਾਡੀ ਕਰਾਮਾਤ ਵੇਖ ਕੇ ਤੁਸੀਂ ਸਾਡੇ ਪੈਰੀ ਪੈ ਜਾਓਗੇ, ਪਰ ਤੁਸੀਂ ਤਾਂ ਹੀਰੇ ਮੋਤੀਆਂ ਵੱਲ ਵੇਖਿਆ ਤੱਕ ਨਹੀਂ। ਸਿੱਧ ਜੋਗੀਆਂ ਨੂੰ ਪਤਾ ਨਹੀਂ ਸੀ ਇਹ ਗੁਰੂ ਨਾਨਕ ਕਦੋਂ ਦਾ ਸਿੱਖਾਂ ਨੂੰ ਉਪਦੇਸ਼ ਦਿੰਦਾ ਕਿ

ਧਨ ਦੌਲਤ ਪਦਾਰਥ ਹੀਰੇ ਮੋਤੀਆਂ ਨਾਲ ਘਰ ਉਸਰੇ ਹੋਣ। ਮੋਤੀ ਤਾਂ ਮੰਦਰ ਉਸਰੇ ਰਤਨੀ ਹੋਏ ਜੜਾ ਉਹ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੁੱਲਾਂ ਵਿਸਰੇ ਤੇਰਾ ਚਿੱਤ ਨਾ ਆਵੇ ਨੋ। ਇੰਨਾ ਸਭ ਕੁਝ ਵੇਖ ਕੇ ਸਿੱਖਾ ਕਦੇ ਭੁੱਲ ਨਾ ਜਾਈ। ਆ ਚਾਰ ਚੀਜ਼ਾਂ ਨੇ ਧਿਆਨ ਵਿੱਚ ਰੱਖਿਓ। ਰੱਬ ਦੇ ਮਾਰਗ ਉੱਤੇ ਜਾਣ ਲੱਗਿਆਂ ਚੌਂ ਚੀਜ਼ਾਂ ਦੀ ਰੁਕਾਵਟ ਹੈ। ਸਭ ਤੋਂ ਪਹਿਲਾਂ ਧਨ ਦੌਲਤ ਹੀਰੇ ਮੋਤੀ ਜਵਾਹਰਾਤ ਜਾਇਦਾਦ, ਇਹ ਹੰਕਾਰ ਪੈਦਾ ਕਰ ਸਕਦੀ। ਜਿਹਨੂੰ ਸਾਹਿਬ ਨੇ ਕਿਹਾ ਜੋਬਨ ਧਨ ਪ੍ਰਭ ਤੱਕ ਹੈ ਮਦਮ। ਪੈਸਾ ਧਨ ਦੌਲਤ ਹੀਰੇ ਮੋਤੀ ਰੁਕਾਵਟ ਪੈਦਾ ਕਰ ਸਕਦੇ ਨੇ, ਪਰ ਸਾਧ ਸੰਗਤ ਜੇ ਕੋਈ ਸ਼ਬਦ ਨਾਲ ਜੁੜੇ ਫਿਰ ਇਹ ਚੀਜ਼ਾਂ ਮਾਇਆ ਰੁਕਾਵਟ ਪੈਦਾ ਨਹੀਂ ਕਰੇਗੀ। ਇੱਕ ਸੰਤ ਹੋਏ ਨੇ ਜੁੱਪੀ ਦੇ ਤੁਕਾਰਾਮ, ਉਹਨਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਮਿਲਦੀਆਂ ਨੇ। ਉਹ ਕਬੀਰ ਪੰਥੀਆਂ ਵਿੱਚ ਅੱਗੇ ਕਬੀਰ ਮਾਰਗ 'ਤੇ ਹੋਏ, ਉਹ ਬੜੇ ਵੱਡੇ ਸਾਧਨਾ ਵਾਲੇ ਭਗਤ ਅਤੇ ਉਹਨਾਂ ਦੇ ਘਰ ਵਾਲੀ ਧਰਮ ਪਤਨੀ, ਉਹਦੀ ਬੰਦਗੀ ਉਹਨਾਂ ਨਾਲੋਂ ਵੀ ਜ਼ਿਆਦਾ। ਅੰਮ੍ਰਿਤ ਵੇਲੇ ਬੰਦਗੀ ਕਰਕੇ ਅੱਧੀ ਰਾਤ ਤੋਂ ਅੰਮ੍ਰਿਤ ਵੇਲੇ ਦਿਨ ਚੜ੍ਹਨ ਤੱਕ ਉਹਨੇ ਭਗਤੀ ਕਰਨੀ, ਜਦੋਂ ਥੋੜ੍ਹਾ ਦਿਨ ਚੜ੍ਹਾ ਹੋਣਾ ਲੋਕਾਂ ਨੇ ਜਾਗਣ ਲੱਗਣਾ ਉਹਨਾਂ ਆਪਣੇ ਘਰ ਆ ਜਾਣਾ, ਕਿਰਤ ਕਰਮ ਆਪਣੀ ਫਿਰ ਸੰਭਾਲਣੀ ਗ੍ਰਸਤੀਆਂ ਵਾਲੀ। ਦੋਵਾਂ ਜੀਆਂ ਨੇ ਪਹਿਲੇ ਪਹਿਰ 12 ਵਜੇ ਤੋਂ ਲੈ ਕੇ ਦਿਨ ਚੜ੍ਹਨ ਤੱਕ ਬੰਦਗੀ ਕਰਨੀ। ਇੱਕ ਦਿਨ ਸਵੇਰੇ ਬੰਦਗੀ ਕਰਕੇ ਦਿਨ ਦੇ ਚੜ੍ਹਾਅ ਨਾਲ ਘਰ ਨੂੰ ਵਾਪਸ ਆ ਰਹੇ ਸੀ, ਕਹਿੰਦੇ ਰਸਤੇ ਵਿੱਚ ਕਿਸੇ ਦਾ ਸੋਨਾ ਡਿੱਗਿਆ ਹੋਇਆ ਸੀ। ਜਦੋਂ ਕੋਈ ਸੋਨੇ ਦਾ ਗਹਿਣਾ ਮੋਹਰੇ ਜਾਂਦਿਆਂ ਸੰਤ ਤੁਕਾਰਾਮ ਨੇ ਵੇਖਿਆ, ਮਨ ਚ ਆਇਆ ਮਨਾ ਇਹ ਵੀ ਰੱਬ ਦੀ ਮਾਇਆ ਹੈ, ਕਿਤੇ ਸੋਨਾ ਵੇਖ ਕੇ ਮੇਰੇ ਘਰ ਵਾਲੀ ਦਾ ਮਨ ਨਾ ਭਟਕ ਜਾਏ। ਬੀਬੀਆਂ ਨੂੰ ਸੋਨੇ ਨਾਲ ਬੜਾ ਪਿਆਰ ਹੁੰਦਾ। ਸੰਤ ਤੁਕਾਰਾਮ ਨੇ ਕਿਹਾ ਇਹ ਕਿਤੇ ਸੋਨੇ ਨਾਲ ਭਟਕ ਨਾ ਜਾਏ। ਤੇ 2 ਕਦਮ 10 ਕਦਮ ਅਜੇ ਉਹ ਮਾਈ ਪਿੱਛੇ ਸੀ, ਸੰਤ ਤੁਕਾਰਾਮ ਰੁਕੇ ਤੇ ਪੈਰ ਨਾਲ ਮਿੱਟੀ ਪਾਉਣ ਲੱਗ ਪਏ। ਮਿੱਟੀ ਥੱਲੇ ਲੁਕੋਦਾਂ, ਘਰ ਵਾਲੀ ਦੀ ਨਜ਼ਰ ਪੈ ਗਈ, ਐਵੇਂ ਚੁੱਕ ਲੈ ਗਈ। ਇਹ ਸੋਨਾ ਫਿਰ ਰੁਕਾਵਟ ਬਣੇਗਾ, ਜਦੋਂ ਸੋਨਾ ਕੋਲ ਆ ਜਾਏ ਬੰਦਾ ਫਿਰ ਪਹਿਨਦਾ, ਜਦੋਂ ਪਹਿਨ ਲਵੇ ਉਹ ਕਿਸੇ ਨੂੰ ਵਿਖਾਉਣ ਦਾ ਵੀ ਚਾਅ ਰੱਖਦਾ। ਜਿੰਨੀ ਦੇਰ ਉਹ ਕੋਈ ਸੋਨਾ ਪਹਿਨਿਆ ਵੇਖੇ ਨਾ, ਉਨੀ ਦੇਰ ਪਹਿਨਣ ਵਾਲੇ ਨੂੰ ਸਕੂਨ ਨਹੀਂ ਆਉਂਦਾ। ਉਹ ਫਿਰ ਸੋਨਾ ਪਹਿਨ ਕੇ ਵਿਖਾਵੇ ਵਿੱਚ ਪੈਂਦਾ, ਹੰਕਾਰ ਵਿੱਚ ਪੈਂਦਾ, ਇੱਥੇ ਰੁਕਾਵਟ ਹੋ ਸਕਦੀ ਹੈ। ਕਹਿੰਦੇ ਸੰਤ ਤੁਕਾਰਾਮ ਪੈਰ ਨਾਲ ਮਿੱਟੀ ਪਾ ਕੇ ਉਹਨੂੰ ਢੱਕਣ ਲੱਗ ਪਏ। 5-10 ਕਦਮਾਂ ਦਾ ਫਰਕ ਸੀ, ਇੰਨੇ ਨੂੰ ਉਹਨਾਂ ਦੀ ਧਰਮ ਪਤਨੀ ਬਰਾਬਰ ਆ ਗਈ। ਉਹਨੇ ਵੇਖਿਆ ਨਹੀਂ ਕਿ ਕੀ ਚੀਜ਼ ਸੋਨਾ ਸੀ, ਕਿਵੇਂ ਢੱਕ ਰਹੇ ਨੇ। ਇੰਨੀ ਬੰਦਗੀ ਸੰਤ ਤੁਕਾਰਾਮ ਨਾਲੋਂ ਵੀ ਅੱਗੇ ਲੰਘ ਗਈ। ਉਹ ਬੰਦਗੀ ਵਾਲੀ ਮਾਈ ਨੂੰ ਸਭ ਕੁਝ ਅੱਗੇ ਦਿਸ ਗਿਆ, ਦੂਜੇ ਨੂੰ ਪੜ੍ਹਨ ਦੀ ਸਮਰੱਥਾ ਉਹਦੇ ਵਿੱਚ ਆ ਗਈ। ਉਹਨੇ ਸੰਤ ਤੁਕਾਰਾਮ ਦਾ ਮਸਤਕ ਵੇਖ ਕੇ ਪੜ੍ਹਿਆ ਅਤੇ ਹੱਸ ਕੇ ਬੋਲੀ, ਕਹਿੰਦੀ ਸਾਈਂ ਜੀ ਰਹਿਣ ਦਿਓ, ਮਿੱਟੀ ਉੱਤੇ ਮਿੱਟੀ ਪਾਉਣ ਦਾ ਕੀ ਫਾਇਦਾ। ਉਹਨੇ ਕਿਹਾ ਤੈਨੂੰ ਕਿਵੇਂ ਪਤਾ ਲੱਗਾ ਮੈਂ ਸੋਨੇ 'ਤੇ ਮਿੱਟੀ ਪਾ ਰਿਹਾ। ਮਸਤਕ ਪੜ੍ਹ ਕੇ ਬੋਲੀ, ਰਹਿਣ ਦਿਓ ਮੈਂ ਚਿਹਰਾ ਪੜ੍ਹ ਲਿਆ, ਮਿੱਟੀ ਉੱਤੇ ਮਿੱਟੀ ਪਾਉਣ ਦਾ ਕੀ ਫਾਇਦਾ। ਸੰਤ ਤੁਕਾਰਾਮ ਦੀਆਂ ਅੱਖਾਂ ਭਰ ਆਈਆਂ, ਮੇਰੀਆਂ ਅੱਖਾਂ ਨਾਲ ਧਰਤੀ 'ਤੇ ਪਿਆ ਸੋਨਾ ਵੀ ਅਜੇ ਸੋਨਾ ਦਿਸਿਆ। ਤੂੰ ਬੰਦਗੀ 'ਚ ਅੱਗੇ ਲੰਘ ਗਈ, ਤੈਨੂੰ ਸੋਨਾ ਵੀ ਮਿੱਟੀ ਲੱਗਦਾ। ਸਾਧ ਸੰਗਤ 'ਤੇ ਉਹ ਬੰਦਗੀ ਹੈ ਜਿਹੜੀ ਸਿੱਖ ਦੀ ਸੁਰਤ ਨੂੰ ਫਿਰ ਇੱਥੇ ਲੈ ਜਾਂਦੀ ਹੈ ਕਿ ਉਹ ਸੋਨਾ ਧਨ ਦੌਲਤ ਪਦਾਰਥ ਤੋਂ ਉੱਪਰ ਉੱਠ ਜਾਂਦਾ, ਉਹਦੇ ਕੋਲ ਹੋਵੇ ਵੀ ਹੰਕਾਰ ਨਹੀਂ ਕਰੇਗਾ। ਉਹਨੂੰ ਮਹਾਰਾਜ ਨੇ ਕਿਹਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇ ਅਰ ਪੈ ਨਹੀਂ ਜਾ ਕੈ ਕੰਚਨ ਮਾਟੀ ਮੰਨ। ਉਹ ਸੋਨੇ ਨੂੰ ਵੀ ਮਿੱਟੀ ਮੰਨ, ਕੰਚਨ ਮਾਟੀ ਮੰਨ ਨੈ ਨਿੰਦਿਆ ਨੈ ਉਸ ਤੱਤ ਜਾ ਕੈ। ਉਹਦੇ ਮਨ 'ਚ ਆਉਂਦਾ ਹੀ ਨਹੀਂ ਹੈ, ਨਿੰਦਿਆ ਦਾ ਗੁੱਸਾ ਨਹੀਂ ਆਉਂਦਾ, ਉਸਤਤ ਦੀ ਉਹਨੂੰ ਕਦੇ ਹੰਕਾਰ ਨਹੀਂ ਆਉਂਦਾ ਕਿ ਉਸਤਤ ਹੋ ਰਹੀ ਹੈ।

ਤਤ ਅਕਾਲ ਪੁਰਖ ਵਾਹਿਗੁਰੂ ਦਾ ਨਾਮ। ਅੱਜ ਸਿੱਧ ਜੋਗੀਆਂ ਸੋਚਿਆ ਗੁਰੂ ਨਾਨਕ ਤਾਂ ਭਟਕ ਜਾਣਗੇ ਹੀਰੇ ਮੋਤੀਆਂ 'ਤੇ, ਪਰ ਗੁਰੂ ਨਾਨਕ ਦੀ ਝਾਲ ਕੌਣ ਝੱਲ ਸਕਦਾ ਸੀ। ਸੱਚੇ ਪਾਤਸ਼ਾਹ ਖਾਲੀ ਵਾਪਸ ਆ ਗਏ, ਕਹਿੰਦੇ ਬਾਬਾ ਆਇਆ ਪਾਣੀ ਐ ਡਿੱਠੇ ਰਤਨ ਜਵੇ ਹਰ ਲਾਲਾ। ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ। ਅਤੇ ਸਿੱਧ ਜੋਗੀ ਹੁਣ ਵੇਖਣ ਪਾਤਸ਼ਾਹ ਨੇ ਫਿਰ ਜਦੋਂ ਸ਼ਬਦ ਨਾਲ ਸ਼ੁਰੂਆਤ ਕੀਤੀ ਉਦੋਂ ਭਾਈ ਗੁਰਦਾਸ ਸਾਹਿਬ ਕਹਿੰਦੇ ਸ਼ਬਦ ਜਿੱਤੀ ਸਿੱਧ ਮੰਡਲੀ। ਦੇਖੋ ਸ਼ਬਦ ਤੋਂ ਸੰਸਾਰ ਸ਼ੁਰੂ, ਸ਼ਬਦ ਤੋਂ ਸੰਸਾਰ ਨਾਲ ਸੰਬੰਧ, ਸ਼ਬਦ ਕਰਕੇ ਨਿਰੰਕਾਰ ਨਾਲ ਮਿਲਾਪ। ਇੱਥੇ ਵੀ ਭਾਈ ਗੁਰਦਾਸ ਨੇ ਇਹ ਨਹੀਂ ਲਿਖਿਆ ਕਿ ਗੁਰੂ ਨਾਨਕ ਨੇ ਕਿਸੇ ਕਰਾਮਾਤ ਨਾਲ ਜਿੱਤ ਲਿਆ ਜੋਗੀਆਂ ਨੂੰ। ਉਹ ਸਿੱਧ ਜੋਗੀ ਕਹਿੰਦੇ ਬਾਬਾ ਤੇਰੇ ਮਨ 'ਤੇ ਅਸਰ ਨਹੀਂ ਹੋਇਆ, ਹੀਰੇ ਮੋਤੀ ਜਵਾਹਰਾਤ ਰਤਨ ਦੇਖ ਕੇ ਤੇਰੇ ਮਨ ਭਟਕ ਗਿਆ ਨਹੀਂ? ਦੁਨਿਆਵੀ ਗ੍ਰਸਤੀ ਲੋਕਾਂ ਦਾ ਤਾਂ ਮਨ ਭਟਕ ਜਾਂਦਾ, ਬਾਬਾ ਤੇਰਾ ਮਨ ਭਟਕ ਗਿਆ ਨਹੀਂ ਹੈ? ਸਤਿਗੁਰਾਂ ਕਿਹਾ ਮੈਂ ਸ਼ਬਦ ਕਰਕੇ ਆਪਣੇ ਮਨ ਨੂੰ ਜਿੱਤ ਲਿਆ। ਜਿਹਨੇ ਮਨ ਜਿੱਤ ਲਿਆ ਉਹ ਕਿਸੇ ਚੀਜ਼ ਹੱਥੋਂ ਹਾਰਦਾ ਨਹੀਂ। ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ। ਤੇ ਸਿੱਧ ਜੋਗੀ ਗੁਰੂ ਨਾਨਕ ਦੇ ਹੱਥੋਂ ਹਾਰ ਗਏ। ਭਾਈ ਗੁਰਦਾਸ ਸਾਹਿਬ ਲਿਖਦੇ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ, ਕਲ ਯੁਗ ਨਾਨਕ ਨਾਮ ਸੁਖਾਲਾ। ਪਾਤਸ਼ਾਹ ਨੇ ਕਲ ਯੁਗ ਅੰਦਰ ਕਿਹਾ ਦੁਨੀਆਂ ਦੇ ਲੋਕੋ ਰੱਬ ਦਾ ਨਾਮ ਹੀ ਸੁਖਾਲਾ ਭਾਵ ਸੁੱਖ ਦੇਣ ਵਾਲਾ। ਜੇ ਚਾਹੁੰਦੇ ਹੋ ਪੁੱਤਾਂ ਧੀਆਂ ਸੰਸਾਰ ਮਾਇਆ ਵਿੱਚ ਸੁੱਖ ਮਿਲੇ ਫਿਰ ਰੋਜ਼ ਜਪੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਸਾਰੇ ਪਿਆਰ ਨਾਲ ਪੜ੍ਹੋ ਕਲ

0: ਨਾਨਕ ਨਾਮ ਸੋ ਭਾਈ ਨਾਮ ਕਲਯੁਗ ਵਿੱਚ ਸੁੱਖ ਦੇਣ ਵਾਲਾ ਹੈ। ਇਹ ਕਲਯੁਗ ਦਾ ਪ੍ਰਤਾਪ ਇੰਨਾ ਵੱਧ ਗਿਆ, ਤੁਸੀਂ ਪੜ੍ਹੇ ਲਿਖੇ ਸੱਜਣ ਬੈਠੇ ਹੋ, ਧਨ ਦੌਲਤ ਪੈਸਾ ਪਦਾਰਥ ਲੋਕਾਂ ਨੂੰ ਸੁੱਖ ਨਹੀਂ ਦੇ ਰਿਹਾ। ਆਹ ਤੁਹਾਡੇ ਸਾਹਮਣੇ ਹੁਣ ਫਿਰ ਥੋੜ੍ਹੇ ਦਿਨ ਪਹਿਲਾਂ ਅਰਬਾਂ ਦੀ ਜਾਇਦਾਦ ਛੱਡ ਕੇ ਬੋਲੀਵੁੱਡ ਦਾ ਉਹ ਬੰਦਾ ਆਤਮ ਹੱਤਿਆ ਕਰ ਗਿਆ ਜਿਹਨੂੰ ਸਾਧ ਸੰਗਤ ਸਿਧਾਰਥ ਸ਼ੁਕਲਾ ਕਹਿੰਦੇ। ਧਨ ਦੌਲਤ ਪਦਾਰਥ ਉਹਦਾ ਹੁਣ ਰੀਜ਼ਨ ਭਾਵੇਂ ਹੋਰ ਕੁਝ ਵੀ ਨਿਕਲੇ, ਇਹ ਸੰਸਾਰ ਵਿੱਚ ਵੱਡੇ ਵੱਡੇ ਲੋਕਾਂ ਨੂੰ ਵੱਡੀਆਂ ਚਿੰਤਾਵਾਂ ਨੇ। ਜੇ ਹੁਣ ਉਹ ਡਾਕਟਰ ਕਹਿ ਰਹੇ ਜੀ ਉਹਨੂੰ ਅਟੈਕ ਹੋ ਗਿਆ, ਕਾਹਦੀ ਚਿੰਤਾ ਨਾਲ? ਜਿਹੜੀ ਗੱਲ ਸਾਹਿਬ ਨੇ ਸਾਨੂੰ ਲਿਖ ਕੇ ਸਮਝਾਇਆ ਕਿ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ। ਨਾ ਮਾਇਆ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ, ਨਾ ਮਾਇਆ ਬਹੁਤੀ ਘੱਟ ਹੋਣੀ ਚਾਹੀਦੀ ਹੈ। ਜਿਹਦੇ ਕੋਲ ਨਾ ਵੀ ਹੋਵੇ ਉਹ ਵੀ ਚਿੰਤਾ ਵਿੱਚ ਹੈ, ਜਿਹਦਾ ਪੂਰਾ ਨਾ ਪਵੇ ਉਹ ਵੀ ਵਿਚਾਰਾ ਚਿੰਤਾ ਵਿੱਚ ਹੈ, ਜਿਹਦੇ ਕੋਲ ਬਹੁਤ ਜ਼ਿਆਦਾ ਉਹ ਤੁਹਾਡੇ ਨਾਲੋਂ ਵੀ ਜ਼ਿਆਦਾ ਦੁਖੀ ਹੋਏਗਾ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮੰਤਾ। ਉਹ ਭਟਕਦਾ ਫਿਰਦਾ ਕਿ ਬਿੱਲ ਕਿਵੇਂ ਦੇਣੇ ਨੇ, ਫੀਸਾਂ ਕਿਵੇਂ ਭਰਨੀਆਂ ਨੇ, ਅਤੇ ਮਹਾਰਾਜ ਸੁਖੀ ਕੌਣ ਹੈ? ਫਿਰ ਸਤਿਗੁਰਾਂ ਕਿਹਾ ਦੋਹੂੰ ਬਿਵਸਥਾ ਤੇ ਜੋ ਮੁਕਤਾ। ਜਿਹਦੇ ਕੋਲ ਨਾ ਬਹੁਤੀ ਹੈ ਨਾ ਥੋੜ੍ਹੀ ਹੈ, ਉਹਦੇ ਖਰਚੇ ਪੂਰੇ ਚੱਲ ਰਹੇ ਨੇ, ਪਰਿਵਾਰ ਵਿੱਚ ਤੰਦਰੁਸਤੀ, ਉਹ ਸ਼ੁਕਰਾਨਾ ਕਰੇ ਸਤਨਾਮ ਸ੍ਰੀ ਵਾਹਿਗੁਰੂ। ਕਿਉਂ? ਉਹ ਦੋਵਾਂ ਚੀਜ਼ਾਂ ਤੋਂ ਮੁਕਤ ਹੈ। ਦੋਹੂੰ ਬਿਵਸਥਾ ਤੇ ਜੋ ਮੁਕਤਾ ਸੋਈ ਸੋਹਿਲਾ ਭਾਲੀ ਹੈ। ਭਾਈ ਉਹ ਸੁਖੀ ਹੈ ਜਿਹਦੇ ਕੋਲ ਨਾ ਬਹੁਤੀ ਤੇ ਨਾ ਥੋੜੀ, ਉਹਦੇ ਖਰਚ ਪੂਰੇ ਹੋ ਰਹੇ।
1: ਪਰਮ ਸਨਮਾਨ ਯੋਗ ਹਜ਼ੂਰ ਦੇ ਅੰਮ੍ਰਿਤ ਬਚਨਾਂ ਦਾ ਆਨੰਦ ਮਾਣ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਨੇ ਭੱਟ ਕੀਰਤ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਰਾਮਦਾਸ ਕਿਰਪਾਲੂ ਜੀ ਦੀ ਸਿਫਤ ਵਿੱਚ ਜੋ ਸਵੱਈਆ ਹੈ, ਇਸ ਦਾ ਪਾਠ ਸਰਵਣ ਕੀਤਾ ਹੈ। ਅੱਜ ਦੇ ਇਸ ਸਵੱਈਏ ਦਾ ਸੰਖੇਪ ਭਾਵ ਇਸ ਪ੍ਰਕਾਰ ਹੈ ਕਿ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਸ ਨਿਰੰਜਨ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਜਾਣਿਆ ਔਰ ਉਹਨਾਂ ਨੇ ਲਿਵ ਲਾ ਕੇ ਆਪਣੇ ਅੰਦਰ ਦੀ ਬਿਰਤੀ ਪੂਰਨ ਤੌਰ ਤੇ ਟਿਕਾ ਉਸ ਪਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ। ਗੁਰੂ ਨਾਨਕ ਸਾਹਿਬ ਜੀ ਦੀ ਕੀਤੀ ਹੋਈ ਪ੍ਰੇਮਾ ਭਗਤੀ ਦਾ ਸਦਕਾ ਹਜ਼ੂਰ ਦੇ ਅੰਗ ਸੰਗ ਰਹਿਣ ਵਾਲੇ ਧੰਨ ਗੁਰੂ ਅੰਗਦ ਸਾਹਿਬ ਜੀ ਇੱਕ ਸਮੁੰਦਰ ਵੱਤ ਵਿਸ਼ਾਲ ਹੋ ਗਏ ਤੇ ਗੁਰੂ ਅੰਗਦ ਸਾਹਿਬ ਜੀ ਨੇ ਆਏ ਹੋਏ ਜਗਿਆਸੂਆਂ ਉੱਤੇ ਸ਼ਬਦ ਸੁਰਤ ਦੇ ਅਭਿਆਸ ਦੀ ਵਰਖਾ ਕਰ ਦਿੱਤੀ। ਗੁਰੂ ਅਮਰਦਾਸ ਉਹਨਾਂ ਬਾਰੇ ਭੱਟ ਜੀ ਕਹਿ ਰਹੇ ਨੇ ਉਹਨਾਂ ਦੀ ਕਥਾ ਹੀ ਅਕਥ ਹੈ। ਸਾਡੀ ਇੱਕ ਜ਼ਬਾਨ, ਸਾਡੀ ਇੱਕ ਰਚਨਾ ਗੁਰੂ ਅਮਰਦਾਸ ਜੀ ਦੀ ਕਥਾ ਨੂੰ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦੀ। ਕਹਿੰਦੇ ਨੇ ਇਹਨਾਂ ਤਿੰਨ ਪਾਤਸ਼ਾਹੀਆਂ ਦੀ ਕਿਰਪਾ ਦਾ ਸਦਕਾ ਹੁਣ ਧੰਨ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਨਾਨਕ ਸਾਹਿਬ ਜੀ ਦੇ ਭਗਤੀ ਦੇ ਖਜ਼ਾਨੇ ਦੇ ਮਾਲਕ ਬਣੇ ਤੇ ਇਸ ਜਗਤ ਜਲੰਦੇ ਨੂੰ परमात्मा दे नाम दियां दातां मंडन वास्ते गुरु रामदास हुण किरपा पै कर दे। आओ इस अमृत बचन दी विचार तन गुरु रामदास जी दे चरणा विच अरदास करिए कि आप किरपा करके विच वर्तन प्रेम भावना श्रद्धा और अकीदत दी दात बख्श के इस मलीन ते खिंडे हुए मन नूं पूर्ण तौर ते टिका बख्श। आप ही विचार करा लैन साध संगत बख्शो आशीष और उच्चारण करो जी सतनाम श्री वाहे गुरु जी। करो कृपालता फिर उच्चारण करो जी सतनाम श्री वाहे गुरु जी। पट कीर्त साहिब जी ने अज दे इस अमृत बचन विच सब तो पहला आदि गुरु धन गुरु नानक साहब सच्चे पातशाह जी दी एक मन खो के उस परमात्मा दी प्रेमा भगती दा जिक्र कीता है। पहला बचन पट साहब ने कहा नानक नाम निरंजन जानियो धन गुरु नानक साहब कृपालू जी ने उस परमात्मा दे नाम नू जान लिया किन्नी भगत प्रेम लिवलाई उस परमात्मा दी वाहगुरु जी दी भगती प्रेमा भगती धन गुरु नानक साहब जी ने एक मन खो के लिब ला के अपने अंदर दे पूर्ण टिका दे विच उस परिपूर्ण परमेश्वर वाहगुरु जी दी भगती कीती। आरंभता है प्रेमा भगती तो धन गुरु नानक साहब जी ने हठ दी गल नहीं कीती। गुरु नानक साहब ने बद्दा चट्टी कोई काम कर ली सानू नहीं प्रेरिया। हजूर ने बेरसे कर्म कांडा विच सानू प्रवृत्त नहीं होन दिता। धन गुरु नानक साहब जी ने ता परमात्मा नू प्रेम करके उस दी प्रेमा भगती ली सानू प्रेरिया है। जिमें असी बाणी विचों धन गुरु नानक साहब जी दे अमृत बचन भी पढ़ने हां हजूर ने एक बहुत रहमत भरिया किरपा भरिया बचन कहा। गुरु नानक साहब जी दी जोत ने जे बाबा फरीद साहब ने यह बचन कहे कि तन तपै तनूर ज्यों बालन खड बलन पैरी थका सिर जुलां जे मुंह पिरी मिलन के अपने तन नूं तंदूर दी तरह तपा दिया। हुण एक हथ है किन्ने जेड़ियां खड़ियां ने इनू इस तरह बाला के जिमें तंदूर दे विच लकड़ां बल दियां ने। तन तपै तनूर ज्यों बालन खड बलन पैरी थका जे पैरां नाल चलदिया होया थक जावां सिर जुलां मैं पैरां दी थां ते सिर परने खो के चल पवां जे मुंह पिरी मिलन जे मैनू मेरा प्यारा मिल जाए। अगे सतगुरु ने प्रेमा भगती कर ली बाहर दी भटकना तो बचा सानू अंदर जुड़ के लिव ला के भगती करन दी गल सिखाई। हजूर ने नाल ही बचन कर दिता के तन ना तपाए तनूर ज्यों बालन खड ना बाल अपने तन नू तंदूर दी तरह तपा ना इना खडियां नू बालन बना के तंदूर विच फूक ना तन ना तपाए तनूर ज्यों बालन खड ना बाल सिर पैरी क्या फेड़िया अंदर पिरी निखार। देख तू इना सिर ने इना पैरां ने तन दे अंगा ने की बिगाड़िया तू अपने अंतर आत्मे उस प्यारे वाहगुरु जी दी प्रेमा भगती करके ओनू तक लै। हुण इत्थे एक शब्द मैं अर्ज करनी चाहना कि इह शब्द आया प्रेमा भगती। ਜਾਂ ਇਉਂ ਕਹਿ ਲਓ ਕਿੰਨੀ ਭਗਤ ਪ੍ਰੇਮ ਲਿਵ ਲਾਈ ਕਿ ਪ੍ਰੇਮ ਨਾਲ ਲਿਵ ਲਾ ਕੇ ਰੱਬ ਦੀ ਭਗਤੀ ਕੀਤੀ। ਪ੍ਰੇਮ ਇੱਕ ਪਰਮਾਤਮਾ ਦੀ ਉਹ ਬਖਸ਼ੀ ਕੋਈ ਸ਼ਕਤੀ ਹੈ ਜਿਹੜੀ ਹਰ ਇੱਕ ਜੀਵ ਅੰਦਰ ਪਰਮਾਤਮਾ ਨੇ ਟਿਕਾਈ ਹੈ। ਪ੍ਰੇਮ ਹੈ ਕੀ? ਅਸੀਂ ਆਮ ਤੌਰ ਤੇ ਸ਼ਬਦ ਇਹ ਵੀ ਵਰਤਨੇ ਹਾਂ ਕਿ ਪਿਆਰ ਹੀ ਪਰਮਾਤਮਾ ਹੈ। ਗੁਰੂ ਕਲਗੀਧਰ ਜੀ ਦੇ ਬਚਨ ਪੜ੍ਹਨੇ ਆ, ਸਾਚ ਕਹੋ ਸੁਣ ਲਿਖੋ ਸਭ ਹੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਪਾਇਓ। ਪ੍ਰੇਮ ਦਰਅਸਲ ਕੀ ਹੈ? ਕੋਈ ਮਨੁੱਖ ਐਸਾ ਨਹੀਂ ਜਿਹਦੇ ਅੰਦਰ ਪਰਮਾਤਮਾ ਨੇ ਇਹ ਸ਼ਕਤੀ, ਪ੍ਰੇਮ ਵਾਲੀ ਐਨਰਜੀ, ਪ੍ਰੇਮ ਵਾਲੀ ਊਰਜਾ, ਪ੍ਰੇਮ ਵਾਲੀ ਤਾਕਤ ਨਹੀਂ ਟਿਕਾਈ। ਕੇਵਲ ਮਨੁੱਖ ਨਹੀਂ, ਹਰ ਜੀਵ ਦੇ ਅੰਦਰ ਪਰਮਾਤਮਾ ਨੇ ਇਹ ਸ਼ਕਤੀ, ਇਹ ਅੰਸ਼, ਇਹ ਊਰਜਾ ਟਿਕਾ ਦਿੱਤੀ ਹੈ। ਕੇਵਲ ਜੀਵ ਹੀ ਨਹੀਂ, ਇੱਥੋਂ ਤੱਕ ਕਿ ਜ਼ਮੀਨ ਦੇ ਵਿੱਚ ਪੈਦਾ ਹੋਈ ਫਸਲ, ਜ਼ਮੀਨ ਦੇ ਵਿੱਚ ਪੈਦਾ ਹੋਏ ਪੌਦੇ, ਜ਼ਮੀਨ ਦੇ ਉੱਤੇ ਪੈਦਾ ਹੋਏ ਰੁੱਖ, ਪਰਮਾਤਮਾ ਨੇ ਉਹਨਾਂ ਦੇ ਅੰਦਰ ਵੀ ਇਸ ਸ਼ਕਤੀ ਨੂੰ ਟਿਕਾ ਦਿੱਤਾ ਹੈ। ਪ੍ਰੇਮ ਇੱਕ ਅੰਦਰ ਦੀ ਖਿੱਚ ਹੈ, ਪ੍ਰੇਮ ਇੱਕ ਪਰਮਾਤਮਾ ਦੀ ਦਿੱਤੀ ਹੋਈ ਉਹ ਦਾਤ ਹੈ ਜਿਹੜੀ ਵੱਖ ਵੱਖ ਜੀਵਾਂ ਵਿੱਚ ਪਰਮਾਤਮਾ ਨੇ ਵੱਖ ਵੱਖ ਤਰੀਕਿਆਂ ਨਾਲ ਟਿਕਾ ਦਿੱਤੀ ਹੈ। ਜਿਵੇਂ ਉਦਾਹਰਣ ਕਈ ਵਾਰੀ ਅਰਜ਼ ਕਰਨਾ ਹੁੰਦਾ, ਹਜ਼ੂਰ ਨੇ ਬਾਣੀ ਵਿੱਚ ਵੀ ਬਚਨ ਕੀਤਾ ਹੈ, ਕਹਿਣ ਲੱਗੇ ਸਰਵਰ ਕਮਲ ਕਿਰਨ ਆਗਾਸ਼ੀ ਬਿਗਸੈ ਸਹਿਜ ਸੁਭਾਈ। ਹੁਣ ਕਮਲ ਦਾ ਫੁੱਲ ਜਿਹੜਾ ਉਹ ਸਰੋਵਰ ਵਿੱਚ ਹੈ ਤੇ ਕਿਰਨ ਸੂਰਜ ਜਿਹੜਾ ਉਹ ਅਸਮਾਨ ਵਿੱਚ ਹੈ। ਦੋਨਾਂ ਦਾ ਕਰੋੜਾਂ ਮਾਈਲਸ ਦਾ, ਕਰੋੜਾਂ ਕੋਹ ਦਾ ਇਹਨਾਂ ਦਾ ਫਾਸਲਾ ਹੈ। ਇਹਨਾਂ ਕਰੋੜਾਂ ਮੀਲਾਂ ਦੀ ਦੂਰੀ ਹੋਣ ਦੇ ਬਾਵਜੂਦ ਕਮਲ ਵਿੱਚ ਪਰਮਾਤਮਾ ਨੇ ਇੱਕ ਇਹੋ ਜਿਹੀ ਸ਼ਕਤੀ ਟਿਕਾ ਦਿੱਤੀ, ਊਰਜਾ ਟਿਕਾ ਦਿੱਤੀ, ਜਿਹੜਾ ਸੂਰਜ ਨੂੰ ਆਪਣੇ ਤੋਂ ਕਰੋੜਾਂ ਕੋਹ ਦੀ ਦੂਰੀ ਹੋਣ ਦੇ ਬਾਵਜੂਦ ਵੀ ਉਹਦੀਆਂ ਕਿਰਨਾਂ ਨੂੰ ਦੇਖ ਕੇ ਪੂਰਨ ਤੌਰ ਤੇ ਖਿੜਾਅ ਵਿੱਚ ਆ ਜਾਂਦਾ ਹੈ। ਉਹ ਕਿਹੜੀ ਤਾਕਤ ਹੈ, ਉਹ ਕਿਹੜੀ ਮਿਕਨਾਤੀ ਸ਼ਕਤੀ ਹੈ ਕਿ ਜਿਹੜੀ ਇਸ ਕਮਲ ਦੇ ਫੁੱਲ ਨੂੰ, ਚਿੱਕੜ ਵਿੱਚ ਖਿੜੇ ਹੋਏ ਨੂੰ ਪੂਰਨ ਤੌਰ ਤੇ ਖਿੜਾ ਦਿੰਦੀ ਹੈ? ਸਿਰਫ ਅਰਜ਼ ਕਰ ਰਿਹਾ ਕਿ ਪ੍ਰੇਮ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਬਹੁਤ ਸੋਹਣੀਆਂ ਉਦਾਹਰਨਾਂ ਕੁਛ ਦਿੱਤੀਆਂ ਗੁਰੂ ਪਰਮੇਸ਼ਵਰ ਦੀ ਪ੍ਰੇਮਾ ਭਗਤੀ ਦੇ ਮੁਤਲਕ, ਕਿ ਗੁਰੂ ਦੀ ਭਗਤੀ ਪਰਮਾਤਮਾ ਦੀ ਪ੍ਰੇਮਾ ਭਗਤੀ ਕੈਸੀ ਹੈ। ਹਰ ਇੱਕ ਅੰਦਰ ਪਰਮਾਤਮਾ ਨੇ ਇਹ ਤਾਕਤ, ਇਹ ਸ਼ਕਤੀ, ਇਹ ਊਰਜਾ ਟਿਕਾ ਦਿੱਤੀ ਹੈ। ਦੇਖੋ ਹਜ਼ੂਰ ਨੇ ਬਾਣੀ ਵਿੱਚ ਬਚਨ ਕਹੇ ਨੇ, ਚੰਦਰਮਾ ਤੇ ਚਕੋਰ ਦਾ ਆਪਸ ਵਿੱਚ ਕਿਤਨਾ ਫਾਸਲਾ ਹੈ, ਦੋਨਾਂ ਦੀ ਦੂਰੀ ਹੈ। ਨਾ ਤਾਂ ਚਕੋਰ ਨੂੰ ਕਿਸੇ ਨੇ ਸਕੂਲ ਵਿੱਚ, ਕਿਸੇ ਨੇ ਕਿਸੇ ਕਾਲਜ ਵਿੱਚ, ਜਾਂ ਕਿਸੇ ਨੇ ਆਪਣੇ ਘਰ ਵਿੱਚ ਪਿੰਜਰੇ ਵਿੱਚ ਬੰਦ ਕਰਕੇ ਉਹਨੂੰ ਸਿਖਾਇਆ ਕਿ ਉਹ ਦੇਖ ਰਾਤ ਨੂੰ ਚੰਦਰਮਾ ਨਿਕਲਣਾ ਤੇ ਤੂੰ ਸਾਰੀ ਰਾਤ ਚਕੋਰ ਚੰਦਰਮਾ ਨੂੰ ਇੱਕ ਟਿੱਕ ਦੇਖਣਾ ਹੈ। ਸਿਰਫ ਅਰਜ਼ ਕਰ ਰਿਹਾ ਪ੍ਰੇਮਾ ਭਗਤੀ, ਪ੍ਰੇਮ ਦੀ ਦਾਤ ਹਰ ਇੱਕ ਅੰਦਰ ਪਰਮਾਤਮਾ ਨੇ ਟਿਕਾਈ। ਚਕੋਰ ਨੂੰ ਕਿਸੇ ਨੇ ਤਾਲੀਮ ਨਹੀਂ ਦਿੱਤੀ, ਚਕੋਰ ਨੂੰ ਕਿਸੇ ਨੇ ਇਹ ਪਾਠ ਨਹੀਂ ਪੜਾਇਆ ਕਿ ਅਸਮਾਨ ਦੇ ਵਿੱਚ ਉਹ ਪੈਦਾ ਹੋਏ ਚੰਦਰਮਾ ਨੂੰ ਦੇਖ ਕੇ ਤੂੰ ਸਾਰੀ ਰਾਤ ਇੱਕ ਟਿੱਕ, ਇੱਕ ਨਜ਼ਰ ਨਾਲ ਤੱਕੀ ਜਾਣਾ ਹੈ। ਹਾਲਾਂਕਿ ਇੱਥੋਂ ਤੱਕ ਕਿ ਚਕੋਰ ਦੇ ਮੌਤ ਦਾ ਕਾਰਨ ਵੀ ਕਈ ਵਾਰੀ ਚੰਦਰਮਾ ਨੂੰ ਦੇਖਣਾ ਹੋ ਜਾਂਦਾ ਹੈ, ਕਿਉਂਕਿ ਚਕੋਰ ਸਾਰੀ ਰਾਤ ਜਦੋਂ ਚੰਦਰਮਾ ਆਉਂਦਾ ਹੈ ਅਸਮਾਨ ਤੇ, ਇੱਕ ਟਿੱਕ ਉਹਨੂੰ ਨਜ਼ਰ ਟਿਕਾ ਕੇ ਦੇਖਦੀ ਏ। ਚੰਦਰਮਾ ਜਦੋਂ ਇਹ ਆਪਣੀ ਥਾਂ ਸਾਰੀ ਰਾਤ ਬਦਲਦਾ ਹੈ, ਆਪਣੀ ਗਤੀਸ਼ੀਲ ਚੰਦਰਮਾ ਗਤੀ ਨਾਲ ਜਦੋਂ ਰੁੱਖ ਚੇਂਜ ਕਰਦਾ, ਪਰ ਚਕੋਰ ਜੇ ਚੜ੍ਹਦੇ ਵਾਲੇ ਪਾਸੇ ਚੰਦਰਮਾ ਆਇਆ ਪੂਰਨਮਾਸ਼ੀ ਦਾ, ਤੇ ਉਹਨੇ ਇਹ ਨਹੀਂ ਕਿ ਚੰਦਰਮਾ ਦੇ ਨਾਲ ਨਾਲ ਆਪਣੇ ਲੱਤਾਂ ਨੂੰ, ਆਪਣੇ ਜਿਸਮ ਨੂੰ ਘੁਮਾਉਣਾ ਹੈ। ਉਹਦਾ ਸੁਭਾਅ ਹੈ ਚੰਦਰਮਾ ਜੇ ਇਸ ਪਾਸਿਓਂ ਚੜਿਆ ਚੜ੍ਹਦੇ ਵਾਲੇ ਪਾਸਿਓਂ, ਸ਼ਾਮ ਨੂੰ ਉਹਨੇ ਸਵੇਰ ਤੱਕ ਲਹਿੰਦੇ ਵਾਲੇ ਪਾਸੇ ਆਉਣਾ ਹੈ। ਚਕੋਰ ਆਪਣੇ ਪੈਰਾਂ ਨੂੰ ਸਾਰੀ ਰਾਤ ਇੱਕ ਥਾਂ ਤੇ ਥਿਰ ਰੱਖੇਗੀ, ਸਿਰਫ ਆਪਣੀ ਗਰਦਨ ਨੂੰ ਹੀ ਚੰਦਰਮਾ ਦੇ ਨਾਲ ਮੋੜੀ ਜਾਏ। ਗਰਦਨ ਮੋੜਦੀ ਹੈ, ਕਦੀ ਆਪਣੇ ਪੈਰ ਨਹੀਂ। ਇੰਨੀ ਕੁ ਉਹਦੀ ਸੁਰਤ, ਇੰਨਾ ਟਿਕਾ ਕਿ ਉਹਨੂੰ ਆਪਣੇ ਜਿਸਮ ਦਾ ਵੀ ਕੋਈ ਪਤਾ ਨਹੀਂ, ਕੇਵਲ ਤਾਂ ਕੇਵਲ ਆਪਣੀ ਗਰਦਨ ਨੂੰ ਝੁਕਾ ਕੇ ਆਪਣੀ ਪਿੱਠ ਤੇ ਲਾ ਲੈਂਦੀ ਏ, ਤੇ ਕਈ ਵਾਰੀ ਉਹਦੀ ਗਰਦਨ ਝੁਕਣਾ ਵੀ ਉਹਦੀ ਮੌਤ ਦਾ ਕਾਰਨ ਬਣ ਜਾਂਦਾ ਹੈ। पर ओ केड़ी खिच है, चकोर नू किसे ने तालीम नहीं दिती, चकोर नू किसे ने पढ़ाया नहीं, चकोर ले कोई विद्या दा साधन नहीं, पर परमात्मा ने चकोर दे अंदर चंद्रमा दे प्रति एक खिच पैदा की, जिस खिच नू जे किते मनुख समझे उसे खिच नू ही प्रेम किया गया है। हुण ओ दिस नहीं रही पर ओदा चंद्रमा नल नेक है। भाई गुरदास जी दी रचना विचो अर्ज कर रहे, भाई साहब ने पहला बचन किया, चंद चकोर प्रीत है, चकोर दी चंद्रमा नाल प्रीत है, प्रेम है, ते ओ एक तिक चंद्रमा नू देख रही है। चंद चकोर प्रीत है, लाए तार निखाले, तार दा अखरी अर्थ हुंदा लिव लानी, एक तिक देखी जाना। भाई साहब कहिंदे ने देखो परमात्मा ने प्रेम एक जानवर विच, एक जीव विच, एक पंछी विच भी पैदा कर दिता, एक तिक हो के चंद्रमा नू देख रही है। चंद चकोर प्रीत है, लाए तार निखाले, चकवी सूरज खेत है, मिल खून सुखाले। हुण इत्थे पावे शब्द उन्होंने सूरज खेत क्या है कि चकवी दा सूरज नाल नेक है, दरअसल ओदा सूरज नाल ने नहीं, चकवी दा ने ता अपने चकवे दे नाल है, क्योंकि सूरज चढ़ नाल चानन विच उन्हां दा मिलाप है, ते अंधकार विच रात दे खनेरे विच उन्हां दा विछोड़ा पै जांदा है। हुण एक रात दा विछोड़ा है, सारी रात चकवी ते चकवा एक दूजे नूं पुकारी जा रहे ने। हजूर दे प्यारे सिख भाई गुरदास कहिंदे ने उस चकवी ते चकवे नूं मनुख वर्गा ओदा शरीर नहीं, मनुख वर्गी ओदी बुद्धि नहीं, मनुख वर्गी ओदी सोचन दी शक्ति नहीं, मनुख जितना ओ कोई कार विखार भी नहीं कर सकदा, पर देख उस चकवी ते चकवे अंदर भी परमात्मा ने खिच रख दिती।

0: मन रे क्यों छूटा है बिन प्यार, प्यार तो बिना, प्रेम तो बिना उस परमात्मा नू कदी तू खुश नहीं कर सकता। गुरु तो बिना तेन प्रेम करने की जुगत नहीं आनी। वैसे तो जे इंसान नू समझ पै जाए कि प्रेम, प्रीत, प्यार, नेह, ये जितने भी शब्द असी वरतने हैं, जे इंसान दे शरीर अंदर, तन अंदर परमात्मा ली प्रीत नहीं, प्यार नहीं, ते गुरु ग्रंथ साहिब कहिंदे ने प्राण प्यार तो प्रीत तो बिना जिहड़े मनुखां दे तन ने, कहिंदे ने मानो वह तो इस तरह ने जिवें शमशान भूमि विच मुरदे सड़ के किते मिट्टी का ढेर हो जा। वह तो इस तरह ने कि जिवें मानो कि एक मरिया होया शरीर प्याक है, मरे हुए शरीर विच कोई हरकत नहीं, ते जिस मनुख दे जिस्म अंदर परमात्मा दा प्यार नहीं, सच जाणियो ओ खाए भी पीए भी बोले भी, पर गुरु दी नजर विच एक ओ जिंदा लाश है, ओ मुर्दा है। जे उस अंदर प्रीत नहीं तां प्यार तो बिना छुट नहीं सकदा। हजूर दे बचन सी पढ़ने हैं, अत सुंदर कुलीन चतुर मुख ज्ञानी धनवंत, ये सारे गुण होने के बावजूद भी मृतक कई है नानका जे प्रीत नहीं। भगवंत बाबा नानक जी कह रहे ने मन रे क्यों छूटा बिन प्यार, मृतक कई है नानका जे प्रीत नहीं। भगवंत जे उस परमात्मा ली प्यार नहीं ते सच जानी वह शरीर मुर्दे दे समान है, उस शरीर का कोई अर्थ नहीं। वह मुर्दे नू जितना मर्जी कोई शिंगारी जाए ते उसका अर्थ की है, कुछ भी नहीं। हजूर ने कहा प्रीत तो बिना, बाबा फरीद साहब दे बचन सी पढ़ने, उन्होंने जोबन की गल की। हुण जवानी अपने आप विच परमात्मा की एक बड़ी वड्डी दात है, ते जे किसे बंदे दे कोल जोबन भी है पर जोबन होण दे बावजूद उस दे अंदर प्यारे की प्रीत नहीं, ते मेरे धन गुरु ग्रंथ साहिब विच बाबा फरीद साहब कहिंदे ने प्रीत तो बिना मनुख दा तन शमशान भूमि है, प्रीत तो बिना ता जवानी सड़ के राख हो जाए, उदा करना की है। बाबा जी ने अमृत बचन कह जोबन जांदे ना डरा जे शह प्रीत ना जाए। कहने जोबन जानदा वक्त दे जानदा समय दा जानदा सानू कोई डर नहीं। डर तो उदो है जदो वक्त समा जा जोबन जा जीवन परमात्मा दे प्रेम तो बिना चला जाए, सिमरन तो बिना चला जाए। भाई साहब भाई नंद लाल जी ने अपनिया गजलां विच पहला शेर ही ये क्या है, पहली गजल दा कहन लगे खवाए बंदगी आवुर्द दर वजूद मरा, ऐ मिनसान तू वजूद विच तां आया है कि परमात्मा दी इबादत करें, परमात्मा दी बंदगी करें। जे परमात्मा दी बंदगी नहीं सी करनी ते फिर इस वजूद विच इस तन विच आउण दा लाभ की। कहन लगे फिर एवें असमान दे थले अपनी जिंदगी दे दिन प्या कटना, बंदगी करके ही जिंदगी है, जे बंदगी नहीं ते सच जानी फिर जिंदगी नहीं। हवाए बंदगी आवुर्द दर वजूद मरा, वगर मैं जो के चुनी आमदन नाबूद मरा। जे उस परमात्मा दी इबादत नहीं ते या अल्लाह या रब मेनू इस शरीर विच रहन दा कोई शौक नहीं, क्योंकि तेरी बंदगी दे शौक करके ही मैं जी रहा हां। प्यारियो तवज्जो दिया जे, बाबा नानक जी ने प्रेमा भगती कीती ते मैं अर्ज करना पिया बाबा जी दी बाणी विचो पुछ लईए कैसी प्रेमा भगती उन्हां कीती। उन्होंने विच प्रमाण दिता मन रे क्यों छूटे बिन प्यार, ते बाबा फरीद कह लगे हकीकत है कि जोबन जांदे ना डरा जे शह प्रीत ना जाए। फरीदा किती जोबन प्रीत बिन सुख गए कुमलाए, के किते जवानी प्यार तो बिना ना चली जाए, साई नू ने करन तो बिना ना व्यर्थ चली जाए। सच जानो उस महापुरुष दी कली जवानी ही नहीं, जोबन विच नहीं, वो ता अपने बचपन तो ही रब नू इश्क करन लग पए। बाबा फरीद साहब अजे बचपना है ते कुरान उना नू जबानी कंठ हो गई है, अजे बचपना है कि कितना कितना समा रब दी इबादत भी जुड़े रहिंदे ने। आखर वो कैसी परम अवस्था मिली कि जिदन जमीन ते पई कोई खाक मिट्टी अपने मुंह दे विच पाई ते उस मिट्टी विचो भी शक्कर वर्गा स्वाद आ गया। क्यों? अपना अंदर इन्ना कु मिठा हो चुका सी, आप मिठास दे भंडारे बन चुके सन, ਤੇ ਹਕੀਕਤ ਏਵੇ ਅਸੀਂ ਕਹਾਂਗੇ ਮਿੱਟੀ ਮਿੱਠੀ ਹੋ ਗਈ, ਜ਼ਮੀਨ ਤੇ ਮਿੱਟੀ ਮਿੱਠੀ ਨਹੀਂ ਹੋਈ, ਅਸਲ ਵਿੱਚ ਬਾਬਾ ਜੀ ਦੀ ਰਸਨਾ ਦੀ ਮਿਠਾਸ ਕਰਕੇ ਮਿੱਟੀ ਵੀ ਮਿੱਠੀ ਹੋ ਗਈ। ਉਸ ਮਹਾਂਪੁਰਸ਼ ਉਹ ਆਪ ਸ਼ੱਕਰ ਗੰਜ ਹੈ, ਸ਼ੱਕਰ ਦੇ ਖਜ਼ਾਨੇ ਨੇ। ਉਸ ਮਹਾਂਪੁਰਸ਼ ਨੇ ਕਿਹਾ, ਕਹਿਣ ਲੱਗੇ, ਜੋਬਨ ਚਲਾ ਜਾਏ ਪ੍ਰੀਤ ਤੋਂ ਬਿਨਾਂ, ਜਵਾਨੀ ਚਲੀ ਜਾਏ ਪਿਆਰ ਤੋਂ ਬਿਨਾਂ, ਜ਼ਿੰਦਗੀ ਦਾ ਸਮਾਂ ਨਿਕਲ ਜਾਏ ਪ੍ਰੀਤ ਤੋਂ ਬਿਨਾਂ, ਤੇ ਇਹ ਅੰਦਰ ਨੂੰ ਦੁੱਖ ਪਾਸਦਾ ਹੈ। ਕੇਵਲ ਜੋਬਨ ਨਹੀਂ, ਆਪਣੇ ਅੰਤਲੇ ਸਮੇਂ ਵੀ ਉਹ ਮਹਾਂਪੁਰਸ਼ ਰੱਬ ਦੀ ਇਬਾਦਤ ਵੀ ਜੁੜਿਆ ਹੈ, ਖੁਦਾ ਦੀ ਇਬਾਦਤ ਵੀ ਜੁੜਿਆ ਹੈ, ਤੇ ਜਦੋਂ ਨਮਾਜ਼ ਅਦਾ ਪੈ ਕਰਦੇ ਨੇ, ਅਚਨਚੇਤ ਗਸ਼ੀ ਪਈ ਹੈ, ਬੇਹੋਸ਼ ਹੋ ਕੇ ਜ਼ਮੀਨ ਤੇ ਗਿਰ ਗਏ, ਸਜਦਾ ਪੂਰੀ ਤਰ੍ਹਾਂ ਕਰ ਨਾ ਸਕੇ। ਮੁਰੀਦਾਂ ਨੇ ਬਾਬਾ ਫਰੀਦ ਸਾਹਿਬ ਜੀ ਨੂੰ ਸੰਭਾਲਿਆ, ਸੰਭਾਲਣ ਤੋਂ ਬਾਅਦ ਉਹਨਾਂ ਨੇ ਬਾਬਾ ਜੀ ਨੂੰ ਜਦੋਂ ਚਲੀਆਂ ਪੈਰਾਂ ਦੀਆਂ ਚਸ਼ੀਆਂ, ਉਹਨਾਂ ਨੇ ਖੱਤ ਪਕੜ ਕੇ ਖੱਤ ਪੈਰ ਘੁੱਟੇ ਨੱਪੇ ਤੇ ਉੱਠ ਕੇ ਬੈਠ ਗਏ, ਤੇ ਪਹਿਲਾ ਪ੍ਰਸ਼ਨ ਸੀ ਉਸ ਮਹਾਂਪੁਰਸ਼ ਦਾ ਕੀ ਹੈ। ਕਹਿਣ ਲੱਗੇ, ਨਮਾਜ਼ ਅਦਾ ਹੋ ਗਈ, ਮੇਰਾ ਨੇਮ ਨਿਭ ਗਿਆ, ਬੰਦਗੀ ਵਾਲਾ ਸਮਾਂ ਸਹੀ ਸਫਲ ਹੋ ਗਿਆ। ਬੈਠੇ ਹੋਏ ਮਰੀਦ ਨੇ ਕਿਹਾ, ਬਾਬਾ ਸਾਹਿਬ, ਨਮਾਜ਼ ਪੂਰੀ ਤੌਰ ਤੇ ਅਦਾ ਨਾ ਹੋ ਸਕੀ, ਪੂਰਨ ਤੌਰ ਤੇ, ਆਪ ਇੱਕੋ ਦਮ ਜ਼ਮੀਨ ਤੇ ਡਿੱਗ ਪਏ। ਕਹਿਣ ਲੱਗੇ, ਲਿਆਓ ਪਾਣੀ, ਕਰਾਓ ਮੇਰਾ ਵਜ਼ੂ, ਮੈਂ ਪਰਤ ਕੇ ਫਿਰ ਖੁਦਾ ਦੀ ਯਾਦ ਵੀ ਜੁੜਨਾ ਚਾਹੁੰਦਾ, ਮੈਂ ਨਮਾਜ਼ ਅਦਾ ਕਰਨੀ ਚਾਹੁੰਦਾ ਵਾਂ। ਤੇ ਕਿਸੇ ਨੇ ਉੱਥੇ ਪ੍ਰਸ਼ਨ ਕਰ ਦਿੱਤਾ ਸੀ ਕਿ ਬਾਬਾ ਸਾਹਿਬ, ਸਾਰੀ ਜ਼ਿੰਦਗੀ ਤਾਂ ਅੱਲਾਹ ਤਾਲਾ ਦੀ ਵਿਰਦ ਵਿੱਚ, ਉਹਦੇ ਜ਼ਿਕਰ ਵਿੱਚ, ਉਹਦੀ ਯਾਦ ਵਿੱਚ ਬਤੀਤ ਹੋਈ, ਹੁਣ ਜੇ ਨਹੀਂ ਨਮਾਜ਼ ਹੋ ਰਹੀ, ਸਰੀਰ ਖੇਚਲ ਵਿੱਚ ਹੈ, ਤਨ ਨੂੰ ਥੋੜਾ ਬਹੁਤਾ ਖੇਦ ਹੈ, ਹੁਣ ਅੱਜ ਤੁਸੀਂ ਇਹ ਰਹਿਣ ਦਿਓ, ਵਿਸ਼ਰਾਮ ਕਰੋ। ਉਹਨਾਂ ਨੇ ਉਸੇ ਵੇਲੇ ਪਿੱਛੇ ਮੁੜ ਕੇ ਕਿਹਾ, ਕਹਿਣ ਲੱਗੇ, ਤੈਨੂੰ ਕੀ ਪਤਾ ਮੇਰਾ ਅੰਦਰ ਕਿੱਥੇ ਖਲੋਤਾ ਹੋਇਆ ਹੈ, ਤੈਨੂੰ ਕੇਵਲ ਮੇਰੀ ਬਾਹਰ ਦੀ ਕਿਰਿਆ ਦਿਸੀ ਕਿ ਮੈਂ ਇੰਨੇ ਸਾਲ ਰੱਬ ਦੀ ਇਬਾਦਤ ਕੀਤੀ, ਇੰਨੇ ਸਾਲ ਮੈਂ ਪਰਮਾਤਮਾ ਦਾ ਜ਼ਿਕਰ ਕੀਤਾ, ਪਰ ਤੈਨੂੰ ਕੀ ਪਤਾ ਮੈਂ ਅੰਦਰੋਂ ਕਿੱਥੇ ਟਿਕਿਆ ਵਾਂ। ਲਿਆਓ ਪਾਣੀ, ਲਿਆਓ ਆਵ, ਤੇ ਮੈਂ ਵੁਜੂ ਕਰਕੇ ਪਰਮਾਤਮਾ ਦੀ ਯਾਦ ਵੀ ਜੁੜਾਂ, ਰੱਬ ਦੀ ਯਾਦ ਵੀ ਜੁੜਾਂ। ਉਹ ਮਹਾਂਪੁਰਸ਼ ਕਹਿ ਰਹੇ ਨੇ ਕਿ ਵਕਤ ਚਲਾ ਜਾਏ ਪ੍ਰੀਤ ਤੋਂ ਬਿਨਾਂ ਤੇ ਵਿਅਰਥ ਹੈ। ਬਾਬਾ ਨਾਨਕ ਸਾਹਿਬ ਕਹਿ ਰਹੇ ਨੇ, ਮਨ ਰੇ ਕਿਉਂ ਛੁੱਟੇ ਬਿਨ ਪਿਆਰ, ਪਿਆਰ ਤੋਂ ਬਿਨਾਂ ਤੂੰ, ਪ੍ਰੇਮ ਤੋਂ ਬਿਨਾਂ ਤੇਰੀ ਬੰਦ ਖਲਾਸੀ ਨਹੀਂ ਹੋਣੀ। ਹੁਣ ਪ੍ਰੇਮ ਵੱਧਾ ਚੱਕੀ ਕਰਮ ਨਹੀਂ, ਪ੍ਰੇਮ ਤਾਂ ਇੱਕ ਅੰਦਰ ਦੀ ਖਿੱਚ ਹੈ, ਪ੍ਰੇਮ ਤਾਂ ਆਪਾਂ ਵਾਰਨ ਵਾਲੀ ਇੱਕ ਅੰਦਰ ਦੀ ਬਿਰਤੀ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਇਹ ਉਦਾਹਰਨਾਂ ਦਿੱਤੀਆਂ। ਉਸ ਅਸ਼ਟਪਦੀ ਦੀ ਪਹਿਲੀ ਐਗਜ਼ਾਮਪਲ, ਪਹਿਲੀ ਉਦਾਹਰਨ ਇਹ ਵੇ, ਮੈਂ ਅਰਜ਼ ਕਰ ਰਿਹਾ, ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ। ਕੈਸੀ ਭਗਤੀ ਕੀਤੀ, ਕੇਵਲ ਤਾਂ ਕੇਵਲ ਚੌਂਕੜਾ ਮਾਰ ਕੇ ਨਹੀਂ, ਆਪਣੇ ਆਪ ਨੂੰ ਪੂਰਨ ਤੌਰ ਤੇ ਰੱਬ ਦੇ ਚਰਨਾਂ ਵਿੱਚ ਉਹਨਾਂ ਨੇ ਫਿਦਾ ਕਰ ਦਿੱਤਾ, ਉਹਨਾਂ ਨੇ ਸਮਰਪਿਤ ਕਰ ਦਿੱਤਾ। ਬਾਬਾ ਨਾਨਕ ਜੀ ਨੇ ਉਸ ਫਿਦਾ ਹੋਣ ਵਾਲੀਆਂ ਕੁਝ ਉਦਾਹਰਨਾਂ ਨੂੰ ਆਪਣੀ ਬਾਣੀ ਵਿੱਚ ਦਰਜ ਕਰ ਦਿੱਤਾ। ਪੁੱਛਿਆ, ਸੱਚੇ ਪਾਤਸ਼ਾਹ, ਇਹ ਤਾਂ ਆਪ ਕਹਿ ਰਹੇ ਹੋ ਕਿ ਪ੍ਰੇਮ ਤੋਂ ਬਿਨਾਂ ਬੰਦ ਖਲਾਸੀ ਨਹੀਂ, ਪਰ ਇਹ ਦੱਸੋ ਪ੍ਰੀਤ ਕੈਸੀ ਕਰੀਏ, ਪਿਆਰ ਕਿਹੋ ਜਿਹਾ ਕਰੀਏ। ਕਿਰਪਾਲੂ ਦਾਤਾ ਜੀ ਨੇ ਪਹਿਲਾ ਪ੍ਰਮਾਣ ਦਿੱਤਾ, ਕਹਿੰਦੇ ਕਮਲ ਦਾ ਫੁੱਲ ਪਾਣੀ ਵਿੱਚ ਖਿੜਿਆ ਹੈ। ਸਿਰਫ ਉਦਾਹਰਨ ਸਮਝਣ ਲਈ ਹੈ, ਆਪਣੀ ਜ਼ਿੰਦਗੀ ਦੇ ਟੁਕਾਣ ਵਾਸਤੇ ਨਾ, ਕਿ ਇਹ ਉਦਾਹਰਨਾਂ ਕੇਵਲ ਵਿਦਵਤਾ ਦੀ ਅੰਦਰ ਦੀ ਖੌਹ ਨੂੰ ਪ੍ਰਗਟ ਕਰਨ ਲਈ। ਕਥਾ ਦਾ ਮਤਲਬ ਹੈ ਕਿ ਵਿਚਾਰ ਕੇ, ਸੁਣ ਕੇ, ਪੜ੍ਹ ਕੇ, ਘੋਖ ਕੇ, ਉਹਦੇ ਅਨੁਸਾਰ ਆਪਣਾ ਅਮਲੀ ਜੀਵਨ ਵੀ ਢਾਲਣਾ ਸ਼ੁਰੂ ਕਰ ਦੇਣਾ। ਕਮਲ ਦਾ ਫੁੱਲ ਪਾਣੀ ਵਿੱਚ ਖਿੜਿਆ ਹੈ, ਪਾਣੀ ਦੇ ਵਿੱਚ ਨਿੱਕੀਆਂ ਨਿੱਕੀਆਂ ਤਰੰਗਾਂ ਪੈਦਾ ਹੋਈਆਂ, ਲਹਿਰਾਂ ਪੈਦਾ ਹੋਈਆਂ, ਤੇ ਜਦੋਂ ਪਾਣੀ ਦੀ ਲਹਿਰ ਇੱਕੋ ਦਮ ਥੋੜੀ ਜਿਹੀ ਹਵਾ ਨਾਲ ਤੇਜ਼ ਹੋਈ, ਤੇ ਕਮਲ ਦੀ ਨਾੜ, ਕਮਲ ਦੀ ਨਿੱਕੇ ਜਿਹੇ ਬੂਟੇ ਦੇ ਤਣੇ ਨੂੰ ਵੱਜੀ, ਕਮਲ ਦੀ ਨਾਲੀ ਨੂੰ ਵੱਜਣ ਦੀ ਦੇਰ ਸੀ ਪਾਣੀ ਦੀ ਲਹਿਰ, ਤੇ ਕਮਲ ਜਿਹੜਾ ਜੜ ਤੋਂ ਲੈ ਕੇ ਫੁੱਲ ਤੱਕ ਪੂਰਨ ਤੌਰ ਤੇ ਕੰਬ ਗਿਆ। ਇੱਕੋ ਦਮ ਉਸ ਲਹਿਰ ਨੇ ਕਮਲ ਨੂੰ ਪਛਾੜਿਆ, ਕਦੀ ਉਹਨੂੰ ਲਹਿਰ ਧੱਕਾ ਮਾਰ ਕੇ ਖੱਬੇ, ਕਦੀ ਸੱਜੇ, ਉਹਨੂੰ ਸਾਰਾ ਦਿਨ ਲਹਿਰ ਆਪਣੇ ਠੋਕਰਾਂ ਦੇ ਵਾਸ ਵਿੱਚ ਕੇਵਲ ਆਪਣੇ ਠੋਕਰਾਂ ਨਾਲ ਖੱਬੇ ਸੱਜੇ ਨੂੰ ਧੱਕਦੀ ਰਹੀ। ਤੇ ਬਾਬਾ ਜੀ ਨੇ ਉੱਥੇ ਕਿਹਾ, ਕਹਿਣ ਲੱਗੇ, ਉਹ ਮਨਾ, जे प्रेमा भगती करनी है ते कमल फुल तो सिख रब नू प्रीत किवें करी दी है। नानक नाम निरंजन जान्यो किन्नी भगत प्रेम लिबलाई कि को जा प्यार होवे। प्यार जेड़ा गिलवे शिके नहीं करदा हुंदा, प्यार कदी उलामे नहीं देंदा हुंदा। ते सच जान्यो जेड़ा बंदा मित्रता करदिया होया भी उलामे गिले शिकवे करदा वो कदी प्रेमी नहीं हो सकता, वह कदी प्यारा नहीं हो सकता। कह लगे इस कमल दे फुल नू पुछ के प्रेमा भगती की है। हजूर ने पुछया कमल दे फुल नू ते बाणी विचे गल्लां दर्ज कर दित्तियां कि ए कमल दे फुल तेनू रब ने सब तो पहला गुण ए दिता है, तू चिक्कड़ विच रह के भी निर्लेप है। दूजा गुण तेनू परमात्मा ने दिता है कि तेरे कुल कोमलता है। तीजा गुण तेनू दिता है तेरे कुल सुगंधी है। चौथा गुण तेनू दिता है तेरे विच खिच है। तू करोड़ा को दूर बैठे सूरज नाल भी गल्ला प्या करना है जिदे कुल सुगंधी होवे, जिदे कुल निर्लेपता होवे, जिदे कुल अपना सुहापन होवे, जिदे कुल दूर टिके हुए प्रेमी नू प्यार करन दी भी जांच होवे। की लोड़े इस मैले जे पानी दियां ठोकरां खान दी। ए पानी उठदा सवेरे लहरां बन के तेरे नाली नू तेरे इस तने नू रोज ए ठोकरा मार दे, छड़ परा हो जाए पानी नू। हजूर कहिंदे ने उस कमल दे फुल दा उत्तर सी, कहिंदा बाबा जी के असल विच इस पानी दी बदौलत ही मेरी खौंद है। जिस दिन मैं पानी नू छड़ दिता उस दिन जेड़े गुण तुसी मेरे गिणाए ने इन्हां विचों एक भी गुण नहीं रहना। पानी नू छड़न दी देर कि मेरा आपा ही खत्म हो जाना है, मेरी खौंद नू खतरा है। कहन लगे ना सूरज दा प्यार, ना एदे तो निर्लेप दा, ना सुगंधी, ना रूप ते ना भवरे, तां की होया। जे पानी ठोकरा मारदा आखिर जेड़े तुसी गुण गिण के दसे ने ए गुण भी तां मैनू पानी ने कृपा करके बख्शे ने ना, जिन्हें गुण दिते ने एदी ठोकर भी सहारांगे। हजूर ने कहा ए मनुख प्रेमा भगती दा अर्थ है कमल दी थरा तू प्यार कर। किवें? परमात्मा ने तेनू सुंदर दे दिती है, परमात्मा ने तेनू गुणा दी सुगंधी दिती है, परमात्मा ने तेनू सुरत दिती है संसार विचों निर्लेप रहन दी जुगत दिती है, परमात्मा ने तेनू ताकत दिती है करोड़ा जन्मा दी दूरी होने दे बावजूद तू सुरत करके ओदे चरणा नू पकड़ के खेड़ा प्राप्त कर सकना है। जिस परमात्मा देव ने कमल दी तरह तेरे ते इनी कृपा कीती होवे ते जे फिर भी थोड़ा जा झटका लगे दुनियावी ते यक लखत परमात्मा वालों मुंह मोड़ के पिठ करके चला जाए, सच जानी ए कदी सच्चे प्रेमी नहीं हुंदे। प्रेमी ता होवे जेड़ा ठोकर खा के भी अपने प्यारे दा लड़ कदी ना छड्डे। एवे प्रेमा भगती बाबे नानक ने ऐसी प्रेमा भगती कीती ते बाणी विच बचन कर गए। कहन लगे रे मन ऐसी हरसों प्रीत कर। रे मन दा अर्थ अपने मन नू संबोधन कीता, अपने मन नू मुखातब कीता। कहन लगे रे मन ऐसी हरसों प्रीत कर जैसी जल कमले। जिमें कमल ते पानी दी प्रीत है लहरी नाल पछाड़िया, जे लहरां ओनू उठ के पछाड़दियां ने धक्के मारदियां ने ती विगसै असने ओ लहरां दियां ठोकरां विच भी खसी जांदा है, ओ ठोकरां विचों भी प्रेम दियां पिंगां झुटी जा रहे हैं। मेरे बाबे नानक ने इस तरह प्रीत कीती जिमें कमल दा फुल ठोकरां सहार के भी प्रीत प्या करदा सी। जे किसे ने वट्टा चुकिया, जे किसे ने दीवाना किया, जे किसे ने मस्ताना किया, जे किसे ने पागल किया, सब कुछ सह के भी मेरे गुरु नानक साहब ने अपने प्यारे परमात्मा दे नाम नू फिर भी प्रीत की थी। दूसरी उदाहरण कृपालू दाता जी ने अमृत बाणी भी दिती कि किहो जी प्रेमा भगती करदे पए प्रमाण देंदे ने मना। परमात्मा दी भगती जे तू करन तुरिया है ते प्रेमा भगती इस तरह कर जिमें मच्छी ते पानी दा आपसी प्रेम है। वैसे ता प्रीत है मच्छी दिखे कि जितना पानी वध होवे उन्ना मच्छी खेड़े विच रहिंदी है, जितना पानी घटदा है त्यों त्यों मच्छी विच उदासीनता ते तड़प पैदा हुंदी है। ज्यों ज्यों परमात्मा दा भगत बंदगी करदा है त्यों त्यों खेड़े विच आउंदा है ते जदों किते तोटा आ जाए सच जाणो ओ मच्छी दी तरह लुड़छन लग पैंदा है, तड़पन लग पैंदा है। ते बाबा जी ने कहा रे मन ऐसी खरशों प्रीत कर नानक नाम निरंजन जान्यो किन्नी भगत प्रेम लिवलाई रे मन ऐसी खरशों प्रीत कर कैसी कहन लगे जैसी मछली नीर जिमें मच्छी पानी नू प्रीत भी कर दी है ज्यो अद कहो तो सुख घना जितना पानी ज्यादा होवे मच्छी ओनी प्रसन्न है कहन लगे ज्यो अद कहो तो सुख घना मन तन शांत शरीर ओदे तन नू ओदे मन नू खेड़ा क्योंकि मच्छी पानी विच रह के अत दी आनंद विच है ऐसी प्रीत कर। बाबा जी ने तीसरा प्रमाण दिता कि प्रेमा भगती की है मच्छी पानी तो बिना किसे नाल समझौता नहीं कर दी। तीसरा प्रमाण दितो ने कि रे मन ऐसी खरशों प्रीत कर नानक नाम निरंजन जान्यो इस तरह कह लगे रे मन ऐसी खरशों प्रीत कर जैसी चातरक में जिमें एक पपिया स्वांती बूंद नू प्यार प्या करदा है जिमें एक चातरक नक्षत्र तो डिगण वाली बूंद नू उडीकदा प्या है उहदे सामने सरोवर पानी दे भरे ने पर कदी उस सरोवर दा पानी नहीं पिएगा तालाब पानी दे भरे ने पर चातरक उस पानी नू पसंद नहीं करेगा दरिया पानी दे भर के वगदे ने पर कदी भी ओ इस नू प्यार नहीं करेगा। पर प्यारियो सब कुछ ओ पानी वखरे वखरे तालाबां दे खूहां दे नदियां दे नालियां दे त्याग देगा ओदे प्राणा दी जेड़ी प्रीत है ओ केवल ता केवल परम पिता परमेश्वर दा नाम है। जिवें चातरक स्वांती बूंद नू प्यार करदा है ते रब दी बंदगी करन वाला सब कुछ छड़ देंदा है सच जानो ओनू केवल गुरु ते परमात्मा ही चाहिदा है। मैं एक खिन विचों निकल के एक प्रमाण एदे नाल होर अर्ज करना चाहना चातरक कदी भी समझौता नहीं करदा स्वांती बूंद तो बिना। मेरे गुरु अर्जुन साहब नू पुछया दाता जी प्रेमा भगती की है उन्होंने एक प्रमाण दिता ओहा प्रेम प्री प्रेमा भगत की है ओहा प्रेम प्री कह लगे कनक मानक गज मोतियन लालन नह नहा नहीं। प्रेमा भगती एक है कि जे कोई प्यारे दे सामने लिया के हीरिया दे ढेर ला के कह तू बंदगी छड़ दे गुरु नू छड़ दे कीमती हीरे चुक ले जे कोई ओदे सामने कीमती मोती लिया के कह मोतियां नाल झोलियां भर ले पर नाम दे मोती नू छड़ दे जे कोई ओदे सामने कीमती गज ए भी मोती है सामने लिया के रखे तू परमात्मा दी इबादत छड़ दे। साहब कहिंदे ने जिहड़े प्रेमा भगती करन वाले ने ओ कह रहे ने ओहा प्रेम प्री कनक मन गज मोतियां लालन नह नहा नहीं। जे कोई कह चल हीरे मोती छड़ तेनू आ तख्त दे देने तेनू आ दुनिया दा हर स्वाद हंडाण वास्ते भोगां वास्ते पदार्थ दे देने। अगो उत्तर मिलदा राज ना भाग ना हुक्म ना साधन किच किच ना चाही नानक नाम निरंजन जान्यो किन्नी भगत प्रेम लिवलाई ओहा प्रेम प्री कनक मन गज मोतियां लालन नह ना नहीं राज ना भाग ना हुक्म ना साधन किच किच ना चाही। ओनू चाहिदा कि चरणन शरणन संतन बंदन सुखो सुख पाही कहन लगे नानक तपत हरी मिले प्रेम प्री एवे प्रेमा भगती मेनू तेरे चरणा दी शरण चाही दिखे नानक नाम निरंजन जान्यो किन्नी भगत प्रेम लिवलाई भगती प्रेमा ला लिव ला के कीती। ते मेरे सच्चे पातशाह ने फिर बाणी विच कहा रे मन ऐसी खरशो प्रीत कर जैसी चातरक में सार भर थल हरी आवले। पर प्रेमा भगती करन वाला बूंद नू एक बूंद ना पव ही के जितने मर्जी पानी दे भंडार होन पर चातरक दी प्यास केवल स्वांती बूंद ही बुझाए। साहब ने पहला प्रमाण कमल फूल दा दिता दूसरा कृपालू दाता जी ने मच्छी दा दिता तीसरा प्रमाण सच्चे पातशाह ने मेहर कीती चातरक दा दिता ते चौथा प्रमाण दिता प्रेमा भगती है की प्रेमा भगती कीती ते गुरु नानक साहब दे अमृत बचन असी पढ़ने प्यारियो प्रेमा भगती है कि अपनी ता एक जबान भी टेक के गुरु गुरु नहीं जपदी जे किते टिकन दा यतन करिए पांच सात मिनटां भी थक जांदी है। ਟੇਕੇ ਬੰਦੇ ਤੋਂ ਰੱਬ ਰੱਬ ਕਿਹਾ ਹੀ ਨਹੀਂ ਜਾਂਦਾ। ਸਾਰਾ ਦਿਨ ਆਦਮੀ ਤੋਂ ਗੱਲਾਂ ਕਰਾਣੀਆਂ ਹੋਣ, ਨਿੰਦਿਆ ਕਰਨੀ ਹੋਵੇ। ਮੈਂ ਕਈ ਵਾਰੀ ਅਰਜ਼ ਕਰਨਾ, ਬੰਦਾ ਬਿਮਾਰ ਹੋਵੇ ਨਾ, ਹਮਦਰਦੀ ਪ੍ਰਗਟ ਕਰਨ ਜਾਈਏ ਤੇ ਉਹ ਬੜਾ ਐਸਤਾ ਐਸਤਾ ਬੋਲੇਗਾ। ਘਰ ਦੇ ਵੀ ਕਹਿਣਗੇ ਬੁਲਾਇਓ ਨਾ, ਡਾਕਟਰ ਸਾਹਿਬ ਨੇ ਬਰੋਕਿਆ ਹੈ, ਵਰਜਿਆ ਹੈ, ਇਹਨਾਂ ਬੋਲਣਾ ਨਹੀਂ। ਆਮ ਗੱਲਾਂ ਕਰਦਿਆਂ ਐਸਤਾ ਐਸਤਾ ਬੋਲੇਗਾ। ਕਿਤੇ ਥੋੜਾ ਜਿਹਾ ਨਿੰਦਿਆ ਦੀ ਕੋਈ ਤਵਾ ਲੱਗਣ ਦਾ ਦੇਰ ਹੈ, ਸੱਚ ਜਾਣਿਓ ਪਤਾ ਨਹੀਂ ਕਿੱਥੋਂ ਆਵਾਜ਼ ਨਿਕਲਦੀ, ਉਹੀ ਬੰਦਾ ਉੱਚੀ ਉੱਚੀ ਬੋਲਣ ਲੱਗ ਪੈਂਦਾ ਹੈ। ਕੀ ਕਦੀ ਸਾਡੀ ਜ਼ਬਾਨ ਪਰਮਾਤਮਾ ਨੇ ਇੰਨਾ ਉੱਚਾ ਬੋਲਦੀ ਹੈ? ਰਸਨਾ ਸੰਸਾਰ ਲਈ ਕੂਕੇਗੀ, ਰੱਬ ਲਈ ਕਦੀ ਨਹੀਂ ਕੂਕਦੀ। ਹਾਂ, ਜਿਹਦੀ ਕੂਕਣ ਲੱਗ ਪਏ ਪ੍ਰੇਮਾ ਭਗਤੀ ਵਿੱਚ, ਬਾਬਾ ਨਾਨਕ ਜੀ ਕਹਿੰਦੇ ਨੇ ਫਿਰ ਉਹਦੀ ਇੱਕ ਜ਼ਬਾਨ ਹੀ ਕੇਵਲ ਨਹੀਂ ਕੂਕਦੀ, ਸਿਰ ਤੋਂ ਪੈਰਾਂ ਤੱਕ ਜਿਤਨੇ ਉਹਦੇ ਰੋਮ ਨੇ ਹਰ ਰੋਮ ਹੀ ਜ਼ਬਾਨ ਬਣ ਕੇ ਕੂਕਣ ਲੱਗ ਪੈਂਦਾ। ਇਹ ਵੇ ਪ੍ਰੇਮਾ ਭਗਤੀ। ਬਾਬਾ ਜੀ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕਿਹਾ, ਹੇ ਜੇ ਵੇ, ਗੁਰੂ ਅਰਜਨ ਸਾਹਿਬ ਸਲੋਕ ਸਹਿਸਕ੍ਰਿਤੀ, ਹੇ ਰਸ ਗਏ ਮਧੁਰ ਪ੍ਰੈ ਤੋਯੰਗ, ਹੇ ਜ਼ਬਾਨ, ਹੇ ਰਸਾਂ ਨੂੰ ਚੱਖਣ ਵਾਲੀਏ, ਤੈਨੂੰ ਗੱਲਾਂ ਚੰਗੀਆਂ ਲੱਗਦੀਆਂ ਨੇ, ਤੈਨੂੰ ਭੋਜਨ ਪ੍ਰਸ਼ਾਦ ਪਾਣੀ ਚੰਗੇ ਲੱਗਦੇ ਨੇ। ਖੇ ਜੇ ਵੇ, ਖੇ ਰਸ ਗਏ ਮਧੁਰ ਪ੍ਰੈ ਤੋਯੰਗ ਸਤ ਹਤੰਗ, ਜਦੋਂ ਕਿਤੇ ਸਤ ਨਾਮ ਵਾਹਿਗੁਰੂ ਦੀ ਗੱਲ ਚੱਲੇ ਇੰਜ ਲੱਗਦਾ ਜਿਵੇਂ ਤੇਰੀ ਮੌਤ ਹੋ ਗਈ ਹੈ, ਤੂੰ ਮੂੰਹ ਵਿੱਚ ਹੈ ਹੀ ਨਹੀਂ, ਇੰਜ ਲੱਗਦਾ ਜਿਵੇਂ ਤੇਰੀ ਅੰਦਰ ਦੀ ਤਾਕਤ ਹੀ ਖਤਮ ਹੋ ਗਈ। ਖੇ ਜੇ ਵੇ, ਖੇ ਰਸ ਗਏ ਮਧੁਰ ਪ੍ਰੈ ਤੋਯੰਗ ਸਤ ਹਤੰਗ, ਸੱਤ ਵਿੱਚ ਤੇਰੀ ਮੌਤ ਹੋ ਗਈ। ਪਰਮ ਬਾਦੰਗ, ਜੇ ਪਰਮ ਬਾਦਰ ਤੇ ਵੱਡੇ ਤੋਂ ਵੱਡਾ ਝਗੜਾ ਖੜਾ ਕਰਨਾ ਹੋਵੇ ਤੇ ਜ਼ਬਾਨ ਤੀਲੀ ਨੂੰ ਤਾਂ ਕਸਾਣਾ ਪੈਂਦਾ ਹੈ, ਤਾਂ ਉਹ ਅੱਗ ਲਾਉਂਦੀ ਏ। ਸਿਰਫ ਤੂੰ ਤਾਂ ਆਪਣੀ ਇੱਕ ਨਿੱਕੀ ਜੀ ਤੀਸੀ ਖਲਾਣ ਦੀ ਦੇਰ ਏ ਤੇ ਕਈ ਪੁਸ਼ਤਾਂ ਦੇ ਆਪਸ ਵਿੱਚ ਪਵਾੜੇ ਪਾ ਕੇ ਰੱਖਦੇ ਨੇ। ਧਿਆਨ ਦਿਆ ਜੇ, ਜੇ ਜ਼ਬਾਨ ਦੀ ਸ਼ਕਤੀ, ਜੇ ਰਸਨਾ ਦੀ ਤਾਕਤ, ਜੇ ਜੇਵਾਂ ਦੀ ਤਾਕਤ ਇੱਕ ਥੋੜੀ ਜੀ ਤੀਸੀ ਖਲਾਏ ਤੇ ਕਈ ਜਨਮਾਂ ਦੇ ਪਵਾੜੇ, ਕਈ ਪੁਸ਼ਤਾਂ ਦੀ ਆਪਸ ਵਿੱਚ ਕਤਲੋ ਗਾਰਤ ਤਾਂ ਗੱਲ ਪਹੁੰਚ ਜਾਂਦੀ ਏ। ਜੇ ਜ਼ਬਾਨ ਇੰਨੀ ਵੱਡੀ ਦੂਰੀ ਵੀ ਪਾ ਸਕਦੀ ਏ, ਚੇਤੇ ਰੱਖਿਓ ਇਹਦੇ ਕੋਲ ਸ਼ਕਤੀ ਏ, ਜੇ ਰੱਬ ਰੱਬ ਜਪਣ ਲੱਗ ਪਏ ਤੇ ਕਰੋੜਾਂ ਜਨਮਾਂ ਦੀ ਦੂਰੀ ਮਿਟਾ ਵੀ ਸਕਦੀ ਹੈ। ਕੱਲੀ ਦੂਰੀ ਪਾਉਂਦੀ ਨਹੀਂ, ਇਹ ਦੂਰੀ ਮਿਟਾ ਵੀ ਸਕਦੀ ਹੈ। ਹਜ਼ੂਰ ਨੇ ਬਾਣੀ ਵਿੱਚ ਮਿਹਰ ਕੀਤੀ, ਜਦੋਂ ਉਹਨਾਂ ਨੇ ਪ੍ਰੇਮਾ ਭਗਤੀ ਵੀ ਜੁੜੇ ਤੇ ਬਾਬਾ ਨਾਨਕ ਜੀ ਨੂੰ ਜੇ ਕੋਈ ਪੁੱਛਦਾ ਹੈ ਕਿ ਸਤਿਗੁਰੂ ਜੀ ਪਰਮਾਤਮਾ ਨੂੰ ਪਾਉਣ ਦਾ ਮਾਰਗ ਕੀ ਹੈ, ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਮਾਰਗ ਹੈ ਇੱਕ ਦੂ ਜੀਵੋ ਲੱਖ ਹੋ ਹੈ, ਕਿੰਨੀ ਭਗਤ ਪ੍ਰੇਮ ਲਿਵਲਾਈ, ਇੰਨੀ ਭਗਤੀ ਕੀਤੀ, ਇੱਕ ਜ਼ਬਾਨ ਤੋਂ ਲੱਖ ਜੀਵ ਹੋ ਗਈ, ਲੱਖ ਦੀਵ ਤੋਂ 20 ਲੱਖ ਹੋ ਗਈ, ਤੇ ਉਸ 20 ਲੱਖ ਜੀਵ ਵਿੱਚੋਂ ਇੱਕ ਇੱਕ ਜੀਵ ਨਾਲ ਲੱਖ ਲੱਖ ਵਾਰੀ ਜਗਤ ਦੇ ਮਾਲਕ ਦਾ ਨਾਮ ਜਪਿਆ। ਤੇ ਬਾਬਾ ਨਾਨਕ ਜੀ ਕਹਿੰਦੇ ਨੇ ਇੰਨੀ ਕਮਾਈ ਕਰੇ ਤਾਂ ਜਗਤ ਦੇ ਮਾਲਕ ਵੀ ਤੂੰ ਮਿਲ ਸਕਦਾ, ਕਿ ਇਹੋ ਜੀ ਪ੍ਰੇਮਾ ਭਗਤੀ ਕੋਈ ਕਰ ਸਕੇਗਾ? ਬਾਬੇ ਨਾਨਕ ਜੀ ਦਾ ਆਪਣਾ ਅਨੁਭਵ ਹੈ, ਇੱਕ ਦੋ ਜੀਵੋ ਲੱਖ ਹੋਵੇ, ਲੱਖ ਹੋਵੇ ਲਖਵੀਸ, ਲੱਖ ਲੱਖ ਗੇੜਾ ਆਖੀਆਂ, ਇੱਕ ਨਾਮ ਜਗਦੀਸ਼, ਪਿਆਰਿਆ ਇਹ ਤਰਾਹਾਂ ਪੱਤ ਪਵੜੀਆਂ ਚੜੀਆ ਹੋਏ ਆਕੀਸ, ਇਹ ਨੇ ਰਸਤਾ ਇਹੀ ਮਾਰਗ ਪਿਆਰੇ ਨੂੰ ਪਾਉਣ ਦਾ, ਤੇ ਜੇ ਅੰਦਰ ਤੇਰਾ ਰੁੱਖ ਹੈ ਤੇ ਬਾਹਰੋਂ ਪ੍ਰੇਮਾ ਭਗਤੀ ਵਾਲੇ ਦੀ ਰੀਸ ਕਰਨਾ, ਫਿਰ ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ, ਨਾਨਕ ਨਦਰੀ ਪਾਈਏ। ਪ੍ਰੇਮਾ ਭਗਤੀ ਉਹਦੀ ਨਦਰ ਨਾਲ ਮਿਲਦੀ ਹੈ, ਉਹਦੀ ਬਖਸ਼ੀਸ਼ ਨਾਲ ਮਿਲਦੀ ਹੈ। ਕੂੜੈ ਕੂੜੀ ਠੀਸ, ਠੀਸ ਦਾ ਅਖਰੀ ਅਰਥ ਹੁੰਦਾ ਗੱਪ ਮਾਰਨਾ। ਕਹਿੰਦੇ ਨੇ ਜੇ ਉਹਦੀ ਨਦਰ ਨਾਲ ਤੇਰੇ ਕੋਲ ਪ੍ਰੇਮਾ ਭਗਤੀ ਨਹੀਂ, ਐਵੇਂ ਜ਼ਮੀਨ ਤੇ ਰੇਂਗਣ ਵਾਲੇ ਕੀੜੇ, ਤੂੰ ਅਸਮਾਨ ਵਿੱਚ ਉੱਡਣ ਵਾਲੇ ਪੰਛੀਆਂ ਦੀ ਰੀਸ ਨਾ ਕਰ। ਸੁਣ ਗੱਲਾਂ ਆਕਾਸ਼ ਕੀ, ਕੀਤਾ ਆਈ ਰੀਸ, ਉਹ ਤਾਂ ਪ੍ਰੇਮਾ ਭਗਤੀ ਆ ਜਿਹੜੀ ਅਵਸਥਾ ਤੈਨੂੰ ਦੱਸੀ, ਇੱਕ ਦੂ ਜੀਵੋ ਲੱਖ ਹੋਏ, ਇਹ ਨਾਨਕ ਨਦਰੀ ਪਾਈ ਹੈ, ਉਹਦੀ ਕਿਰਪਾ ਨਾਲ ਮਿਲਦੀ ਹੈ। ਤੇ ਜੇ ਕਿਰਪਾ ਤੋਂ ਬਿਨਾ ਕੂੜੈ ਕੂੜੀ ਠੀਸ, ਕੂੜੇ ਬੰਦੇ ਦੀ ਕੂੜੀ ਗੱਪ ਹੋਵੇਗੀ, ਕੂੜੇ ਬੰਦੇ ਦਾ ਕੂੜ ਹੋਵੇਗਾ। ਮੈਂ ਬੇਨਤੀ ਜਿਹੜੀ ਕਰ ਲੱਗਾ, ਸਤਿਗੁਰੂ ਨੇ ਪ੍ਰੇਮਾ ਭਗਤੀ ਕੀਤੀ, ਉਸ ਭਗਤੀ ਦੀ ਇੱਕ ਮਿਸਾਲ ਹਜ਼ੂਰ ਨੇ ਖੋਰ ਦਿੱਤੀ। ਦਾਤਾਰ ਕਹਿੰਦੇ ਨੇ ਕਿ ਦੁੱਧ ਨੂੰ ਚੋ ਕੇ ਲਿਆਉਂਦੇ ਨੇ, ਜ਼ਿਮੀਦਾਰ ਚੋਂਦਾ, ਗਵਾਲੇ ਘਰਾਂ ਵਿੱਚ ਚੋਂਦੇ ਨੇ, ਜਿਸ ਬਰਤਨ ਵਿੱਚ ਦੁੱਧ ਚੋ ਕੇ ਲਿਆਂਦਾ ਉਸ ਬਰਤਨ ਵਿੱਚੋਂ ਦੁੱਧ ਦੂਜੇ ਬਰਤਨ ਵਿੱਚ ਪਲਟਿਆ ਜਾਂਦਾ ਹੈ। ਭਾਂਡੇ ਵਿੱਚ ਪਲਟਦੇ ਨੇ। ਹੁਣ ਜਿਸ ਭਾਂਡੇ ਵਿੱਚ ਦੁੱਧ ਚੋਇਆ ਉਹਦੇ ਅੰਦਰ ਦੁੱਧ ਉਹਦੇ ਬਰਤਨ ਦੇ ਨਾਲ ਉਹਦੇ ਕੰਢਿਆਂ ਨਾਲ ਜ਼ਰੂਰ ਲੱਗਾ ਹੈ। ਤੇ ਸਿਆਣੀਆਂ ਸਵਾਣੀਆਂ ਆਪਣੇ ਹੱਥ ਵਿੱਚ ਲੈ ਕੇ ਪਾਣੀ ਤੇ ਉਸ ਬਰਤਨ ਦੇ ਵਿੱਚ ਬਾਲਟੀ ਵਿੱਚ ਭਾਂਡੇ ਵਿੱਚ ਛੱਤੇ ਮਾਰ ਕੇ ਉਸ ਦੇ ਅੰਦਰ ਲੱਗੇ ਹੋਏ ਦੁੱਧ ਨੂੰ ਉਤਾਰਦੀਆਂ ਸਨ ਤੇ ਉਸ ਪਾਣੀ ਨੂੰ ਕਿਹਾ ਜਾਂਦਾ ਸੀ ਦੁੱਧ ਵਿੱਚ ਹੰਗਾਲ ਪਾ ਦਿੱਤਾ ਹੈ। ਇਹ ਬੜਾ ਪੁਰਾਤਨ ਸ਼ਬਦ ਹੈ ਤੁਹਾਡਾ ਸੱਭਿਆਚਾਰ ਦਾ। ਕਹਿੰਦੀਆਂ ਸਨ ਦੁੱਧ ਵਿੱਚ ਹੰਗਾਲ ਪਾਇਆ ਹੈ। ਜਦੋਂ ਹੰਗਾਲ ਦੁੱਧ ਵਿੱਚ ਪਾ ਦਿੱਤਾ, ਹੰਗਾਲ ਦਰ ਜੀ ਉਹ ਦੁੱਧ ਨਾਲ ਮਿਲਿਆ ਹੋਇਆ ਪਾਣੀ, ਹੰਗਾਲ ਪਾ ਦਿੱਤਾ ਦੁੱਧ ਵਿੱਚ ਤੇ ਦੁੱਧ ਨੂੰ ਪਰਤ ਕੇ ਉਹਨਾਂ ਨੇ ਚੁੱਲ੍ਹੇ ਤੇ ਰੱਖਿਆ। ਪ੍ਰੇਮਾ ਭਗਤੀ ਕੀ ਹੈ? ਬਾਬਾ ਨਾਨਕ ਜੀ ਨੇ ਕੱਲਾ ਰੱਬ ਨੂੰ ਵਾਹਿਗੁਰੂ ਵਾਹਿਗੁਰੂ ਜ਼ਬਾਨ ਨਾਲ ਕਹਿਣ ਨਾਲ ਨਹੀਂ ਪਿਆਰਿਓ, ਉਸ ਪ੍ਰੇਮਾ ਭਗਤੀ ਵਿੱਚ ਆਪਣਾ ਸਭ ਕੁਝ ਹੀ ਕੁਰਬਾਨ ਕੀਤਾ ਜਾਂਦਾ ਹੈ, ਆਪਣਾ ਸਭ ਕੁਝ ਫਿਦਾ ਕੀਤਾ ਰਹਿ। ਹੁਣ ਉਸ ਦੁੱਧ ਨੂੰ ਜਿਹੜਾ ਹੰਗਾਲ ਵਾਲਾ ਸੀ ਚੁੱਲ੍ਹੇ ਦੇ ਉੱਤੇ ਰੱਖਿਆ, ਅੱਗ ਦੀ ਲਾਟ ਨਿਕਲੀ, ਅੱਗ ਦੇ ਨਾਲ ਪਹਿਲਾਂ ਉਸ ਵਿੱਚ ਮਿਲਿਆ ਹੋਇਆ ਜਿਹੜਾ ਹੰਗਾਲ ਪਾਣੀ ਸੀ ਉਹ ਭਾਪ ਬਣ ਕੇ ਉੱਡਣ ਲੱਗਾ। ਜਦੋਂ ਪਾਣੀ ਭਾਪ ਬਣ ਕੇ ਉੱਡਿਆ ਤੇ ਆਖਰ ਬਾਬਾ ਜੀ ਦੇ ਸਮਝਾਉਣ ਦਾ ਤਰੀਕਾ ਕਿ ਪ੍ਰੇਮਾ ਭਗਤੀ ਕੀ ਹੈ, ਕਹਿੰਦੇ ਨੇ ਅਸੀਂ ਉਸ ਪਾਣੀ ਨੂੰ ਪੁੱਛ ਲਿਆ ਕਿ ਦੇਖ ਦੁੱਧ ਤਾਂ ਕੀਮਤੀ ਸੀ, ਤੂੰ ਤਾਂ ਆਪਣੀ ਖੁਸ਼ਕਿਸਮਤੀ ਸਮਝ ਕਿ ਪਾਣੀ ਦੇ ਛੱਤਾ ਸੈਂ ਤੂੰ ਤੇ ਤੈਨੂੰ ਦੁੱਧ ਵਿੱਚ ਮਿਲਦਿਆਂ ਸਾਰ ਦੁੱਧ ਨੇ ਦੇਖ ਆਪਣੇ ਵਿੱਚ ਥਾਂ ਦਿੱਤੀ। ਇਹ ਤੇ ਕੋਈ ਥਾਂ ਦਿੰਦਾ ਇੱਕ ਦੂਜੇ ਨੂੰ? ਕਹਿਣ ਲੱਗੇ ਪਾਣੀ ਤੈਨੂੰ ਤੇਲ ਵਿੱਚ ਮਿਲਾਇਆ ਜਾਏ ਕਦੀ ਤੇਲ ਤੈਨੂੰ ਥਾਂ ਦਏਗਾ? ਤੈਨੂੰ ਘਿਓ ਦੇ ਮੱਖਣ ਵਿੱਚ ਮਿਲਾਇਆ ਜਾਏ ਕਦੀ ਮੱਖਣ ਤੈਨੂੰ ਥਾਂ ਦਏਗਾ? ਕਦੀ ਘਿਓ ਤੈਨੂੰ ਥਾਂ ਦਏਗਾ? ਦੂਜੇ ਤਰਲ ਪਦਾਰਥ ਕਦੀ ਤੈਨੂੰ ਥਾਂ ਦੇਣਗੇ? ਦੇਖ ਤੂੰ ਦੁੱਧ ਦਾ ਅੰਦਰ ਕਿੰਨਾ ਕੁ ਖੁੱਲ ਦਿਲਾ ਹੈ, ਉਹ ਤੈਨੂੰ ਆਏ ਨੂੰ ਉਹਨੇ ਆਪਣੇ ਵਿੱਚ ਥਾਂ ਦੇ ਦਿੱਤੀ। ਥਾਂ ਨਾ ਕੇਵਲ ਦਿੱਤੀ, ਉਹਨੇ ਕਿਹਾ ਠੀਕ ਤੇਰਾ ਰੂਪ ਮੇਰੇ ਤੋਂ ਵੱਖਰਾ ਹੈ, ਜੇ ਮੇਰੇ ਕੋਲ ਆ ਗਿਆ ਮੈਂ ਤੈਨੂੰ ਆਪਣਾ ਰੂਪ ਦੇਣਾ ਵਾ। ਪਾਣੀ ਨੂੰ ਦੁੱਧ ਨੇ ਆਪਣਾ ਰੂਪ ਦਿੱਤਾ। ਕੱਲਾ ਰੂਪ ਹੀ ਨਹੀਂ, ਪਾਣੀ ਇਕੱਲੇ ਦੀ ਕੀਮਤ ਨਹੀਂ ਸੀ, ਪਰ ਜਦੋਂ ਦੁੱਧ ਵਿੱਚ ਮਿਲਿਆ ਦੁੱਧ ਨੇ ਕਿਹਾ ਜੇ ਮੈਂ 5 ਲੀਟਰ ਦੀ ਮੇਰੀ ਮਪਾਈ ਹੈ ਤੇ ਤੂੰ 1 ਲੀਟਰ ਹੈ ਤੇ ਆਪਾਂ ਹੋ ਗਏ 6 ਕਿਲੋ, 6 ਲੀਟਰ ਹੋ ਗਏ। ਚੇਤੇ ਰੱਖੀ ਮੈਂ ਆਪਣਾ ਮੁੱਲ ਥੋੜਾ ਜਿਹਾ ਕਟਵਾ ਲਾਂਗਾ ਪਰ ਤੇਰੀ ਕੀਮਤ ਨਾਲ ਜ਼ਰੂਰ ਪਵਾਂਗਾ। ਤੇ ਪੈਂਦੀ ਹੈ ਦੁੱਧ ਦੀ ਨਾਲ ਪਾਣੀ ਦੀ ਕੀਮਤ ਪੈ ਗਈ। ਤੇ ਬਾਬਾ ਜੀ ਕਹਿਣ ਲੱਗੇ ਉਹ ਬੇਵਫਾ, ਦੇਖ ਥਾਂ ਦਿੱਤਾ ਜਿੰਨੇ, ਨਾਮ ਆਪਣਾ ਤੈਨੂੰ ਦਿੱਤਾ ਦੁੱਧ, ਪਾਣੀ ਨਾ ਰਹਿਣ ਦਿੱਤਾ ਤੈਨੂੰ, ਆਪਣਾ ਰੂਪ ਦਿੱਤਾ, ਆਪਣੀ ਕੀਮਤ ਘਟਾ ਕੇ ਉਹਨੇ ਤੇਰੀ ਨਾਲ ਕੀਮਤ ਪਵਾ ਲਈ। ਤੇ ਇੰਨਾ ਬੇਵਫਾ ਹੈ ਕਿ ਸੇਕ ਲੱਗਣ ਦੀ ਦੇਰ ਤੋਂ ਪਹਿਲਾਂ ਉੱਡ ਗਏ। ਹਜ਼ੂਰ ਕਹਿੰਦੇ ਨੇ ਉਸ ਪਾਣੀ ਦਾ ਉੱਤਰ ਸੀ ਬਾਣੀ ਦੇ ਬਚਨ ਨੇ, ਕਹਿੰਦਾ ਇਸੇ ਕਰਕੇ ਤਾਂ ਉੱਡਿਆ ਵਾ ਕਿ ਜਿੰਨੇ ਮੈਨੂੰ ਰੂਪ ਦਿੱਤਾ, ਰੰਗ ਦਿੱਤਾ, ਕੀਮਤ ਪਾਈ, ਮੇਰਾ ਚਿੱਤ ਕਰਦਾ ਮੈਂ ਇਹਨੂੰ ਸੇਕ ਲੱਗਣ ਤੋਂ ਪਹਿਲਾਂ ਪਹਿਲਾਂ ਆਪਣੇ ਆਪ ਨੂੰ ਕਿਉਂ ਨਾ ਸਾੜ ਦੇਵਾਂ, ਕਿਉਂਕਿ ਮੈਂ ਆਪਣੇ ਪਿਆਰੇ ਦਾ ਸੇਕ ਨਹੀਂ ਸੇਕ ਸਕਦਾ, ਮੈਂ ਆਪਣੇ ਆਪ ਨੂੰ ਕੁਰਬਾਨ ਕਰ ਸਕਣਾ। ਇਹ ਵੀ ਪ੍ਰੇਮਾ ਭਗਤੀ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵ ਲਾਈ, ਤੇ ਪ੍ਰੇਮ ਲਿਵ ਲਾ ਕੇ ਭਗਤੀ ਕਰਕੇ ਸਾਨੂੰ ਕਿਹਾ ਰੇ ਮਨ ਐਸੀ ਹਰਸ਼ੋਂ ਪ੍ਰੀਤ ਕਰ, ਕੈਸੀ ਜੈਸੀ ਜਲ ਦੁੱਧ ਹੋਏ, ਜਿਵੇਂ ਦੁੱਧ ਦੀ ਤੇ ਪਾਣੀ ਦੀ ਪ੍ਰੀਤ ਹੈ। ਤੇ ਫਿਰ ਦੇਖੋ ਇੱਥੇ ਆ ਕੇ ਮੁਕੰਮਲ ਪ੍ਰੀਤ ਬਣਦੀ ਹੈ, ਜਿਵੇਂ ਮੈਂ ਉਦਾਹਰਨਾਂ ਪਹਿਲਾਂ ਦਿੱਤੀਆਂ ਨੇ। ਜੇ ਹੁਣ ਮੈਂ ਇਹ ਕਹੀ ਜਾਂ ਕਮਲ ਦਾ ਫੁੱਲ ਖਿੜਿਆ ਤੇ ਪਤੰਗਾ ਉਹਦੇ ਤੇ ਆ ਗਿਆ, ਤੇ ਆਪ ਕਹੋਗੇ ਵੇਖੋ ਬੰਦਾ ਕਿਹੋ ਜੀ ਗੱਲ ਕਰਦਾ, ਕਮਲ ਦੇ ਫੁੱਲ ਤੇ ਭਵਰੇ ਹੁੰਦੇ ਨੇ, ਪਤੰਗੇ ਤਾਂ ਦੀਵੇ ਤੇ ਜਾਂਦੇ ਨੇ। ਜੇ ਮੈਂ ਕਹਾਂ ਜੀ ਦੀਵਾ ਬਲਿਆ ਤੇ ਕੀੜੀਆਂ ਆ ਗਈਆਂ, ਤੁਸੀਂ ਕਹੋਗੇ ਮੂਰਖਤਾ ਹੀ ਵਾਲੀ ਗੱਲ, ਦੀਵੇ ਤੇ ਕੀੜੀਆਂ, ਕੀੜੀਆਂ ਤਾਂ ਮਿੱਠੇ ਤੇ ਜਾਣਗੀਆਂ। ਹੁਣ ਸ਼ਬਦ ਸੁਰਤ ਕਿੰਨੀ ਵਰਖਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸ਼ਾਇਰ, ਉਹ ਸਮੁੰਦਰ ਬਣੇ ਤੇ ਸਮੁੰਦਰ ਦੇ ਵਿੱਚ ਨੀਆਂ ਨਹੀਂ ਰੱਖੀਆਂ ਜਾਂਦੀਆਂ, ਸਮੁੰਦਰ ਲੋਕਾਂ ਦੇ ਘਰ ਨਹੀਂ ਬਣਾਉਂਦਾ, ਸਮੁੰਦਰ ਆਪਣੇ ਵਿੱਚੋਂ ਬੱਦਲ ਪੈਦਾ ਕਰਕੇ ਕੇਵਲ ਬਰਸਾਤ ਹੀ ਕਰਦਾ ਹੈ। ਤਾਂ ਤੇ ਅੰਗਦ ਅੰਗ ਸੰਗ ਭਇਓ ਸ਼ਾਇਰ, ਸਮੁੰਦਰ ਬਣ ਗਏ। ਤਿੰਨ ਸ਼ਬਦ ਸੁਰਤ ਕਿੰਨੀ ਵਰਖਾਈ, ਉਸ ਗੁਰੂ ਅੰਗਦ ਸਾਹਿਬ ਨੇ ਇੰਨੀ ਕਿਰਪਾ ਕੀਤੀ, ਉਹਨਾਂ ਨੇ ਸ਼ਬਦ ਤੇ ਸੁਰਤ ਦੀ ਵਰਖਾ ਕਰ ਦਿੱਤੀ। ਆਓ ਇਹਦੀ ਪ੍ਰੋੜਤਾ ਗੁਰੂ ਗ੍ਰੰਥ ਸਾਹਿਬ ਕਰਨਗੇ। ਕਹਿਣ ਲੱਗੇ ਲੰਗਰ ਚੱਲੇ ਗੁਰ ਸ਼ਬਦ ਹਰ, ਤੋਟ ਨਾ ਆਵੀ ਖੱਟੀ ਹੈ। ਜਿਹੜੀ ਖੱਟੀ ਬਾਬਾ ਨਾਨਕ ਖੱਟ ਕੇ ਗਏ ਨੇ ਨਾ, ਉਹਦਾ ਤੋਟਾ ਨਹੀਂ ਆਉਣਾ। ਇਸ ਤੋਂ ਪਹਿਲੀ ਇੱਕ ਬਚਨ ਹੈ, ਨੀਂਵ ਕਿਹਨੇ ਰੱਖੀ? ਨਾਨਕ ਰਾਜ ਚਲਾਇਆ ਸੱਚ ਕੋਟ ਸ਼ਤਾਣੀ ਨੀਂਵ ਦੈ। ਬਾਬੇ ਨਾਨਕ ਨੇ ਨੀਂਵ ਰੱਖੀ। ਹੁਣ ਅੱਗੇ ਇਹ ਸਪਸ਼ਟ ਹੋਵੇਗਾ ਕਿ ਗੁਰੂ ਨਾਨਕ ਸਾਹਿਬ ਝੜੀ ਲਾਉਂਦੇ ਪਏ ਨੇ ਗੁਰੂ ਅੰਗਦ ਸਾਹਿਬ ਕਿ ਨੀਂ ਰੱਖ ਰਹੇ ਨੇ। ਬਚਨ ਹੈ, ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀਐ, ਖਰਚਾ ਦਿੱਤ ਕਸਮ ਦੀ, ਕਸਮ ਦੀ ਦਰ ਤੇ ਬਾਬੇ ਨਾਨਕ ਦੀ ਰੱਬ ਦੀ ਦਿੱਤੇ ਹੋਏ ਖਰਚੇ ਨੂੰ ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਅੰਗਦ ਸਾਹਿਬ ਵੰਡਣ ਲੱਗੇ ਨੇ। ਖਰਚੇ ਦਿੱਤ ਕਸਮ ਦੀ ਆਪ ਖੈਦੀ ਖੈਰ ਦਬਟੀਐ। ਹੁਣ ਦੇਖੋ ਸ਼ਬਦ ਨੇ ਖਰਚੇ, ਖਰਚਣ ਵਾਸਤੇ ਦਿੱਤਾ ਬਾਬੇ ਨਾਨਕ ਨੇ ਖਜ਼ਾਨਾ, ਨਾਲ ਕਹਿ ਦਿੱਤਾ ਆਪ ਖੈਦੀ ਆਪ ਖਾਇਆ ਜੇ, ਖੈਰ ਖੈਰ ਦਰ ਤੇ ਜਿਹੜੇ ਮੰਗਣ ਆਉਣਗੇ ਉਹਨਾਂ ਦੀ ਝੋਲੀ ਵਿੱਚ ਪਾਇਆ ਜੇ। ਹਜ਼ੂਰ ਨੇ ਕਿਹਾ ਕਿ ਲੰਗਰ ਚੱਲਿਆ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀਐ, ਖਰਚਾ ਦਿੱਤ ਕਸਮ ਦੀ ਆਪ ਖੈਦੀ ਖੈਰ ਦਬਟੀਐ। ਇੱਥੇ ਇੱਕ ਬਚਨ ਕੀਤਾ, ਕਹਿਣ ਲੱਗੇ ਮੇਰੇ ਦਾਤਾ ਜੀ ਕਿ ਆਪ ਜੀ ਉੱਤੇ ਇੰਨੀ ਕਿਰਪਾ ਵੀ ਹੁੰਦੀ, ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ। ਨੂਰ ਦੀ ਵਰਖਾ ਹੋ ਰਹੀ ਹੈ, ਗੁਰੂ ਅੰਗਦ ਸਾਹਿਬ ਉਸੇ ਵਰਖਾ ਨੂੰ ਲੋਕਾਂ ਤੱਕ ਪਹੁੰਚਾ ਰਹੇ ਨੇ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਉਹਨੂੰ ਆਪਣਾ ਅੰਗ ਬਣਾਇਆ ਹੈ। ਖੋਵੈ ਸਿਫਤ ਕਿਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਇੱਕ ਬਚਨ ਆਪ ਰੋਜ਼ ਹੋਰ ਪੜ੍ਹਦੇ ਹੋ, ਵਰਿਆ ਦਰਗਹਿ ਗੁਰੂ ਕੀ ਕੁਦਰਤੀ ਨੂਰ। ਹੁਣ ਵਰਿਆ ਵਰਿਆ ਨਹੀਂ, ਵਰਿਆ ਵਰਿਆ ਦਰ ਤੇ ਵਰ ਰਿਹਾ ਹੈ, ਵਰਖ ਰਿਹਾ ਹੈ। ਕੀ ਵਰਖਦਾ ਹੈ? ਕੁਦਰਤੀ ਨੂਰ, ਪਰਮਾਤਮਾ ਦੇ ਘਰ ਵਿੱਚੋਂ ਰੁਖਾਨੀਅਤ ਦੇ ਬੱਦਲ ਬਣ ਕੇ ਗੁਰੂ ਅੰਗਦ ਸਾਹਿਬ ਉਹਨਾਂ ਦੀ ਬਰਸਾਤ ਪੈ ਕਰਾਉਂਦੇ ਨੇ ਤੇ ਜਿਹੜਾ ਆਉਂਦਾ ਉਹਨੂੰ ਨਾਮ ਨਾਲ ਭੇ ਦਿੰਦੇ। ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕੀਨੀ ਵਰਖਾਈ। ਤੇ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ? ਇਹਨੂੰ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਕਿਹਾ, ਕਹਿਣ ਲੱਗੇ ਪਿਆਰਿਓ ਕਿ ਗੁਰੂ ਨਾਨਕ ਸਾਹਿਬ ਨੇ ਮਿਹਰ ਕੀਤੀ, ਪਾਰਸ ਹੋਵਾ ਪਾਰਸੋਂ, ਗੁਰ ਉਪਦੇਸ਼ ਗੁਰ ਪਰਚੇ, ਗੁਰ ਉਪਦੇਸ਼ ਵਿੱਚ ਰਹਿਣਾ ਹੈ। ਚੰਦਨ ਹੋਵਾ ਚੰਦਨੋ ਹੈ, ਦੀਪਕ ਤੇ ਦੀਪਕ ਪ੍ਰਗਾਸ਼ਿਆ ਹੈ। ਹੁਣ ਧੰਨ ਗੁਰੂ ਅੰਗਦ ਸਾਹਿਬ ਸ਼ਬਦ ਸੁਰ ਦੀ ਖੇਡ ਨਹੀਂ ਵਰਤਾਉਂਦੇ, ਕੈਸੀ ਵਰਖਾ ਪੈ ਕਰਦੇ ਨੇ। ਭਾਈ ਪਾਰੋ ਵਰਗਾ ਆਉਂਦਾ ਤੇ ਉਹ ਜਦੋਂ ਆ ਕੇ ਪੁੱਛਦਾ, ਮਹਾਰਾਜ ਹੰਸ ਔਰ ਪਰਮ ਹੰਸ ਕੀ ਹੈ? ਤੇ ਬਾਬਾ ਨਾਨਕ ਜੀ ਦੀ ਜੋਤ ਗੁਰੂ ਅੰਗਦ ਸਾਹਿਬ ਵਰਖਾ ਕਰਕੇ ਕਹਿੰਦੇ ਨੇ ਕਿ ਪਾਰੋ ਤੇ ਭਾਈ ਪਾਰੋ ਜੁਲਕਾ ਸੀ। ਪਾਰੋ ਹੰਸ ਹੁੰਦੇ ਨੇ ਜਿਹੜੇ ਦੁੱਧ ਪਾਣੀ ਨਖੇੜਦੇ ਨੇ, ਤੇ ਪਰਮ ਹੰਸ ਹੁੰਦੇ ਨੇ ਜਿਉਂਦੇ ਜਿਉਂਦੇ ਜੀ ਆਪਣੇ ਸਰੀਰ ਵਿੱਚੋਂ ਵਿਦੇਹ ਹੋ ਜਾਂਦੇ ਨੇ। ਤੇ ਉਹ ਤੁਰ ਪਿਆ, ਕਹਿੰਦਾ ਫਿਰ ਪਰਮ ਹੰਸ ਅਸੀਂ ਤੇ ਨਹੀਂ ਬਣਨਾ। ਬਾਬਾ ਜੀ ਨੇ ਕਿਰਪਾ ਕੀਤੀ, ਗੁਰੂ ਅੰਗਦ ਸਾਹਿਬ ਦੀ ਨਦਰ ਨਾਲ ਗੁਰੂ ਅਮਰਸਾਰ ਦਾਸ ਦੇ ਵੇਲੇ ਪਰਮ ਹੰਸ ਬਣਿਆ। ਤੇ ਭਾਈ ਗੁਰਦਾਸ ਨੇ ਆਪਣੀ ਰਚਨਾ ਵਿੱਚ ਕਿਹਾ, ਕਹਿਣ ਲੱਗੇ ਪਾਰੋ ਜੁਲਕਾ ਪਰਮ ਹੰਸ ਪੂਰੇ ਸਤਿਗੁਰ ਕਿਰਪਾ ਧਾਰੀ, ਪੂਰੇ ਗੁਰੂ ਨੇ ਮਿਹਰ ਕੀਤੀ। ਇੱਕ ਪ੍ਰਮਾਣ ਮੈਂ ਹੋਰ ਦੇ ਕੇ ਅੱਗੇ ਚੱਲਣਾ ਕਿ ਗੁਰੂ ਨੇ ਮੈਲੇ ਹਿਰਦਿਆਂ ਵਿੱਚ ਨਾਮ ਦੀ ਵਰਖਾ ਕਰ ਦਿੱਤੀ ਗੁਰੂ ਅੰਗਦ ਸਾਹਿਬ ਨੇ। ਹੁਣ ਭਾਈ ਜੋਤ ਰਸੋਈਆ ਹੈ, ਤੇ ਭਾਈ ਗੁਰਦਾਸ ਨੇ ਬਚਨ ਵੀ ਕਿਹਾ ਕਿ ਜੋਧ ਰਸੋਈਆ ਦੇਵਤਾ ਗੁਰ ਸੇਵਾ ਕਰ ਦੁੱਤਰ ਤਾਰੀ, ਪੂਰੇ ਸਤਿਗੁਰ ਪੈ ਸਵਾਰੀ। ਜੋਧ ਰਸੋਈਆ ਦੇਵਤਾ, ਇਹ ਅਸਲ ਸੀ ਬ੍ਰਾਹਮਣ। ਇਸ ਭਾਈ ਜੋਧ ਨੇ ਇੰਨੀ ਲੰਗਰ ਵੀ ਸੇਵਾ ਕੀਤੀ ਕਿ ਮਾਤਾ ਖੀਵੀ ਜੀ ਨਾਲ ਦੋ ਸਿੱਖ ਹੋਰ ਸਨ ਜਿਹੜੇ ਸੇਵਾ ਕਰਦੇ ਸਨ, ਇੱਕ ਭਾਈ ਕਿਦਾਰੂ ਕਿਦਾਰਾ ਤੇ ਦੂਜਾ ਭਾਈ ਸਾਹਿਬ ਭਾਈ ਜੋਧ। ਇਹ ਜੋਧ ਬ੍ਰਾਹਮਣ ਸੀ, ਇਹ ਜੋਧ ਖਹਿਰਾ ਜੱਟ ਨਹੀਂ, ਕਿਉਂਕਿ ਦੋ ਜੋਧ ਸਨ। ਇੱਕ ਬਾਬੇ ਨਾਨਕ ਦਾ ਸਿੱਖ ਸੀ ਜਿਹਦੇ ਤੋਂ ਪੌੜੀ ਸੁਣ ਕੇ ਬਾਬਾ ਲਹਿਣਾ ਜੀ ਕਰਤਾਰਪੁਰ ਗਏ, ਉਹ ਖਹਿਰਾ ਸੀ ਖਡੂਰ ਸਾਹਿਬ ਦਾ ਰਹਿਣ ਵਾਲਾ। ਇਹ ਭਾਈ ਜੋਧ ਬ੍ਰਾਹਮਣ ਸੀ, ਇਹ ਬਾਹਰੋਂ ਆਇਆ ਸੀ। ਮੇਰੇ ਗੁਰੂ ਅੰਗਦ ਸਾਹਿਬ ਕਿਵੇਂ ਵਰਖਾ ਕਰਦੇ ਨੇ ਨਾਮ ਦੀ। ਭਾਈ ਜੋਧ ਆਇਆ, ਇਹਨੇ ਬਾਣੀ ਸੁਣੀ ਕੀਰਤਨ ਸੁਣਿਆ, ਮਨ ਚ ਆਇਆ ਵੀ ਲੰਗਰ ਚ ਸੇਵਾ ਕਰਾਂ। ਸਾਦੇ ਕੱਪੜੇ ਪਾ ਕੇ ਮਾਤਾ ਖੀਵੀ ਨਾਲ ਸਾਰਾ ਦਿਨ ਭਾਈ ਜੋਧ ਤੇ ਭਾਈ ਕਦਾਰਾ ਲੰਗਰ ਵਿੱਚ ਰਹਿੰਦੇ ਸਨ। ਤੇ ਭਾਈ ਜੋਧ ਦੇ ਮਨ ਵਿੱਚ ਕਦੀ ਆ ਜਾਣਾ ਤੇ ਇਹ ਨੀਵੀਆਂ ਜਾਤਾਂ ਵਾਲੇ ਵੀ ਇੱਥੇ ਆਏ, ਕਿਉਂਕਿ ਬ੍ਰਾਹਮਣ ਸੀ ਕਈ ਜਨਮਾਂ ਦਾ, ਉਹਦੇ ਅੰਦਰ ਇਹ ਸੀ ਖੂਨ ਇਹ ਸੀ ਕਿ ਮੈਂ ਉੱਚੀ ਕੁੱਲ ਦਾ ਵਾਂ। ਮਨ ਚ ਆਇਆ ਫਿਰ ਇੱਕ ਦਿਨ ਆਇਆ, ਉਹ ਮਣਾ ਜੇ ਭਾਂਡੇ ਮਾਂਜ ਕੇ ਵੀ, ਜੇ ਇੱਥੇ ਲੰਗਰ ਵਿੱਚ ਖੌਂਚੇ ਮਾਰ ਕੇ ਵੀ, ਲੱਕੜਾਂ ਪਾੜ ਕੇ ਸਾਰਾ ਦਿਨ ਧੁੱਪੇ ਚੁੱਲ੍ਹੇ ਸਾਹਮਣੇ ਬਹਿ ਕੇ ਵੀ ਤੇਰੀ ਮੈਲ ਨਾ ਗਈ ਤੇ ਮੈਲ ਜਾਏਗੀ ਕਿੱਥੋਂ? ਕਹਿਣ ਲੱਗਾ ਅਜੇ ਵੀ ਖੌਮੇ ਦੀ ਮੈਲ ਚੁੱਕੀ ਫਿਰਨਾ ਮੈਂ ਬ੍ਰਾਹਮਣ? ਉੱਥੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਤੂੰ ਝੂਠਾ ਹੈ। ਆਪਣੇ ਮਨ ਨੂੰ ਕਹਿੰਦੇ ਨੇ ਤੂੰ ਝੂਠਾ ਹੈ, ਤੈਨੂੰ ਕੋਈ ਹੱਕ ਨੀ ਸੁੱਚਾ ਭੋਜਨ ਛਕੇ, ਕੱਲ ਤੋਂ ਬਾਅਦ ਜਿਹੜਾ ਅੰਦਰ ਜਾਤ ਵਾਲਾ ਭੂਤ ਵੜਿਆ ਇਹਨੂੰ ਝੂਠਾ ਭੋਜਨ ਦਿੱਤਾ ਜਾਏ। ਪਿਆਰਿਓ ਸਾਰੇ ਭਾਂਡੇ ਚੁੱਕਣੇ ਪਰ ਕੁਝ ਕੁ ਪਤਲਾਂ ਚੁੱਕ ਕੇ ਇੱਕ ਪਾਸੇ ਰੱਖ ਲੈਣੀਆਂ, ਇਹ ਹਕੀਕਤ ਹੈ। ਇਹਨੂੰ ਅਤ ਕਥਨੀ ਨਾ ਸਮਝਿਓ। ਗੁਰੂ ਅੰਗਦ ਸਾਹਿਬ ਕਿਵੇਂ ਵਰਖਾ ਕਰਦੇ ਨੇ, ਜਦੋਂ ਸਾਰਿਆਂ ਚਲੇ ਜਾਣਾ, ਜਿਹੜੀਆਂ ਪਤਲਾਂ ਲੁਕਾ ਕੇ ਰੱਖੀਆਂ ਹੋਣੀਆਂ ਉਹਦੇ ਵਿੱਚੋਂ ਸਬਜ਼ੀ ਭਾਜੀ ਦਾ ਕਿਣਕਾ ਮਾਤਰ ਚੁਣ ਕੇ ਇੱਕ ਥਾਂ ਤੇ ਇਕੱਠਿਆਂ ਕਰਕੇ ਖਾ ਲੈਣ। ਮਾਤਾ ਖੀਵੀ ਜੀ ਦੇਖਣਾ ਸਾਰਾ ਦਿਨ ਸੇਵਾ ਕਰਦਾ, ਲੰਗਰ ਕਿੱਥੋਂ ਛਕਦਾ ਹੈ? ਅੱਜ ਦੇਖਿਆ ਕਿ ਜਦੋਂ ਸਾਰੇ ਚਲੇ ਗਏ ਦੁਪਹਿਰ ਦੇ ਲੰਗਰ ਤੋਂ ਬਾਅਦ ਲੋਕ ਕੇ ਸਾਰੀਆਂ ਪਤਲਾਂ ਹੂੰਜ ਕੇ ਆ ਪਿਆ ਖਾਏ। ਮਾਤਾ ਖੀਵੀ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਕਿ ਬਾਬਾ ਜੀ, ਭਾਈ ਜੋਧ ਸਾਰਾ ਦਿਨ ਸੇਵਾ ਕਰਦਾ ਪਰ ਪੰਗਤ ਵਿੱਚ ਲੰਗਰ ਨਹੀਂ ਛਕਦਾ। ਨਹੀਂ ਮੰਨੇ ਗੁਰੂ ਅੰਗਦ ਸਾਹਿਬ। ਫਿਰ ਇੱਕ ਦਿਨ ਅਚਨਚੇਤ ਆਏ, ਇਸ ਨੂੰ ਜੇ ਪੜ੍ਹਨਾ ਹੋਵੇ ਤੇ ਪੜ੍ਹਿਓ ਭਾਈ ਵੀਰ ਸਿੰਘ ਹੋਣਾ ਦਾ ਅਸ਼ਟ ਗੁਰੂ ਚਮਤਕਾਰ। ਆਏ ਦੇਖਿਆ ਕਿ ਇਹ ਸੱਜਣ ਪੱਤਲ ਦੇ ਵਿੱਚੋਂ ਚੁੱਕ ਕੇ ਛੋਟੇ ਛੋਟੇ ਕਿੜਕੇ ਖਾਂਦਾ ਪਿਆ। ਸਤਿਗੁਰੂ ਨੇ ਦੇਖਿਆ, ਕਹਿਣ ਲੱਗੇ ਭਾਈ ਜੋਧ ਇਹ ਕੀ ਕਰਦੇ ਪਏ ਹੋ? ਇੱਕੋ ਦਮ ਕੰਬ ਗਏ, ਹੱਥ ਝਾੜ ਕੇ ਉੱਠ ਖਲੋਤੇ, ਕਹਿਣ ਲੱਗੇ ਕੀ ਕਰ ਰਹੇ ਸੋ? ਕਹਿਣ ਲੱਗੇ ਦਾਤਾ ਅੰਦਰ ਜੂਠਾ ਤੇ ਜੂਠਿਆਂ ਨੂੰ ਜੂਠਾ ਹੀ ਭੋਜਨ ਚਾਹੀਦਾ ਹੈ। ਅੰਦਰ ਜੂਠਾ ਹੈ, ਤੁਸੀਂ ਪੰਗਤ ਵਿੱਚ ਕਿਉਂ ਨਹੀਂ ਬੈਠਦੇ? ਕਹਿੰਦੇ ਨੇ ਅੱਗੇ ਅੰਦਰ ਜਾਤ ਵਾਲਾ ਭੂਤ ਬੈਠਾ, ਜਦੋਂ ਨਾਲ ਕੋਈ ਬਹਿੰਦਾ ਤੇ ਕਹਿੰਦਾ ਮੈਂ ਬ੍ਰਾਹਮਣ ਮੈਂ ਉੱਚਾ। ਕਹਿਣ ਲੱਗੇ ਇਹਨੂੰ ਰਹਿਣ ਦਿਓ ਨੀਵਾ, ਇਹਨੂੰ ਉਦੋਂ ਸਮਝ ਲੱਗੇਗੀ ਜਿੰਨੀ ਦੇਰ ਤੱਕ ਪੱਤਲਾਂ ਵਿੱਚ ਨਹੀਂ ਰਹਿੰਦਾ ਤੇ ਲੰਗਰ ਦੇ ਭਾਂਡਿਆਂ ਵਿੱਚ ਨਹੀਂ ਰਹਿੰਦਾ। ਸੱਚੇ ਪਾਤਸ਼ਾਹ ਦੇਖ ਕੇ ਤਰੁੱਟ ਪਏ, ਮਾਤਾ ਖੀਵੀ ਜੀ ਕੋਲ ਆਏ, ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ ਭਾਈ ਜੋਧ ਤੂੰ ਸਚਿਆਰ ਹੈ, ਤੂੰ ਝੂਠਾ ਨਹੀਂ ਤੂੰ ਸਚਿਆਰ ਹੈ, ਅੱਜ ਤੋਂ ਬਾਅਦ ਲੰਗਰ ਵਿੱਚ ਬੈਠ ਕੇ ਭੋਜਨ ਛਕਣਾ। ਜਦੋਂ ਕਹਿੰਦੇ ਨੇ ਇਹਨਾਂ ਸ਼ਬਦ ਸਿਰ ਤੇ ਹੱਥ ਰੱਖ ਕੇ ਕਿਹਾ, ਸਾਰੇ ਵਿਦਵਾਨ ਇਹ ਮੰਨਦੇ ਨੇ ਕਿ ਗੁਰੂ ਅੰਗਦ ਸਾਹਿਬ ਦੇ ਹੱਥਾਂ ਵਿੱਚੋਂ ਇਹੋ ਜਿਹੀ ਮਾਨੋ ਵਰਖਾ ਨਿਕਲੀ ਕਿ ਭਾਈ ਜੋਧ ਦੇਵਤਾ ਬਣ ਗਿਆ, ਸਿਰ ਤੋਂ ਪੈਰਾਂ ਤੱਕ ਨਾਮ ਦੇ ਨਾਲ ਭਿੱਜ ਗਿਆ। ਇੱਥੇ ਫਿਰ ਭਾਈ ਸਾਹਿਬ ਨੇ ਕਿਹਾ, ਜੋਧ ਰਸੋਈਆ ਦੇਵਤਾ ਗੁਰ ਸੇਵਾ ਕਰ ਦੁੱਤਰ ਸਾਰੀ, ਤੇ ਅਖੀਰਲੀ ਤੋਂ ਕੇ ਕਹਿਣ ਲੱਗੇ ਪੂਰੇ ਸਤਿਗੁਰ ਪੈ ਸਵਾਰੀ। ਪੂਰੇ ਗੁਰੂ ਨੇ ਉਹਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਦਿੱਤਾ, ਕਿਰਪਾ ਕਰ ਦਿੱਤੀ। ਅੱਜ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਲੱਗੇ, ਕਿਸੇ ਪੁੱਛ ਲਿਆ ਕਿ ਅੱਜ ਇੱਥੇ ਕਿਉਂ ਬੈਠੇ? ਕਹਿਣ ਲੱਗੇ ਝੂਠ ਵਾਲਾ ਭੂਤ ਨਿਕਲ ਗਿਆ ਹੈ, ਹੁਣ ਅੰਦਰ ਗੁਰੂ ਬੈਠਾ ਤੇ ਗੁਰੂ ਨੂੰ ਅੰਦਰ ਦੇ ਚੌਂਕੇ ਵਿੱਚ ਬਿਠਾ ਕੇ ਸੱਚਾ ਭੋਜਨ ਹੀ ਦੇਈਦਾ, ਅੰਦਰ ਗੁਰੂ ਹੈ। ਹੁਣ ਉਹ ਗੁਰੂ ਅੰਗਦ ਸਾਹਿਬ ਸਰੋ ਸਮੁੰਦਰ ਬਣ ਗਏ, ਜਿਹੜਾ ਉਹਨਾਂ ਕੋਲ ਆਇਆ ਉਹਨਾਂ ਵਰਖਾ ਕੀਤੀ। ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕੀਨੀ ਵਰਖਾਈ। ਹੁਣ ਤੀਜੇ ਪਾਤਸ਼ਾਹ ਨੇ ਗੁਰ ਅਮਰਦਾਸ ਕੀ ਅਕਤ ਕਥਾ ਹੈ, ਗੁਰੂ ਅਮਰਦਾਸ ਜੀ ਦੀ ਭੱਟ ਕੀਰਤ ਜੀ ਕਹਿੰਦੇ ਨੇ ਕਥਾ ਬਿਆਨ ਤੋਂ ਰਹਿਤ ਹੈ, ਉਹ ਅਕਤ ਕਥਾ ਹੈ। ਗੁਰ ਅਮਰਦਾਸ ਕੀ ਅਕਤ ਕਥਾ ਹੈ ਤੇ ਕਿਵੇਂ ਅਕਤ ਹੈ ਜੀ? ਉਹਨਾਂ ਨਾਲ ਬਚਨ ਕਿਹਾ, ਇੱਕ ਜੀ ਸਾਡੀ ਜੀਵ ਇੱਕ ਹੈ, ਕੱਚ ਕਹੀ ਨਾ ਜਾਈ। ਕੀ ਬਿਆਨ ਕਰਾਂਗੇ, ਗੁਰੂ ਅੰਗਦ ਸਾਹਿਬ ਦੀ ਕਥਾ ਅਕਥ ਹੈ, ਅਸੀਂ ਨਹੀਂ ਬਿਆਨ ਕਰ ਸਕਦੇ। ਕਿਉਂਕਿ ਭੱਟ ਪਿੱਛੇ ਵੀ ਕਹਿ ਕੇ ਆਏ ਨੇ ਕਿ ਦਾਤਾ ਜੀ ਕੰਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਣਨ।
1: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
2: ਵਾਹਿਗੁਰੂ ਆਓ ਸਾਰੀਆਂ ਸੰਗਤਾਂ ਪਿਆਰ ਨਾਲ, ਮਹਾਰਾਜ ਨੇ ਜਿਵੇਂ ਬਚਨ ਕੀਤਾ, ਏਕ ਕਰੀ ਆਧੀ ਕਰੀ ਆਧੀ ਹੂੰ ਫੁਨ ਆਦਿ। ਘੜੀ ਸਤਸੰਗ ਦੀ ਇੱਕ ਘੜੀ 24.5 ਮਿੰਟ ਦੀ, ਏਕ ਕਰੀ ਆਧੀ ਕਰੀ 12 ਮਿੰਟ, ਆਧੀ ਹੂੰ 6 ਮਿੰਟ, ਫੁਨ ਆਦਿ 3 ਮਿੰਟ। संगत एक रस टिकाओ नाल कर ले जावे तो तीन मिनट ही बहुत होंदे ने। सो कहन तो भाव कि अज आपां कोई विशेष प्रसंग विच नहीं चलांगे, क्योंकि प्रसंग जदों प्रारंभ करदे आ फिर उस समाप्ति दी भी इच्छा हुंदी आ, समां ज्यादा हो जांदा। आओ आपां उस प्रसंग नूं ही अगे जारी रखदे आ। भाई साहब दी बड़ी खोज है, बड़े उत्थे एक हाथ पाउंदे ने जिथों कलेजा धूलिया जावे बाहर नूं। ये बहुत प्यार दे बचन ने जिहड़े भाई नंद लाल दीआं गजलां ने। सो इस करके आपां प्यार दे विच ही अगे चलदे होए ठीक 12 तों 1 मिनट पहले ही समाप्ति कर देंगे। मैं सहमत हां इस गल नाल कि समा काफ़ी अगे जा रहा है। आओ सरबत संगता मिल के प्यार सत्कार नाल गुरु गोबिंद सिंह महाराज सच्चे पातशाह दा ध्यान धर गुरु ग्रंथ साहिब दे दर्शन करदे होए प्यार नाल बुलाओ, वाहिगुरु जी का खालसा वाहिगुरु जी की फतेह। सतगुरां दे वाक पहलां भी कई बार श्रवण कीते हुंदे ने, दुबारा दुबारा उन्हां नूं याद करके मन दे अंदर परपक्ता हो जाणी। जिवें गुरां ने बचन कीता सी धन गुरु गोबिंद सिंह साहिब महाराज ने, क्योंकि इस वक्त आपां उसे इलाके विच ध्यान टिका के बैठे हैं श्री आनंदपुर साहब। महाराज ने बचन कीता जो फतेह खालसा कोई बुलाउंदा है, जिहड़ा सब तों पहलां बुलाउंदा है जवाब दिंदा उहदे वल साडा चेहरा हुंदा। बस आपां इत्थे इक तक ही रहिए, कोशिश करिए कि फतेह कोई बुलावे तो अगे जवाब देइए, फिर चेहरा उस तो बाद जे कोई जवाब थोड़ा इस ढंग नाल देवे बहुती खुशी नहीं होई उहनूं, उहदे वल मोढ़ा हो जांदा जिहड़ा बाद च बुलाउंदा। जिहड़ा जवाब ही ना देवे उहदे वल महाराज फिर पिठ कर लैंदे ने। महाराज कहिंदे मुख पै परे नूं कर लैंदा, इहने फतेह नहीं बुलाई जवाब नहीं दित्ता। सो इस प्रकार दा इक वचन याद आ गया किसी प्रेमी दा, सानेवाल लुधियाणे दे कोल पैंदा पिंड, शहर छोटा कस्बा। उत्थे दा एक रहण वाला किसे होर गुरु दी मानता करन वाला, पर पिछले तो पिछले होर जन्मां विच अमृतधारी होण करके ऐस जन्म विच भटकिया होया, किसे गुरु तो होर मंत्र लिया के समाधियां लाउण लग्या, पिछली कमाई करके ध्यान उपर चलिया गया, रात नूं सारी सारी रात बैठ के अभ्यास करन दा शौक सी। जदों रात नूं एक दिन सुरती टिकी हौली हौली दिप दृष्टि खुलनी शुरू होई पिछली कमाई करके दर्शन परसन भी होए साहबजाद्यां दे, जदों होर ध्यान टिकिया अगलिया दिनां च सुरती उडारी मार के सचखंड चली गई, सचखंड दे दरवाजे तक। उस वक्त जदों जा के दर्शन कीते महाराज जी कुर्सी ते बहुत वड्डी सोहणी जिस प्रकार तख्त हुंदा इस तरह दा सजे होए सतगुरु ने, अपना मुखारबिंद परले पासे नूं कीता होया, पहरेदार भी खड़े ने। कहिंदा मैं काफ़ी चिर कहिंदा खड़ा रहा बेनतियां करा महाराज दर्शन दिओ। उस वक्त सतगुरु महाराज सच्चे पातशाह ने कहा मैं तेरा गुरु नहीं, जिहड़ा तेरा गुरु है तू उसे दे दर्शन कर जा। गुरु किसे नूं होर धारण करदा, दर्शन साडे चाहुंदा, जे साडे दर्शन करने ने बचन करने ने ਤਾਂ ਉਹ ਨਕਲੀ ਗੁਰੂ ਨੂੰ ਛੱਡਣਾ ਹੋਵੇਗਾ ਤੇ ਫਿਰ ਗੁਰੂ ਵਾਲਾ ਬਾਣਾ ਅਮਰ ਛੱਕ ਫਿਰ ਤੈਨੂੰ ਅਸੀਂ ਦਰਸ਼ਨ ਦੇ ਸਕਦੇ ਹਾਂ। ਸੋ ਇਸ ਤਰ੍ਹਾਂ ਉਹ ਨਕਲੀ ਗੁਰੂ ਨੂੰ ਮੰਨਣ ਵਾਲਾ ਬੰਦਾ ਆਪ ਆ ਕੇ ਮੈਨੂੰ ਇਹ ਗੱਲ ਸੁਣਾ ਕੇ ਗਿਆ ਉੱਥੇ ਭਾਈ ਮਹਾਰਾਜ ਨੇ ਕਿਰਪਾ ਤਾਂ ਕੀਤੀ ਹੈ ਪਰ ਅਮਰ ਛਕਣ ਦਾ ਹੁਕਮ ਕੀਤਾ। ਮੈਂ ਕਿਹਾ ਫਿਰ ਛਕੋ ਜਾਂ ਉਹਨਾਂ ਦੀ ਖੁਸ਼ੀ ਇਸੇ ਗੱਲ 'ਤੇ ਹੀ ਹੈ। ਕਲਗੀ ਧਰ ਮਹਾਰਾਜ ਦੇ ਸੁਭਾਵ ਨੂੰ ਜਾਣ ਲੈਣਾ ਆਪਾਂ ਹੁਣੇ ਸਰਵਣ ਕੀਤਾ ਸੀ। ਮਹਾਰਾਜ ਸੱਚੇ ਪਾਤਸ਼ਾਹ ਬਹੁਤ ਜਿਸ ਤਰ੍ਹਾਂ ਕਹਿ ਲਓ ਵੀ ਜਿਵੇਂ ਹੁਣ ਭਾਈ ਸਾਹਿਬ ਨੇ ਪ੍ਰਸੰਗ ਸੁਣਾਇਆ ਸੀ, ਸੈਕਟਰੀ ਸਾਹਿਬ ਵੀ ਕਹਿੰਦੇ ਸੀ ਪ੍ਰਸੰਗ ਜੀ ਕਰਦਾ ਸੁਣੀ ਜਾਈਏ ਸੁਣੀ ਜਾਈਏ, ਕਿਉਂਕਿ ਜਿੱਥੇ ਇੱਕ ਕਥਾ ਕਰਨ ਵਾਲਾ ਕਥਾ ਕਰਦਾ ਹੁੰਦਾ ਉਹ ਪਹਿਲਾਂ ਇੱਕ ਸਰੋਤਾ ਜ਼ਰੂਰ ਹੁੰਦਾ। ਬਾਬਾ ਕਰਤਾਰ ਸਿੰਘ ਜੀ ਖਾਲਸਾ ਨੂੰ ਅਸੀਂ ਪੁੱਛਿਆ ਸੀ ਕਥਾ ਸਿੱਖਣ ਦਾ ਸੌਖਾ ਤਰੀਕਾ ਦੱਸੋ, ਕਹਿੰਦੇ ਸੁਣੀ ਜਾਓ ਸੁਣੀ ਜਾਓ ਸੁਣੀ ਜਾਓ। ਬਸ ਜਿੰਨੀ ਕਥਾ ਸੁਣੀ ਜਾਓਗੇ ਓਨਾ ਹੀ ਕਥਾਵਾਚਕ ਵਧੀਆ ਬਣੋਗੇ। ਸੁਣਿਆ ਸਿੱਧ ਪੀਰ ਸੁਰ ਨਾਥ, ਸੁਣਿਆ ਅੱਗੇ ਤੀਜੀ ਪੌੜੀ ਸੱਤ ਸੰਤੋਖ ਗਿਆਨ, ਸਾਰੀਆਂ ਚੀਜ਼ਾਂ ਸਾਨੂੰ ਸੁਣਨ ਦੇ ਨਾਲ ਪ੍ਰਾਪਤ ਹੁੰਦੀਆਂ। ਜਿੰਨਾ ਅਸੀਂ ਕੀਰਤਨ ਸੁਣਦੇ, ਕਈ ਦੇਖੇ ਆ ਬੱਚੇ, ਇੱਕ ਬੱਚਾ ਕੈਨੇਡਾ ਦੇ ਵਿੱਚ ਸੀ ਉਹ ਕੀਰਤਨ ਕਰਦਾ ਰਾਗੀਆਂ ਨਾਲ ਜੋੜੀ ਵਜਾਉਣ ਬੈਠ ਜਾਂਦਾ ਸੀ, ਨਿਕਾ ਜਾ ਬੜੀ ਸੋਹਣੀ ਜੋੜੀ ਉਹਨੇ ਵਜਾਉਣੀ। ਸਾਰਿਆਂ ਨੇ ਪੁੱਛਣਾ ਤੂੰ ਤਾਂ ਕਿਤੋਂ ਸਿੱਖਿਆ ਹੀ ਨਹੀਂ। ਮੈਂ ਵੀ ਪੁੱਛਿਆ ਤੂੰ ਕਿੱਥੋਂ ਸਿੱਖਿਆ, ਹੁਣ ਤਾਂ ਉਹ 20-22 ਸਾਲ ਦਾ 25 ਸਾਲ ਦਾ ਹੋ ਗਿਆ। ਕਹਿੰਦਾ ਜਦੋਂ ਰਾਗੀ ਜਿੱਥੇ ਆਉਂਦੇ ਸੀ ਮੈਂ ਸਾਹਮਣੇ ਬੈਠ ਕੇ ਬਸ ਜੋੜੀ ਵਾਲੇ ਵੱਲ ਦੇਖੀ ਜਾਂਦਾ ਸੀ ਕਿਵੇਂ ਵਜਾਉਂਦਾ ਹੈ। ਭਾਈ ਰਾਗੀ ਸਿੰਘ ਸਾਰੇ ਹੀ ਜਾਣਦੇ ਨੇ ਉੱਥੇ ਕੈਨੇਡਾ ਦੇ ਵਿੱਚ ਕੈਲਗਿਰੀ ਚ ਭਜੰਗੀ ਸਿੰਘ ਉਹ, ਅਤੇ ਇਸ ਕਰਕੇ ਉਹ ਆਪ ਵੀ ਬੜਾ ਸੋਹਣਾ ਗਾਉਂਦਾ। ਜਦੋਂ ਕੀਰਤਨ ਕਰਦਾ ਤਾਂ ਜੀ ਕਰਦਾ ਸੁਣੀ ਜਾਈਏ, ਆਵਾਜ਼ ਵੀ ਬੜੀ ਰਸਦਾਇਕ। ਇੱਕ ਪਿਛਲਾ ਕਰਮ ਵੀ ਹੁੰਦਾ, ਬਾਕੀ ਦੇਖ ਕੇ ਸੁਣ ਕੇ ਧਿਆਨ ਦੇ ਨਾਲ ਸੁਣਦੇ ਸੁਣਦੇ ਇੱਕ ਚੀਜ਼ ਅੰਦਰ ਵਸ ਜਾਂਦੀ ਹੈ। ਜਿਵੇਂ ਕਥਾ ਸੁਣੀ ਗਏ ਸੁਣੀ ਗਏ ਸੁਣੀ ਗਏ ਅੰਦਰ ਕਥਾ ਵਸ ਜਾਂਦੀ ਹੈ, ਕੀਰਤਨ ਸੁਣਦਿਆਂ ਸੁਣਦਿਆਂ ਅੰਦਰ ਲੈ ਤਾਲ ਦਾ ਗਿਆਨ ਹੋਣਾ ਸ਼ੁਰੂ ਹੋ ਜਾਂਦਾ। ਇਸੇ ਪ੍ਰਕਾਰ ਜਦੋਂ ਆਪਾਂ ਨੇ ਹੁਣ ਇਹ ਜਿਹੜੇ ਬਚਨ ਭਾਈ ਸਾਹਿਬ ਨੇ ਸੁਣਾਏ ਨੇ ਪ੍ਰੇਮ ਦੇ ਬਚਨ, ਇਹ ਪ੍ਰੇਮ ਦੇ ਬਚਨਾਂ ਨੂੰ ਸੁਣ ਕੇ ਅੰਦਰ ਪ੍ਰੇਮ ਪੈਦਾ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਨੇ। ਸਾਰੇ ਜਣੇ ਇਹ ਰੋਜ਼ ਪੁੱਛਦੇ ਨੇ ਕਿ ਪ੍ਰੇਮ ਕਿਵੇਂ ਪੈਦਾ ਹੋਵੇ, ਸਿੱਖੀ ਕਿਵੇਂ ਆਵੇ, ਜਾਂ ਜਿਹੜੀਆਂ ਜਿਹੜੀਆਂ ਅਸੀਂ ਚਾਹੁੰਦੇ ਹਾਂ ਸਾਡੇ 'ਚ ਸ਼ੁਭ ਗੁਣ ਕਿਵੇਂ ਆਉਣ। ਮੁੱਕਦੀ ਗੱਲ ਮੁਕਾਈਏ, ਤੁਸੀਂ ਜੋ ਕੁਝ ਵੀ ਮੰਗਦੇ ਹੋ ਜੋ ਕੁਝ ਵੀ ਚਾਹੁੰਦੇ ਹੋ ਸਾਰਾ ਕੁਝ ਨਾਮ ਦੇ ਵਿੱਚ ਹੀ ਹੈ। ਕਦੇ ਕਦੇ ਆਪਾਂ ਬੈਠੇ ਸੰਗਤ ਸਾਡੇ ਕੋਲ 2-2 ਘੰਟੇ 3-3-4 ਘੰਟੇ ਤੱਕ ਗੱਲਾਂ ਬਾਤਾਂ, ਆਹ ਕਿਵੇਂ ਆ, ਆਹ ਕਿਵੇਂ ਆ, ਆਹ ਕਿਵੇਂ ਆ, ਆਹ ਕਿਵੇਂ ਆ, ਮੈਂ ਜਵਾਬ ਦੇਈ ਜਾਂਦਾ ਉਹ ਪੁੱਛੀ ਜਾਂਦੇ, ਜਵਾਬ ਦੇਈ ਜਾਂਦਾ ਪੁੱਛੀ ਜਾਂਦੇ ਨੇ, ਪਰ ਅਖੀਰ ਮੇਰਾ ਇੱਕੋ ਹੀ ਉਹਨਾਂ ਨੂੰ ਸਲਾਹ ਹੁੰਦੀ ਸਾਰਿਆਂ ਨੂੰ ਵੀ ਆਪਾਂ ਨੂੰ ਬੈਠਿਆਂ ਨੂੰ ਸਾਧ ਸੰਗਤ 3-4 ਘੰਟੇ ਹੋ ਗਏ। ਜੇ ਇਹਦੇ ਨਾਲ ਆਪਾਂ 3-4 ਘੰਟਿਆਂ 'ਚ ਬੋਲ ਬੋਲ ਕੇ ਹੌਲੀ ਹੌਲੀ 2 ਸੁਖਮਨੀ ਸਾਹਿਬ ਦੇ ਪਾਠ ਕਰ ਲੈਂਦੇ ਨਾ, ਉਹਦਾ ਲੱਖਾਂ ਕਰੋੜਾਂ ਗੁਣਾ ਜ਼ਿਆਦਾ ਫਾਇਦਾ ਹੋ ਜਾਣਾ ਸੀ। ਇਸ ਕਰਕੇ ਜਿਹੜੀ ਗੁਰੂ ਕੀ ਬਾਣੀ ਦੀ ਕਥਾ ਹੈ, ਕਥਾ ਦੀ ਉਪਮਾ ਗੁਰਾਂ ਨੇ ਕੀਤੀ ਹੈ, ਸੁਣ ਹਰ ਕਥਾ ਉਤਾਰੀ ਮੈਲ, ਕਿੰਨੀ ਕੁ ਮੈਲ ਉਤਰੀ, ਕਹਿੰਦੇ ਮਹਾਂ ਪੁਨੀਤ ਭਏ ਸੁਖ ਸੈਲ। ਪਵਿੱਤਰਤਾ ਤਾਂ ਬੜੀ ਹੁੰਦੀ ਹੈ, ਪਰ ਇਹ ਤਾਂ ਹੁੰਦੀ ਜੇ ਆਪਾਂ ਹੁਣ ਕਥਾ ਵੀ ਸ਼੍ਰਵਣ ਕਰ ਰਹੇ ਹਾਂ। ਕਥਾ ਬੋਲਣ ਵਾਲੇ ਨੇ ਬੋਲਣੀ ਹੈ, ਸੁਣਨ ਵਾਲੇ ਨੇ ਸੁਣਨੀ ਹੈ, ਪਰ ਤੁਸੀਂ ਆਪਣੀ ਜ਼ੁਬਾਨ 'ਤੇ ਸਿਮਰਨ ਰੱਖੋ। ਕਥਾ ਸੁਣਦੇ ਹੋਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ। ਧਿਆਨ ਕੱਲ ਵੀ ਦੱਸਿਆ ਸੀ ਕਿ ਸਾਡੀਆਂ ਬਿਰਤੀਆਂ ਖਿੰਡ ਜਾਂਦੀਆਂ ਨੇ ਕਥਾ ਕੀਰਤਨ ਸੁਣਦਿਆਂ ਹੋਇਆਂ, ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਕੀਰਤਨ ਟੀਵੀ 'ਤੇ ਆਉਂਦਾ ਹੁੰਦਾ, ਮੈਂ ਵੀ ਕੀਰਤਨ ਜਦੋਂ ਸੁਣਦਾ, ਇੱਧਰ ਇੱਧਰ ਪਿੱਛੇ ਤੱਕ ਜਿੰਨੀ ਸੰਗਤ ਵਿੱਚੋਂ ਬੈਠੀ ਹੁੰਦੀ ਹੈ, ਜਾਂ ਰਾਗੀ ਸਿੰਘ ਵੀ ਜਦੋਂ ਕੀਰਤਨ ਕਰਦੇ ਹੁੰਦੇ ਆ, ਉਹਨਾਂ 'ਚ ਅੰਤਰਮੁਖ ਬਿਰਤੀ ਵਾਲਾ ਇੱਕ ਅੱਧਾ ਹੀ ਬੰਦਾ ਹੁੰਦਾ। ਬਾਕੀ ਦੇ ਤੁਸੀਂ ਨਿਗਾਹ ਮਾਰ ਕੇ ਦੇਖੋਗੇ, ਉਹ ਝਾਕੀ ਜਾਣਗੇ ਕੌਣ ਆਇਆ ਕੌਣ ਗਿਆ, ਕਦੇ ਇੱਧਰ ਕਦੇ ਇੱਧਰ, ਉਹ ਕਿਤੇ ਟਿਕਾਓ ਵਾਲੀ ਗੱਲ ਨਹੀਂ ਹੈ। ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਮਹਾਂਪੁਰਸ਼, ਜਦੋਂ ਉਹ ਦੀਵਾਨ ਲਾਉਂਦੇ ਹੁੰਦੇ ਸੀ, ਦਾਸ ਨੇ ਸਭ ਤੋਂ ਪਹਿਲਾਂ ਜ਼ਿੰਦਗੀ 'ਚ ਹਾਲੇ ਅੰਮ੍ਰਿਤ ਵੀ ਛਕਿਆ, ਸਭ ਤੋਂ ਪਹਿਲਾਂ ਉਹਨਾਂ ਦੇ ਦੀਵਾਨ ਸੁਣੇ ਸੀ ਪਟਿਆਲੇ ਦੇ ਲਾਗੇ, ਦਬਲਾਨ ਨਗਰ ਪੈਂਦਾ। ਉਹ ਜਦੋਂ ਇੱਕ ਵਾਰ ਦੀਵਾਨ ਲਾਉਣ ਬੈਠ ਕੇ ਨੇਤਰ ਬੰਦ ਕਰਕੇ, ਅਤੇ ਉਹਨਾਂ ਦੇ ਨਾਲ ਦੇ ਵੀ ਚੰਗੀ ਕਮਾਈ ਵਾਲੇ ਸਿੰਘ ਸੀ ਸਾਰੇ, ਦੀਵਾਨ ਹਟਣ ਤੋਂ ਬਾਅਦ ਹੀ ਅੱਖਾਂ ਖੁੱਲ੍ਹਣੀਆਂ ਉਹਨਾਂ ਦੀਆਂ। ਜੇ ਕਿਸੇ ਨੇ ਵਿੱਚ ਅੱਖਾਂ ਖੋਲ੍ਹੀਆਂ ਮਾੜਾ ਜਿਹਾ ਵੀ ਕਿਤੇ ਖੱਬੇ ਸੱਜੇ ਦੇਖ ਲਿਆ, ਉਦੋਂ ਤਾਂ ਕੁਛ ਨਹੀਂ ਕਹਿਣਾ, ਬਾਅਦ 'ਚ ਫਿਰ ਉਹਦੀ ਚੰਗੀ ਰੇਲ ਬਣਾ ਦਿੰਦੇ ਸੀ ਆਸਣ 'ਤੇ ਜਾ ਕੇ। ਕੀ ਗੱਲ, ਬੰਦਗੀ ਹੈ ਇਹ, ਕੀਰਤਨ ਕਰਨਾ ਇੱਕ ਬੰਦਗੀ। ਕਿਉਂ ਦੇਖਿਆ ਖੱਬੇ ਸੱਜੇ, ਕੀ ਦੇਖਣਾ ਤੂੰ? ਸੋ ਇਸ ਪ੍ਰਕਾਰ ਆਮ ਤੌਰ 'ਤੇ ਇੱਕ ਮਰਿਆਦਾ ਹੀ ਹੁੰਦੀ ਹੈ, ਕਥਾ ਕਰਨੀ, ਕੀਰਤਨ ਕਰਨਾ, ਕੀਰਤਨ ਸੁਣਨਾ ਅਤੇ ਕਥਾ ਸੁਣਨੀ। ਸਰੋਤੇ ਦੇ ਵਿੱਚ ਜਿਹੜੇ ਗੁਣ ਹੋਣੇ ਚਾਹੀਦੇ ਨੇ ਉਹ ਸੂਰਜ ਪ੍ਰਕਾਸ਼ ਦੀ ਕਥਾ ਵਿੱਚ ਦੱਸੇ ਵੀ ਹੋਏ ਨੇ। 14 ਗੁਣ ਕਥਾ ਕਰਨ ਵਾਲੇ 'ਚ ਹੋਣੇ ਚਾਹੀਦੇ ਨੇ ਅਤੇ 14 ਹੀ ਸੁਣਨ ਵਾਲੇ 'ਚ ਹੋਣੇ ਚਾਹੀਦੇ ਨੇ। ਜਦੋਂ ਤੱਕ ਦੋਨੋਂ ਇੱਕੋ ਜਿਹੇ ਨਹੀਂ ਹੁੰਦੇ, ਉਦੋਂ ਤੱਕ ਨਾ ਤਾਂ ਕੀਰਤਨ ਅਤੇ ਕਥਾ ਵਾਲੇ ਨੂੰ ਆਨੰਦ ਆਉਂਦਾ ਅਤੇ ਨਾ ਹੀ ਫਿਰ ਸੁਣਨ ਵਾਲੇ ਨੂੰ ਆਨੰਦ ਆਉਂਦਾ। ਇਸ ਕਰਕੇ ਆਪਾਂ ਪਹਿਲੀ ਕੋਸ਼ਿਸ਼ ਇਹ ਕਰੀਏ, ਆਮ ਤੌਰ 'ਤੇ ਤੁਸੀਂ ਦੇਖਦੇ ਹੋਣੇ ਹੈ ਕਿ ਕੀਰਤਨ ਜਾਂ ਕਥਾ ਕਰਨ ਵਾਲੇ ਬਹੁਤ ਸਿੱਧਾ ਖੱਬੇ ਸੱਜੇ ਘੁਮਾ ਕੇ ਹੱਥ ਐਂ ਕਰ ਕਰਕੇ ਕੋਈ ਵੀ ਕਰਦੇ ਵਿਖਿਆਨ। ਆਪੋ ਆਪਣਾ ਤਰੀਕਾ, ਮੈਂ ਨਹੀਂ ਕਹਿੰਦਾ ਉਹ ਗਲਤ ਨੇ, ਪਰ ਟਕਸਾਲ ਦਾ ਇੱਕ ਤਰੀਕਾ ਹੈ ਕਿ ਜਦੋਂ ਕਥਾ ਕਰਨ ਬੈਠ ਗਏ, ਇੱਥੋਂ ਤੱਕ ਵੀ ਜਦੋਂ ਗੁਰਦੁਆਰਾ ਮੋਤੀ ਬਾਗ ਪਟਿਆਲਾ ਵਿਖੇ ਦਾਸ ਨੇ ਕਥਾ ਸ਼ੁਰੂ ਕੀਤੀ ਸੀ, ਤਾਂ ਇੱਕ ਮਾਤਾ ਦੂਜੇ ਨੂੰ ਕਹਿਣ ਲੱਗੀ, ਇੱਕ ਬੰਦੇ ਨੂੰ, ਕਹਿੰਦੇ ਭਾਈ ਸੂਰਮਾ? ਕਹਿੰਦੇ ਨਹੀਂ, ਦੇਖਦਾ ਤਾਂ ਹੈ, ਕਹਿੰਦੇ ਅੱਖਾਂ ਹੀ ਨਹੀਂ ਖੋਲ੍ਹਦਾ ਹੈ ਜਾਂ ਤਾਂ ਸਾਨੂੰ ਅੱਖਾਂ ਨਹੀਂ ਕਰਦਾ। ਕਿਉਂਕਿ ਜਦੋਂ ਆਪਾਂ ਨੇ ਇੱਕ ਕਥਾ ਹੁੰਦੀ ਜਿਹੜੀ ਪਿੱਛੋਂ ਆਪਾਂ ਕਿਤਾਬ ਦੇ ਵਿੱਚ ਪੜ੍ਹ ਕੇ ਯਾਦ ਕਰਕੇ ਆਏ ਹੋਏ ਹਾਂ, ਸੇਮ ਉਸੇ ਤਰ੍ਹਾਂ ਹੀ ਪੜ੍ਹ ਕੇ ਯਾਦ ਕਰਕੇ ਸੁਣਾ ਤਾ। ਇੱਕ ਹੁੰਦੀ ਕਥਾ ਜਿਹੜੀ ਅੰਤਰਾਤਮੇ ਹੁੰਦੀ ਹੈ, ਅੰਤਰਾਤਮੇ ਕਥਾ ਵਿੱਚ ਜੇ ਆਪਾਂ ਕਿਸੇ ਵੱਲ ਦੇਖ ਵੀ ਲਿਆ ਤਾਂ ਉਹ ਬੰਦ ਹੋ ਜਾਂਦੀ, ਸਿਰਫ ਅੰਦਰ ਨੂੰ ਧਿਆਨ ਦੇ ਕੇ ਅੰਦਰੋਂ ਆਤਮਾ ਦੀ ਆਵਾਜ਼ ਨੂੰ ਸੁਣ ਕੇ ਹੀ ਕਥਾ ਹੁੰਦੀ ਹੈ। ਕਿ ਅਨੁਭਵੀ ਗਿਆਨ ਜਿਹੜਾ ਹੁੰਦਾ, ਅਨੁਭਵੀ ਗਿਆਨ ਦੁਆਰਾ ਜਿਹੜੀ ਚੀਜ਼ ਸਾਹਮਣੇ ਆ ਜਾਵੇ ਉਹਦੇ ਵਿੱਚ ਬੜਾ ਹੀ ਟਿਕਾਓ, ਬੜਾ ਆਨੰਦ ਹੁੰਦਾ ਹੈ। ਇਸ ਕਰਕੇ ਆਪਾਂ ਸਾਰੀਆਂ ਸੰਗਤਾਂ ਜਦੋਂ ਵੀ ਕਥਾ ਸੁਣਨੀ, ਕੀਰਤਨ ਸੁਣਨਾ, ਧਿਆਨ ਸ਼ਬਦ ਵਿੱਚ ਰੱਖਣਾ। ਧੰਨ ਗੁਰੂ ਨਾਨਕ ਦੇਵ ਜੀ ਦੀ ਕਥਾ ਜਦੋਂ ਰਿਕਾਰਡ ਹੋ ਰਹੀ ਸੀ, ਆ 120 ਘੰਟੇ ਹੁਣ ਤੱਕ ਹੋਈ ਹੈ ਰਿਕਾਰਡ ਗੁਰੂ ਨਾਨਕ ਪ੍ਰਕਾਸ਼, ਬਾਕੀ 60 ਘੰਟੇ ਹੋਰ ਬਾਕੀ ਰਹਿੰਦੀ ਹੈ। ਉਹਦੇ ਵਿੱਚ ਭਾਈ ਮਰਦਾਨਾ ਜੀ ਨੇ ਪੁੱਛਿਆ ਸੀ, ਮਹਾਰਾਜ ਜਿਹੜਾ ਆਪ ਕਹਿੰਦੇ ਹੋ ਕਿ ਕੀਰਤਨ ਨੂੰ ਸੁਰਤ ਜੋੜ ਕੇ ਸੁਣੋ, ਕੀਰਤਨ 'ਚ ਆਨੰਦ ਮਾਣੋ, ਤੁਸੀਂ ਦੱਸੋ ਕੀਰਤਨ ਦਾ ਜਿਹੜਾ ਸਰੋਤਾ ਹੁੰਦਾ ਉਹਨੂੰ ਕੀਰਤਨ ਸੁਣਨਾ ਕਿਵੇਂ ਚਾਹੀਦਾ? ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮਰਦਾਨਾ ਭਾਈ, ਕਈ ਸਰੋਤੇ ਤਾਂ ਰਾਗੀਆਂ ਦੇ ਕੱਪੜੇ ਦੇਖਦੇ ਰਹਿੰਦੇ, ਇਹਨੇ ਅੱਜ ਆਹ ਪੱਗ ਬੰਨ੍ਹੀ, ਜਾਹ ਕੱਪੜਾ ਪਾਇਆ, ਕਈ ਭਾਈ ਉਹਦੇ ਵਾਜੇ ਵੱਲ ਦੇਖਦੇ ਰਹਿੰਦੇ ਨੇ, ਇਹ ਆਹ ਵਾਜਾ ਹੈ, ਆਹ ਕਈਆਂ ਦੇ ਵਾਜੇ ਦੇ ਮੂਹਰਲੇ ਪਾਸੇ ਕਈ ਕੰਪਨੀਆਂ ਦੇ ਨਾਂ ਲਿਖੇ, ਕਿਉਂਕਿ ਕੰਪਨੀ ਪੜ੍ਹੀ ਜਾਂਦੇ ਨੇ। ਅੱਜ ਕੱਲ੍ਹ ਦੀ ਗੱਲ ਕਰਦਾ, ਮੇਰੇ ਤਾਂ ਖਿਆਲ 'ਚ ਉਹ ਸਤਨਾਮ ਵਾਹਿਗੁਰੂ ਹੀ ਲਿਖਿਆ ਤਾਂ ਚੰਗਾ ਰਹਿ, ਜਾਂ ਵਾਹਿਗੁਰੂ ਲਿਖਿਆ ਫਿਰ ਘੱਟੋ ਘੱਟ ਇਹਦਾ ਚੰਗਾ ਪ੍ਰਭਾਵ ਪੈ ਸਕਦਾ। ਤੀਸਰੀ ਗੱਲ, ਮਹਾਰਾਜ ਨੇ ਕਈ ਭਾਈ ਮਰਦਾਨਾ, ਕਈ ਲੋਕ ਉਹ ਜਿਹੜੀਆਂ ਸੁਰਾਂ ਵੱਜਦੀਆਂ ਹੁੰਦੀਆਂ, ਜਿਵੇਂ ਅੱਜ ਦੇ ਯੁੱਗ 'ਚ ਆਪਾਂ ਕਹਿੰਦੇ ਹਾਂ ਟਿਊਨ ਹੈ, ਇਹ ਟਿਊਨ ਦੇ ਵਿੱਚ ਹੀ ਧਿਆਨ ਦਿੰਦੇ ਨੇ, ਬੜਾ ਸੋਹਣਾ ਇਹ ਗਾਇਕ ਹੈ, ਇਹਦਾ ਗਲਾ ਬੜਾ ਵਧੀਆ ਹੈ, ਇਹਦੀ ਟਿਊਨ ਬੜੀ ਵਧੀਆ ਹੈ। ਮਹਾਰਾਜ ਜੀ ਫਿਰ ਹੋਰ ਕਿਸ ਤਰ੍ਹਾਂ ਸਰੋਤੇ ਨੂੰ ਸੁਣਨਾ ਚਾਹੀਦਾ? ਮਹਾਰਾਜ ਨੇ ਬਚਨ ਕੀਤਾ।

ਉਦੋਂ ਗੁਰੂ ਅਰਜਨ ਦੇਵ ਮਹਾਰਾਜ ਦਾ ਧਿਆਨ ਧਰ ਕੇ ਇਹ ਜਾਣਨਾ ਕਿ ਇਹ ਪੰਗਤੀਆਂ ਤਾਂ ਉਹਨਾਂ ਨੇ ਉਚਾਰਨ ਕੀਤੀਆਂ, ਉਹ ਮੈਨੂੰ ਸੁਣਾ ਰਹੇ ਨੇ। ਜਦੋਂ ਅਸੀਂ ਗੁਰੂ ਅਰਜਨ ਦੇਵ ਜੀ ਦਾ ਧਿਆਨ ਧਰਾਂਗੇ ਜਾਂ ਕੀਰਤਨ ਦੇ ਵਿੱਚ ਵੀ ਜਦੋਂ ਅਸੀਂ ਧਿਆਨ ਧਰਦੇ ਹਾਂ ਵੀ ਗੁਰੂ ਸਾਹਿਬ ਨੇ ਸੁਣਾਇਆ ਤਾਂ ਉਹਦਾ ਪ੍ਰਭਾਵ ਵੱਖਰਾ, ਅਤੇ ਜਦੋਂ ਅਸੀਂ ਕੀਰਤਨ ਜਾਂ ਪਾਠ ਕਰਨ ਵਾਲੇ ਦਾ ਧਿਆਨ ਕਰਦੇ ਹਾਂ ਉਦੋਂ ਉਹਦਾ ਫਿਰ ਅਸਰ ਇੱਕ ਵੱਖਰੇ ਢੰਗ ਦਾ ਪੈਂਦਾ। ਆਪਾਂ ਨੂੰ ਇਹ ਕੀਰਤਨ ਸੁਣਨ ਵੇਲੇ, ਬਾਣੀ ਸੁਣਨ ਵੇਲੇ ਧਿਆਨ ਉਸ ਪਾਤਸ਼ਾਹ ਦੇ ਹੀ ਕਰਨਾ ਚਾਹੀਦਾ, ਸ਼ਬਦ ਦਾ ਧਿਆਨ ਕਰਨਾ ਚਾਹੀਦਾ, ਸ਼ਬਦ ਦੇ ਅਰਥਾਂ ਦਾ ਹੀ ਧਿਆਨ ਕਰਨਾ ਚਾਹੀਦਾ ਕਿ ਮਹਾਰਾਜ ਕੀ ਸ਼ਬਦ ਉਚਾਰਨ ਕਰ ਰਹੇ ਨੇ, ਮਹਾਰਾਜ ਨੇ ਹੁਣ ਆਹ ਸ਼ਬਦ ਉਚਾਰਨ ਕੀਤਾ, ਇਹ ਸ਼ਬਦ ਮੈਨੂੰ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਹੋਇਆ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਇਹ ਸਮਝਾਇਆ ਕਿ ਕੀਰਤਨ ਵਿੱਚ ਹਮੇਸ਼ਾ ਮਰਦਾਨਾ ਸ਼ਬਦ ਦਾ ਧਿਆਨ ਕਰੋ, ਸ਼ਬਦ ਦੀ ਹੀ ਵਿਚਾਰ ਕਰੋ, ਸ਼ਬਦ ਵੱਲ ਧਿਆਨ ਦਿਓ। ਤੋ ਬਾਕੀ ਰਹੀ ਗੱਲ ਵਿਚਾਰ ਦੀ ਇਹ ਹੈ, ਜਿਹੜਾ ਸਰੀਰ ਕੋਈ ਵੀ ਕੀਰਤਨ ਕਰਦਾ ਬੈਠ ਕੇ, ਉਸ ਸਰੀਰ ਦੇ ਅੰਦਰ ਜਿਹੜੀ ਆਤਮਾ ਹੁੰਦੀ ਭਾਈ, ਉਹ ਤਾਂ ਸਾਡੀ ਹੋਈ ਹੈ। ਆਤਮਾ ਹੀ ਇੱਕ, ਮੈਂ ਰੂਹਾਨੀਅਤ ਦੀ ਗੱਲ ਦੱਸਦਾ, ਜਿਹੜੇ ਚੰਗੇ ਉੱਚ ਕੋਟੀ ਦੇ ਆਪਣੇ ਪੰਥ ਵਿੱਚ ਬੜੇ ਬੜੇ ਅਭਿਆਸੀ ਬੈਠੇ ਆ ਨਾ, ਜਿਹੜੇ ਆਮ ਨਹੀਂ ਮਿਲਦੇ ਕਿਸੇ ਨੂੰ ਛੇਤੀ, ਨਾ ਹੀ ਕੋਈ ਅਵਸਥਾ ਆਪਣੀ ਦੱਸਦਾ ਹੀ ਹੁੰਦਾ ਉਹਨਾਂ ਕੋਲੇ, ਕਿਉਂਕਿ ਕਥਾ ਸੁਣ ਸੁਣ ਕੇ ਬਹੁਤਿਆਂ ਨੇ 25-25 ਜਪਜੀ ਸਾਹਿਬ ਜਾਂ ਮੂਲ ਮੰਤਰ ਦੀਆਂ ਮਾਲਾਂ ਸ਼ੁਰੂ ਕੀਤੀਆਂ ਜਾਂ ਦਿਵ ਦ੍ਰਿਸ਼ਟੀ ਕਈਆਂ ਦੀ ਖੁੱਲ੍ਹੀ, ਬੜੀ ਕਿਰਪਾ ਹੋਈ, ਤਾਂ ਉਹਨਾਂ ਦੇ ਦੱਸਣ ਦੇ ਕਥਨ ਮੁਤਾਬਕ ਇਹ ਸਾਰੀਆਂ ਚੀਜ਼ਾਂ ਮੈਨੂੰ ਪਤਾ ਲੱਗਦੀਆਂ ਰਹਿੰਦੀਆਂ। ਜਦੋਂ ਰਾਗੀ ਸਿੰਘ ਕੀਰਤਨ ਕਰਦੇ ਹੁੰਦੇ ਨੇ, ਉਹਨਾਂ ਦੀ ਗੱਲ ਹੈ, ਜਿਹੜੇ ਪਾਤਸ਼ਾਹ ਦਾ ਉਹ ਸ਼ਬਦ ਪੜ੍ਹਦੇ ਹੁੰਦੇ ਨੇ, ਉਹ ਕਹਿੰਦਾ ਮੈਨੂੰ ਉਦੋਂ ਉਹੀ ਪਾਤਸ਼ਾਹ ਹੀ ਬੈਠੇ ਨਜ਼ਰ ਆਉਂਦੇ ਨੇ। ਜਦੋਂ ਤਾਬਿਆ ਬੈਠ ਕੇ ਪਾਠੀ ਪਾਠ ਕਰਦਾ ਹੀ, ਹੁਣ ਮੈਂ ਅਭਿਆਸੀ ਜਿਹਨਾਂ ਨੂੰ ਕਈ ਵਾਰੀ ਮੱਥਾ ਟੇਕਣ ਹਰਿਮੰਦਰ ਸਾਹਿਬ ਵੀ ਚਲੇ ਜਾਈਦਾ, ਕਈ ਹੋਰ ਥਾਂ ਨਾਲ ਹੀ 2-4 ਜਾਣੇ ਗਏ ਹੁੰਦੇ ਨੇ, ਮੈਂ ਤਾਂ ਆਪਣੇ ਪ੍ਰੈਕਟੀਕਲ ਦੇਖਦਾ ਹਾਂ ਕੀ ਦਿਖਦਾ। ਤੀਜੇ ਪਾਤਸ਼ਾਹ ਤਾਬਿਆ ਬੈਠੇ ਨਜ਼ਰ ਆ ਰਹੇ, ਇਹ ਤੀਜੇ ਪਾਤਸ਼ਾਹ ਕਿਉਂ ਨਜ਼ਰ ਆ ਰਹੇ? ਜਾਂ ਦੇਖਿਆ ਜਾ ਕੇ ਬਾਣੀ ਤੀਜੇ ਪਾਤਸ਼ਾਹ ਦੀ ਚੱਲ ਰਹੀ ਹੈ, ਅੰਤਰਾਤਮੇ ਤਾਂ ਤੀਜੇ ਪਾਤਸ਼ਾਹ ਹੀ ਆਪਣੇ ਸਾਰਿਆਂ ਅੰਦਰ ਤਾਂ ਉਹ ਪਾਤਸ਼ਾਹ ਹੀ ਬੈਠਾ ਨਾ, ਬਾਹਰਲੇ ਸਰੀਰ ਆਪਣੇ ਅਲੱਗ ਅਲੱਗ ਹੋ ਸਕਦੇ ਆ। ਜਦੋਂ ਇੱਥੇ ਬੈਠ ਕੇ ਆਪਾਂ ਪ੍ਰਚਾਰ ਕਰ ਰਹੇ ਹੁੰਦੇ ਸਟੇਜ ਤੇ, ਉਦੋਂ ਅਸੀਂ ਆਪਣਾ ਆਪ ਭੁੱਲ ਕੇ ਆਪਾਂ ਭਾਵ ਖਤਮ ਕਰਕੇ, ਜਦੋਂ ਕਿਉਂਕਿ ਮਾਫ਼ ਕਰਨਾ, ਮੈਂ ਤਾਂ ਤੁਹਾਡੇ ਜੋੜਿਆਂ ਥੱਲੇ ਰੋਲਣ ਵਾਲੇ ਕੀੜਿਆਂ ਵਰਗਾ ਵੀ ਨਹੀਂ ਹੈਗਾ, ਮੈਂ ਤਾਂ ਕੁਛ ਵੀ ਨਹੀਂ ਹੈਗਾ, ਅਨਪੜ੍ਹ ਜਿਹਾ ਬੰਦਾ ਐਵੇਂ, ਨਾ ਮੇਰਾ ਦਿਮਾਗ, ਨਾ ਮੇਰੀ ਬੁੱਧੀ, ਨਾ ਮੇਰੇ 'ਚ ਕੋਈ ਗੁਣ ਆ। ਪਰ ਮਹਾਰਾਜ ਦੇ ਕਥਨ ਮੁਤਾਬਕ ਉਹ ਜੇ ਛੱਜੂ ਝੌਰ ਨੂੰ ਲੈ ਕੇ ਬਣਾ ਸਕਦੇ ਨੇ। ਸਤਿਗੁਰੂ ਮਹਾਰਾਜ ਜੀ ਜਦੋਂ ਹੀ ਇੱਥੇ ਕੋਈ ਸਟੇਜ 'ਤੇ ਰਾਗੀ ਜਥਾ ਬੈਠਦਾ, ਕਥਾ ਵਾਲੇ ਬੈਠਦੇ ਨੇ, ਜਦੋਂ ਹੀ ਅਸੀਂ ਐਂ ਕਰਦੇ ਹਾਂ ਮਹਾਰਾਜ ਤੁਸੀਂ ਇਹ ਕਰਨਾ, ਉਦੋਂ ਸੱਚ ਜਾਣੋ ਜਿਹੜੀ ਜੋਤ ਹੈ ਗੁਰੂ ਗ੍ਰੰਥ ਸਾਹਿਬ ਦੀ, ਉਹ ਜ਼ਰੂਰ ਉਹਨਾਂ 'ਚ ਪ੍ਰਵੇਸ਼ ਹੋ ਕੇ ਆਪ ਹੀ ਕੀਰਤਨ ਕਰਦੀ ਆ, ਆਪ ਹੀ ਕਰਵਾਉਂਦੀ ਆ, ਆਪ ਹੀ ਕਥਾ ਕਰਵਾਉਂਦੀ ਆ। ਸਤਿਗੁਰੂ ਸਿਰਫ ਸਰੀਰ ਦੀ ਵਰਤੋਂ ਕਰਦੇ ਨੇ, ਸਤਿਗੁਰ ਆਪਣੇ ਆਸ਼ੀਰਵਾਦ ਨਾਲ ਇਹ ਕਥਾ ਜਾਂ ਕੀਰਤਨ ਜਿਹੜੀ ਬਖਸ਼ਿਸ਼ ਹੁੰਦੀ ਹੈ ਸਟੇਜ 'ਤੇ ਉਹ ਕਰਵਾਉਂਦੇ ਨੇ। ਜੇ ਕਿਸੇ ਦੇ ਮਨ 'ਚ ਇਹ ਹੈ ਕਿ ਮੈਂ ਕਰਦਾ ਹਾਂ, ਫਿਰ ਉਹ ਗਲਤ ਹੈ। ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦਾ ਬਚਨ ਯਾਦ ਹੈ, ਸੰਤ ਕਰਤਾਰ ਸਿੰਘ ਜੀ ਖਾਲਸਾ ਹੀ ਸੁਣਾਉਂਦੇ ਹੁੰਦੇ ਸੀ, ਕਹਿੰਦੇ ਜਦ ਇੱਕ ਵਾਰ ਕਈ ਕਥਾਵਾਚਕ ਬੈਠੇ ਸੀ, ਮਹਾਂਪੁਰਖਾਂ ਨੇ ਇੱਕ ਗੱਲ ਕਹੀ ਸੀ, ਭਾਈ ਸਾਰੇ ਸਿੰਘ ਧਿਆਨ ਦੇ ਨਾਲ ਸੁਣ ਲਓ, ਇੱਕ ਗੱਲ ਯਾਦ ਰੱਖਿਓ, ਮੈਂ ਅਤੇ ਕਥਾ ਇਹ ਦੋ ਚੀਜ਼ਾਂ ਦਾ ਮੇਲ ਨਹੀਂ। ਜੇ ਕਥਾ ਤਾਂ ਮੈਂ ਨਹੀਂ ਕਰਦਾ, ਇਹ ਤੂੰ ਕਰਦਾ, ਜੇ ਮੈਂ ਆ ਗਈ ਤਾਂ ਕਥਾ ਨਹੀਂ ਹੋਣੀ, ਇਸ ਕਰਕੇ ਮੈਂ ਇਹਨੂੰ ਛੱਡ ਕੇ ਕਥਾ ਕਰਨੀ ਅਤੇ ਮੈਂ ਇਹਨੂੰ ਛੱਡ ਕੇ ਹੀ ਕੀਰਤਨ ਕਰਨਾ। ਜਦੋਂ ਅੰਦਰ ਮੈਂ ਆ ਗਈ ਉੱਥੇ ਹੀ ਰਸ ਖਤਮ ਹੋ ਜਾਂਦਾ, ਇਸ ਕਰਕੇ ਇਹ ਮੈਂ ਨਹੀਂ ਕਰਦਾ। ਤਾਂਹੀਓ ਕਲਗੀਧਰ ਮਹਾਰਾਜ ਨੇ ਸਾਨੂੰ ਸਿਖਾਇਆ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕਹਿ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਦਸਮ ਪੜ੍ਹਿਆ ਹੋਵੇ ਤਾਂ ਨਾਲ

ਬੋਲੋ ਤੇ ਇਹ ਬਚਿੱਤਰ ਨਾਟਕ ਹੈ। ਘਬਰਾਇਆ ਨਾ ਕਰੋ, ਉਹ ਅਗਲੇ ਨੇ ਆਪਣਾ ਕੰਮ ਕਰਨਾ। ਹੁਣ ਸੂਰਜ ਨੇ ਇੰਨੀ ਤਿੱਖੀ ਧੁੱਪ ਛੱਡੀ ਹੋਈ ਹੈ, ਉਤੋਂ ਮੀਂਹ ਵੀ ਆ ਜਾਂਦਾ, ਬੱਦਲ ਆਪਣਾ ਕੰਮ ਕਰੀ ਜਾਂਦੇ ਆ, ਪਰ ਆਪਾਂ ਸੇਫਟੀ ਲੈ ਕੇ ਬੈਠੇ ਹੀ ਹੋਏ ਹਾਂ। ਕੋਈ ਨਹੀਂ, ਹਵਾ ਵੀ ਹੁਣ ਇੰਨੀ ਤੇਜ਼ ਚੱਲਦੀ ਹੋਈ ਹੈ ਬਾਹਰ, ਪਰ ਫਿਰ ਵੀ ਆਪਾਂ ਸੇਫਟੀ 'ਚ ਬੈਠੇ ਹਾਂ। ਆਪਣਾ ਤੰਬੂ ਲਾਏ ਆ, ਇੰਤਜ਼ਾਮ ਮੀਂਹ ਦਾ ਵੀ ਕੀਤਾ ਉੱਤੇ ਤੱਕ। ਜਦੋਂ ਆਪਾਂ ਧਰਮ ਦੇ ਰਸਤੇ 'ਤੇ ਤੁਰਦੇ ਹਾਂ, ਬਹੁਤ ਕੁਛ ਅੱਗੇ ਟਕਰਾਉਂਦਾ ਆ ਕੇ, ਬਹੁਤ ਆਪੋ ਆਪਣੇ ਲੋਕਾਂ ਦੇ ਖਿਆਲ ਸਾਡੇ ਨਾਲ ਟਕਰਾਉਂਦੇ ਨੇ, ਪਰ ਜਾਪ ਸਾਹਿਬ, ਜਪਜੀ ਸਾਹਿਬ ਨਾਲ ਜਾਪ ਸਾਹਿਬ ਪੜ੍ਹਦੇ, ਸਵਈਏ ਚੌਪੀ, ਆਨੰਦ ਸਾਹਿਬ, ਉੱਥੇ ਉੱਥੇ ਨਾਲ ਨਾਲ ਜਿਹੜਾ ਗਿਆਨ ਬਖਸ਼ਿਸ਼ ਕੀਤਾ ਮਹਾਰਾਜ ਜੀ ਨੇ, ਸਤਿਗੁਰੂ ਜੀ ਨੇ, ਜਿਹੜਾ ਚੰਡੀ ਚਰਿੱਤਰ ਦੇ ਵਿੱਚ ਇੱਕ ਚੀਜ਼ ਹੁੰਦੀ ਜਿਵੇਂ ਗਿਆਨ ਲੈਣਾ ਬਸ। ਹੁਣ ਜਦ ਕੱਲ੍ਹ ਗੱਲ ਆਈ ਸੀ, ਬਾਬਾ ਜੀ ਨੇ ਦੱਸਿਆ ਸੀ, ਕਹਿੰਦੇ ਕਬੀਰ ਸਾਕਤ ਤੇ ਸੂਕਰ ਭਲਾ ਰੱਖੈ ਆਛਾ ਗਾਉ। ਕਹਿੰਦੇ ਸਾਕਤ ਬੰਦੇ ਨਾਲੋਂ ਸੂਰ ਚੰਗਾ। ਕਹਿੰਦੇ ਗਾਂ ਪਿੰਡ ਤਾਂ ਸਾਫ ਰੱਖਦਾ, ਭਾਵੇਂ ਖਾਂਦਾ ਗੰਦਗੀ ਹੋਈ ਆ ਉਹ, ਪਰ ਪਿੰਡ ਦਾ ਆਪਾਂ ਨੇ ਉਹਦੇ 'ਚ ਇੱਕ ਗੁਣ ਲੈ ਲਿਆ। ਕਹਿੰਦੇ ਵੀ ਹੁਣ ਜੀ ਕਈ ਵਾਰ ਗੱਲ ਆ ਜਾਂਦੀ ਹੈ ਕਿ ਬਾਬਾ ਦੀਪ ਸਿੰਘ ਜੀ ਫਿਰ ਸ਼ੇਰ ਵਾਂਗੂ ਗੱਜੇ, ਉਹ ਸ਼ੇਰ ਦਾ ਇੱਕ ਗੁਣ ਲੈ ਲਿਆ। ਜਾਂ ਕਿਸੇ ਨੂੰ ਵੀ ਆਪਾਂ ਕਿਹਾ, ਕਿਸੇ ਵੀ ਦੇ ਨਾਲ ਰਲਾ ਕੇ ਕੋਈ ਗੱਲ ਕਰਦੇ ਹਾਂ ਤਾਂ ਉਹਦੇ ਇੱਕ ਗੁਣ ਸਿਰਫ ਲੈ ਲੈਣਾ। ਸੋ ਇਸ ਕਰਕੇ ਆਪਾਂ ਜਦੋਂ ਵੀ ਗੁਣ ਲੈਣਾ ਇੱਕ, ਤਾਂ ਉਸ ਵਕਤ ਇਸ ਗੱਲ ਦਾ ਖਿਆਲ ਰੱਖਣਾ ਕਿ ਆਪਾਂ ਉਸ ਚੀਜ਼ ਨੂੰ ਨਹੀਂ ਕਹਿ ਰਹੇ, ਆਪਾਂ ਸਿਰਫ ਗੁਣ ਲੈ ਰਹੇ ਹਾਂ ਬਸ। ਇਸ ਕਰਕੇ ਜਦੋਂ ਸਰੋਤਾ ਬਣਨਾ, ਸਰੋਤੇ ਬਣ ਕੇ ਪਿਆਰ ਨਾਲ ਕੋਈ ਚੀਜ਼ ਸਰਵਣ ਕਰਨੀ ਹੈ, ਇਹ ਹਮੇਸ਼ਾ ਧਿਆਨ ਰੱਖਣਾ ਕਿ ਜਦੋਂ ਜਪਜੀ ਸਾਹਿਬ ਦਾ ਪਾਠ ਕਰਨਾ, ਉਦੋਂ ਇਹ ਹੀ ਧਿਆਨ ਰੱਖਣਾ ਵੀ ਗੁਰੂ ਨਾਨਕ ਦੇਵ ਜੀ ਦਾ ਹੀ ਖਿਆਲ ਰੱਖਣਾ। ਗੁਰੂ ਨਾਨਕ ਦੇਵ ਜੀ ਸੁਣਾ ਰਹੇ ਨੇ, ਗੁਰੂ ਨਾਨਕ ਦੇਵ ਜੀ ਨੂੰ ਸਿਰਫ ਅਨੁਭਵ ਕਰ ਲਓ ਮਨ ਦੇ ਨਾਲ ਕਿ ਮਹਾਰਾਜ ਮੇਰੇ ਕੋਲ ਬੈਠੇ। ਕਿਉਂਕਿ ਐਸੀਆਂ ਐਸੀਆਂ ਘਟਨਾਵਾਂ ਹੋ ਜਾਂਦੀਆਂ ਨੇ। ਪਟਿਆਲੇ ਇੱਕ ਸਿੰਘ ਸੁਖਮਨੀ ਸਾਹਿਬ ਦਾ ਪਾਠ ਸਵੇਰੇ 4 ਤੋਂ 5 ਘਰੇ ਕਰਦਾ ਹੁੰਦਾ ਸੀ ਕਈ ਸਾਲਾਂ ਤੋਂ। ਉਹ ਕਹਿੰਦਾ ਹੌਲੀ ਹੌਲੀ ਐਸਾ ਵੀ ਕੌਤਕ ਵਰਤਿਆ ਕਿ 5ਵੇਂ ਪਾਤਸ਼ਾਹ ਜਿੰਨੀ ਦੇਰ ਮੈਂ ਪਾਠ ਕਰਨਾ ਉਹਨਾਂ ਚਿਰ ਮਹਾਰਾਜ ਨੇ ਐਂ ਕੋਲ ਬੈਠੇ ਰਹਿਣਾ। ਕਹਿੰਦੇ ਇੱਕ ਦਿਨ ਮੈਂ ਲੇਟ ਉੱਠਿਆ ਅਤੇ 5 ਵਜੇ ਮੈਂ ਸ਼ੁਰੂ ਕੀਤਾ ਪਾਠ, ਉਸ ਦਿਨ ਮਹਾਰਾਜ ਦਰਸ਼ਨ ਨਾ ਹੋਏ। ਦੂਸਰੇ ਦਿਨ ਜਦੋਂ ਪਾਠ ਫੇਰ ਕੀਤਾ 4 ਵਜੇ ਮਹਾਰਾਜ ਆਏ। ਕਹਿੰਦਾ ਮੈਂ 12 ਅਸ਼ਟਪਦੀਆਂ ਕਰਕੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਕੱਲ੍ਹ ਦਰਸ਼ਨ ਨਹੀਂ ਹੋਏ। ਮਹਾਰਾਜ ਕਹਿੰਦੇ ਮੈਂ ਪੂਰੇ 4 ਵਜੇ ਆ ਗਿਆ ਸੀ ਪਰ ਤੁਸੀਂ ਨਹੀਂ ਸੀ ਆਏ। ਫਿਰ ਉਹਨੂੰ ਬੜੀ ਸ਼ਰਮ ਆਈ। ਸਤਿਗੁਰੂ ਕਹਿੰਦੇ ਆਪਣਾ ਟਾਈਮ ਇੱਕ ਰੱਖਿਆ ਕਰੋ। ਇਹ ਬੜੀ ਨੋਟ ਕਰਨ ਵਾਲੀ ਗੱਲ ਹੈ। ਕਲਯੁੱਗ 'ਚ ਇਹ ਵੈਸੇ ਹੁੰਦਾ ਨਹੀਂ ਗਾ ਕਲਯੁੱਗ ਵਿੱਚ, ਕਿਉਂਕਿ ਟਾਈਮ ਫਿਕਸ ਨਹੀਂ ਹੁੰਦਾ ਕਿਸੇ ਪਾਸ। ਪਰ ਚਲੋ ਠੀਕ ਆ, ਅਸੀਂ ਤਾਂ ਸਾਰਾ ਦਿਨ ਭੱਜੇ ਦੌੜੇ ਫਿਰਨਾ, ਹੋਰ ਵੀ ਕਈਆਂ ਨੂੰ, ਕਈ ਘਰਾਂ 'ਚ ਰਹਿਣ ਵਾਲੇ, ਰਾਤ ਨੂੰ ਤਾਂ ਥੋੜ੍ਹੀ ਕੋਈ ਟਾਈਮ ਹੁੰਦਾ। ਆਪਣੇ ਟਾਈਮ ਨੂੰ ਫਿਕਸ ਕਰੋ। ਜੇ ਜ਼ਿਆਦਾ ਹੀ ਕੁਛ ਪ੍ਰਾਪਤੀ ਦੀ ਚਾਹਨਾ ਹੈ ਤਾਂ ਫਿਕਸ ਟਾਈਮ ਉੱਤੇ ਜੇ ਮਨ ਨੂੰ ਲਾ ਲਈਏ, ਉਸ ਟਾਈਮ ਦੇ ਉੱਤੇ ਮਨ ਵੈਸੇ ਹੀ ਇਕਾਗਰ ਹੋਣਾ ਸ਼ੁਰੂ ਹੋ ਜਾਂਦਾ। ਤਾਂ ਇਸ ਕਰਕੇ ਆਪਾਂ ਨੂੰ ਜਿੰਨਾ ਸਮਾਂ ਮਿਲਿਆ ਸੀ ਉਹਨਾਂ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ, ਆਪਾਂ ਪ੍ਰਬੰਧਕਾਂ ਦੇ ਨਾਲ ਮਿਲ ਕੇ ਚੱਲਣਾ, ਸਹਿਯੋਗ ਦੇਣਾ। ਅਤੇ ਜੇ ਮੈਂ ਇਸ ਵਾਰੀ ਸਮਾਂ ਨਹੀਂ ਜ਼ਿਆਦਾ ਲਾਇਆ, ਮੈਂ ਇਹਨਾਂ ਨੂੰ ਸਲਾਹ ਸਾਰਿਆਂ ਨੂੰ ਦਿੱਤੀ, ਪ੍ਰਬੰਧਕਾਂ ਨੂੰ ਵੀ ਸਾਰਿਆਂ ਨੂੰ, ਮੈਂ ਤੁਸੀਂ ਇੱਕ ਤਾਂ ਜਥੇ ਜਿਹੜੇ ਆ ਉਹ ਹਿਸਾਬ ਜਿਹਦੇ ਮੰਗਾਇਆ ਕਰੋ। ਇਹ ਹੁੰਦਾ ਵੀ ਜਿਵੇਂ ਭਾਈ ਨਿਰੰਜਨ ਸਿੰਘ ਜੀ ਕੀਰਤਨ ਕਰਦੇ, 40 ਕੁ ਮਿੰਟ ਬਾਅਦ ਤਾਂ ਲੋਰ ਜਿਹਾ ਹੀ ਸ਼ੁਰੂ ਹੁੰਦਾ ਆਉਣਾ, ਆਨੰਦ ਜਿਹਾ। ਭਾਈ ਜਖਮੀ ਜੀ ਹੁਣ ਕੀਰਤਨ ਕਰ, ਮੈਨੂੰ ਪਤਾ ਉਹ ਜਿਹੜੇ ਲੋਰ 'ਚ ਬੈਠੇ ਸੀ, ਮੇਰਾ ਆਪਦਾ ਜੀ ਨਹੀਂ ਸੀ ਕਰਦਾ ਵੀ ਮੈਂ ਕਹਾਂ, ਮੈਂ ਕਹਾਂ ਮੇਰਾ ਟਾਈਮ ਵੀ ਲੈ ਲਓ, ਕੋਈ ਗੱਲ ਨਹੀਂ ਸੁਣਾਓ, ਕਿਉਂਕਿ ਮੈਂ ਤਾਂ ਸਰੋਤਾ। ਪਹਿਲਾਂ ਇਹਨਾਂ ਨੂੰ ਸਵੇਰੇ ਦਿਓ 1.5 ਘੰਟਾ, ਫਿਰ ਸ਼ਾਮ ਨੂੰ 1.5 ਘੰਟਾ ਦਿਓ। ਹਰ ਇੱਕ ਕੀਰਤਨੀਏ ਨੂੰ ਜਾਂ ਕਥਾ ਵਾਚਕ ਨੂੰ, ਜਿਵੇਂ ਕਥਾ ਸ਼ੁਰੂ ਕਰਦੇ ਹਾਂ, ਸਾਡਾ 1.5 ਘੰਟੇ ਤੱਕ ਤਾਂ ਜਾ ਕੇ ਸੈਟਿੰਗ ਜੀ ਆਉਂਦੀ ਆ। ਮੁੜ ਕੇ ਜਦੋਂ ਕਿ ਜਿਹਨੂੰ ਰਸ ਬਣਦਾ, ਉਦੋਂ ਕਿ ਜਿਹਨੂੰ ਅਸੀਂ ਫਤਿਹ ਬੁਲਾ ਦਿੰਦੇ ਹਾਂ। ਮੈਂ ਇੱਕ ਉਦਾਹਰਣ ਦਿੱਤੀ ਸੀ ਭਾਈ ਸਾਹਿਬ ਨੂੰ,
ਮੈਂ ਕਿਹਾ ਜਦੋਂ ਟੈਂਕ ਸਟਾਰਟ ਹੁੰਦਾ ਨਾ, ਸਟਾਰਟਿੰਗ 'ਤੇ ਹੀ 5 ਲੀਟਰ ਤੇਲ ਖਾ ਜਾਂਦਾ ਉਹ। ਮੈਂ ਸਾਡੇ 'ਤੇ ਵੱਡੇ ਵੱਡੇ ਕੰਮ ਹੈ, ਜੇ ਦੇਖੋ 20 ਮਿੰਟ ਕਥਾ 25 ਮਿੰਟ ਤਾਂ ਕਿਹਾ ਹੀ ਨਾ ਤੁਸੀਂ ਕਰੋ, ਨਾ ਰਾਗੀਆਂ ਨੂੰ ਕਿਹਾ ਕਰੋ। ਜਦੋਂ ਰਾਗੀ ਜਦੋਂ ਤੱਕ ਐਨ ਆਨੰਦਮਈ ਅਵਸਥਾ 'ਚ ਆਉਂਦਾ, ਕਿਉਂਕਿ ਕਈ ਚਿਰ ਲੱਗ ਜਾਂਦਾ, ਜਦੋਂ ਐਨ ਸ਼ਬਦ ਵਿੱਚ ਇਕਾਗਰਤਾ ਹੋਈ ਉਦੋਂ ਨੂੰ ਟਾਈਮ ਹੋ ਗਿਆ। ਕਿਉਂ ਕੱਲ੍ਹ ਭਾਈ ਸਾਹਿਬ ਨੇ ਇੱਕ ਗੱਲ ਕਹੀ ਸੀ ਨਾ ਕਿ ਪ੍ਰੇਮ ਦੇ ਵਿੱਚ ਟਾਈਮ ਦਾ ਪਤਾ ਹੀ ਨਹੀਂ ਲੱਗਦਾ। ਆ ਹੁਣ ਆਪਾਂ ਅੱਧਾ ਕੁ ਘੰਟਾ ਲਾਇਆ, ਬਹੁਤਿਆਂ ਨੂੰ ਤੁਹਾਡੇ 'ਚ ਇਹ ਹੋਣਾ ਹੋਵੇਗਾ ਟਾਈਮ। ਅਸੀਂ ਕਈ ਵਾਰ 2-2 ਘੰਟੇ ਵੀ ਕਥਾ ਕੀਤੀ ਹੈ ਤਾਂ ਵੀ ਸੰਗਤ ਕਿਉਂ, ਅੱਛਾ 2 ਘੰਟੇ ਹੋ ਗਏ। ਬਾਬਾ ਗੁਰਬਚਨ ਸਿੰਘ ਜੀ ਖਾਲਸਾ, ਤੁਸੀਂ ਹੈਰਾਨ ਮੰਨੋਗੇ, ਬਾਬਾ ਸੁੰਦਰ ਸਿੰਘ ਜੀ ਖਾਲਸਾ ਵੀ ਕਈ ਵਾਰੀ 6 ਤੋਂ ਲੈ ਕੇ 8 ਘੰਟੇ ਤੱਕ ਕਥਾ ਕਰ ਜਿਆ ਕਰਦੇ ਸੀ। ਅੱਜ ਕੱਲ੍ਹ ਤਾਂ ਖੈਰ ਗੋਡੇ ਆਪਣੇ ਇੰਨੇ ਤਕੜੇ ਨਹੀਂ ਹੈਗੇ। ਉਦੋਂ ਸੰਗਤ ਬੋਪਾ ਰਾਏ ਇੱਕ ਵਾਰ ਕਥਾ ਕੀਤੀ ਮਹਾਂਪੁਰਖਾਂ ਦੀ ਗੱਲ, 6-6 ਘੰਟੇ ਕਥਾ ਕਰਨੀ, ਫਿਰ ਚਾਨਣੀ ਦੇ ਉੱਤੋਂ ਗੜਬਾ ਅੰਮ੍ਰਿਤ ਦਾ ਐਵੇਂ ਨਹੀਂ ਸੀ ਲੈ ਗਿਆ। ਸਿੰਘ ਚਾਨਣੀ ਲਾਉਣ ਲੱਗੇ, ਕਹਿੰਦੇ ਮਹਾਰਾਜ ਉੱਤੇ ਪਾਣੀ ਖੜਾ, ਕਹਿੰਦੇ ਪਾਣੀ ਨਹੀਂ ਅੰਮ੍ਰਿਤ ਹੈ, ਕਹਿੰਦੇ ਬੱਦਲ ਵੀ ਨਹੀਂ ਆਇਆ, ਕਹਿੰਦੇ ਦੇਵਤੇ ਭਾਈ ਫੁੱਲਾਂ ਇਹ ਵਰਖਾ ਕਰਦੇ ਰਹੇ, ਫਿਰ ਅੰਮ੍ਰਿਤ ਦੀ ਵਰਖਾ ਵੀ ਕਰ ਗਏ ਸੀ, ਕਹਿੰਦੇ ਪਰ ਇਹ ਗੱਲਾਂ ਦੱਸਣ ਵਾਲੀਆਂ ਨਹੀਂ ਹੁੰਦੀਆਂ। ਇਸ ਕਰਕੇ ਆ ਕਿ ਜਦੋਂ ਆਨੰਦਮਈ ਸਮਾਂ ਬਣਦਾ, ਆ ਪਿੱਛੇ ਨਿਊ ਕੈਸਲ ਗਿਆ ਸੀ ਦਾਸ, ਉੱਥੇ ਸੰਗਤ ਨੇ ਕਿਹਾ ਸੀ ਵੀ ਸਟਾਰਟਿੰਗ ਟਾਈਮ ਦੱਸਾਂਗੇ, ਸਮਾਪਤੀ ਤੁਹਾਡੀ ਮਰਜ਼ੀ। ਮੈਂ 2.5-2.5 ਘੰਟੇ ਵੀ ਕਥਾ ਕੀਤੀ ਉੱਥੇ, ਪਰ ਇਹ ਹੈ ਵੀ 2.5 ਘੰਟੇ 'ਚ ਨਾ ਐਂ ਹੋ ਗਿਆ ਜਿਵੇਂ ਰੱਜ ਗਏ ਹੁੰਦੇ ਆ, ਰੱਜ ਕੇ ਲੋਕਾਂ ਨੂੰ ਰੋਟੀ ਖਾ ਕੇ ਡਕਾਰ ਆਉਂਦਾ ਸਾਨੂੰ ਕੀਰਤਨ ਤੇ ਕਥਾ ਵਾਲਿਆਂ ਨੂੰ, ਕੀਰਤਨ ਰੱਜ ਕੇ ਕਰ ਲਈ ਨਾ ਫਿਰ ਡਕਾਰ ਆਉਂਦਾ, ਫਿਰ ਅਸੀਂ ਕਹਿੰਦੇ ਅਸੀਂ ਰੱਜ ਗਏ। ਤੇ ਇਸ ਪ੍ਰਕਾਰ ਸਤ ਮਹਾਰਾਜ ਨੇ ਬਖਸ਼ਿਸ਼ ਕੀਤੀ ਆ, ਭੁੱਲਾਂ ਚੁੱਕਾਂ ਦੀ ਮਾਫ਼ੀ, 1 ਮਿੰਟ ਵੱਧ ਹੋ ਗਿਆ ਮਾਫ਼ੀ ਮੰਗਦਾ। ਆਓ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਨਾਲ ਇੱਕ ਦੂਜੇ ਨੂੰ ਫਤਿਹ ਬੁਲਾਈਏ, ਬਾਬਾ ਜੀ ਵੀ ਪਹੁੰਚ ਚੁੱਕੇ, ਬਾਬਾ ਜੀ ਨੂੰ ਫਤਿਹ ਬੁਲਾਈਏ। ਉਹ ਸਭ ਤੋਂ ਵੱਡੀ ਫਤਿਹ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੱਚੇ ਪਾਤਸ਼ਾਹ ਨੂੰ ਬੁਲਾਉਣੀ ਹੈ। ਗੱਜ ਵੱਜ ਕੇ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਵਾਹਿਗੁਰੂ ਸਾਹਿਬ ਜੀ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ

0: ਅਸ਼ਟਪਦੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਗਲ ਕਲੇਸ਼ ਤਨ ਮਹਿ ਮਿਟਾਵੋ
0: ਸਿਮਰਮ ਜਾਸ ਵਿਸੰਪਰ ਏਕੈ
1: ਨਾਮ ਜਪਤੇ ਗਣਤੇ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਏਕ ਆਖਿਰ
0: ਇਨਕਾ ਏਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖ ਅਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਤ ਸਿਧ ਨੌ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹਿ ਜਿਨ ਆਪ ਸਿਮਰਾਏ
1: ਨਾਨਕ ਤੱਕ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇ ਲਾਗੇ ਜਿਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈ ਰਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਬਲਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਘਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਬ ਹੁਣ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਸੁਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਹਿ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਣੀ ਪਇਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਕੁੰਟ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਕਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤ ਮੀਤ ਨ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਧਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਿਨ ਮਾਹੇ ਉਧਾਰੀ
0: ਅਨਕ ਪੁਨਹ ਚਰਨ ਕਰਤ ਨਹੀ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਘਨੇਰੇ
0: ਸਕਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਖ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨ ਬੁਝਾਵੈ
1: ਹਰ ਕਾ ਨਾਮ ਜਪਤੇ ਅਕਾਵੈ
0: ਇਹ ਮਾਰਗ ਇਹੋ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਵਾਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਘਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਪਾਵੈ ਵਿਸਰਾਮ
0: ਹਉ ਮਹਿਲਾ ਮਲ ਕਬਹੂ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧ ਕੈ ਸੰਗ
0: ਜੇ ਮਾਰਗ ਕੇ ਗਨ ਜਾਏ ਨ ਪੋਸਾ
1: ਹਰ ਕਾ ਨਾਮ ਹਾਂ ਸੰਗ ਤੋਸਾ
0: ਜੇ ਪੈਂਡੈ ਮਹਾਂ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਾ ਸਿੰਝਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾਂ ਧਿਆਨ ਤਪਤ ਬਹੁ ਕਾਮ
1: ਜਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਝ ਆ ਕਰਖੈ
1: ਜਹ ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਔਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕੈ
1: ਨਾਨਕ ਜਨ ਕੈ ਬ੍ਰਿਤ ਭਵਿਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਪਤ ਕਛ ਨਾਹੀ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਜੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਓਤ ਪੋਤ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ पहर जन हर हर जपै
1: हर का भगत प्रकट नहीं छपै
0: हर की भक्त मुक्त बहु करे
1: नानक जन संग के ते तरे
0: पार जात ते हो हर को नाम
1: काम तेन हर हर गुण गाम
0: सब ते उत्तम हर की कथा
1: नाम सुनत दर्द दुख लथा
0: नाम की महिमा संतरित बसै
1: संत प्रताप दुर्त सब नसै
0: संत का संग वट भागी पाई है
1: संत की सेवा नाम ते आई है
0: नाम तोल कश अवर न हो
1: नानक गुरमुख नाम पावे जन को इस लोक
0: बहु शास्त्र बहु सिमृति पेखे सर्व टंडोल
1: पूजस नाही हर हरे नानक नाम अमोल अष्टपदी
0: जाप ताप ज्ञान सब ध्यान
1: शास्त्र सिमृत विख्यान
0: योग अभ्यास कर्म धर्म क्रिया
1: सकल त्याग बन मध्ये फिरिया
0: अनक प्रकार की बहु जतना
1: पुण्य दान हूँ मैं बहु रतना
0: शरीर कटाई हूँ मैं कर राती
1: व्रत नेम कर बहु भाती
0: नहीं तो राम नाम विचार
1: नानक गुरमुख नाम जपिए एक बार
0: नौ खंड पृथ्वी फिरे चिर जीव
1: महा उदास तपी सरथी वै
0: अगन माहे हुमत पुराण
1: कनक हसब है भरपूर दान
0: न्योली कर्म करे बहु आसन
1: जैन मार्ग संजमत साधन
0: निम्क निम्क कर शरीर कटावे
1: तो भी हम मैल न जावे
0: हर के नाम सम सरकश नाही
1: नानक गुरमुख नाम जपत गत पाहे
0: मन कामना तीर्थ दे छुटै
1: गर्भ घुमान न मन ते हुटै
0: सोच करे दिन सर रात
1: मन की मैल न तन दे जात
0: इस देही को बहु साध न करे
1: मन ते कभु न बिखिया टरै
0: जल धोवे बहु देह अनीत
1: सत कहा होए काची भीत
0: मन हर के नाम की महिमा ऊच
1: नानक नाम उदरे पतत बहमूच
0: बहुत सियाण जमका भव व्यापै
1: नानक जतन कर तृष्ण ना त्रापै
0: एक अनेक अगन नहीं बुझै
1: ओटो पावदर गैने सिजै
0: छूट सुनाही ऊब पयाल
1: मोहे व्यापै माया जाल
0: अवर करतूत सगली जम डानै
1: गोविंद भजन बिन तिल नहीं मानै
0: हर का नाम जपत दुख जाए
1: नानक बोलै सहज सुभाए
0: चार पदार्थ जे को मांगै
1: साध जना की सेवा लागै
0: जे को अपना दुख मिटावै
1: हर हर नाम रदा सदकावै
0: जे को अपनी शोभा लोरै
1: साध संगे हम मैं शोरै
0: जे को जन्म मरण ते डरै
1: साध जना की शरणी परै
0: जिस जन को प्रभु दर्स प्यासा
1: नानक ताकै बल बल जासा
0: सगल पुरख मैं पुरख प्रधान
1: साध संग जाका मिटे अपमान
0: आप सुको जो जाने नीचा
1: सहु गनिया सब ते उचा
0: जाका मन होए सकल की रीना
1: हर हर नाम तिन कट कट चीना
0: मारे अपने ते बुरा मिटाना
1: इक है सगल सृष्ट साजना
0: सुख दुख जन साम दृष्टेता
1: नानक पाप पुन नहीं लेपा
0: निर धन को धन तेरो नाव
1: निथावे को नाव तेरा था
0: नमाने को प्रभ तेरो मान
1: सगल घटाको देवो दान
0: कर्म करावन हार स्वामी
1: सगल घटाके अंतर जामी
0: अपनी गतमत जानो आपे
1: आपन संग आप प्रभ राते
0: तुमरी उस्तत तुम ते
1: नानक अवर न जान सकोए
0: सर्व धर्म में श्रेष्ठ धर्म
1: हर को नाम जप निर्मल कर्म
0: सगल क्रिया में उत्तम क्रिया
1: साध संग दुर्मत मल हरिया
0: सगल उद्यम में उद्यम भला
1: हर का नाम जपो जी सदा
0: सगल वाणी में अमृत पानी
1: हर को जसम रसन बखानी
0: सगल थान ते हो उत्तम थान
1: नानक जे कट वसे हर नाम श्लोक
0: निर्गुण यार ए अन्यास सो प्रभु सदा संभाल
1: जिन की आतिस जीत रख नानक निभही ना अष्टपदी
0: रमैया के गुण चेत परानी
1: कवन मोहते कवन दृष्टानी
0: जिन तू साल सवार सिंगारिया
1: गर्भ अगन में जिने उबारिया
0: बार व्यवस्था तुझे प्यार है दूध
1: पर जो बन भोजन सुख सूद
0: निर्द पया ऊपर साख सैन
1: मुख पया हो बैठ को दैन
0: एहो निर्गुण गुण कुछ न बूझे
1: बख्श ले हो तो नानक सी जय
0: जय प्रसाद धर ऊपर सुख बस है
1: सुत प्रात नींद बनता संग हस है
0: जय प्रसाद पीवे शीतल जला
1: सुखदाई पवन पाव के अमुला
0: जय प्रसाद भोगे सब रसा
1: सगल समग्री संग सात बसा
0: दीने हस पाम करन नेत्र रसना
1: इसे त्याग अवर संग रचना
0: ऐसे दोख मूड अंध व्यापे
1: नानक काड ले प्रभ व्यापे
0: आदि अंत जो रखन हार
1: जैसे प्रीत न करे गवार
0: जाकी सेवा नव नित पावे
1: तासे मूड़ा मन नहीं लावे
0: जो ठाकुर सर सदा हजूरे
1: ताको अंधा जानत दूरे
0: जाकी टहल पावे दरगाह मान
1: तसे बसारे मुगदा जान
0: सदा सदा इह भूलन हार
1: नानक रखन हार अपार
0: रतन त्याग कौटी संग रचे
1: साच छोड़ झूठ संग मचे
0: जो छड़ना सो अस्थिर कर मान
1: जो होवन सो दूर प्राण
0: छोड़ जाए तिस का श्रम करे
1: संग सहाय तिस पर हरे
0: चंदन लेप उतारे धोए
1: कर तप प्रीत भस्म संग होए
0: अंध कूप में पतत बिकराल
1: नानक काड लियो प्रभु दयाल
0: करतूत पशु की मांस जात
1: लोक बचारा करे दिन रात
0: बाहर देख अंतर मल माया
1: शब्द नाहे कश करे छपाया
0: बाहर ज्ञान ध्यान इशनान
1: अंतर व्यापै लोप समान
0: अंतर अगन बाहर तन स्वाह
1: गल पात्र कैसे तरे अथा
0: जा कह अंतर बसे प्रभु आप
1: नानक तेजन सहर समाज
0: सुन अंधा कैसे मार्ग पावे
1: कर गए ਦਿਲ ਓੜ ਨਿਭਾਵੇ
0: ਕਹਾਂ ਬੁਝਾਰਤ ਬੂਝੈ ਡੋਰਾ
1: ਜਿਸ ਕਹੀਐ ਤੋ ਸਮਝੈ ਪੂਰਾ
0: ਕਹਾਂ ਬਿਸਨ ਪਦ ਗਾਵੈ ਗੁੰਗ
1: ਯਤਨ ਕਰੈ ਤੋ ਵੀ ਸੁਰ ਭੰਗ
0: ਕਹਿ ਪਿੰਗਲ ਪਰਬਤ ਪਰ ਭਵਨ
1: ਨਹੀਂ ਹੋਤ ਊਹਾ ਉਸ ਗਵਨ
0: ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ
1: ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਈ ਸੋ ਆਵੈ ਨਾ ਜੀਤ
1: ਜੋ ਬਰਾਈ ਤਾਂ ਸਿਉ ਪ੍ਰੀਤ
0: ਬਲੁਆ ਕੇ ਗ੍ਰਹਿ ਭੀਤਰ ਬਸੈ
1: ਅੰਤ ਕੇਲ ਮਾਇਆ ਰੰਗ ਰਸੈ
0: ਗ੍ਰਹਿ ਕਰਮਾ ਨੈ ਮਨਿ ਪ੍ਰਤੀਤ
1: ਕਾਲ ਨ ਆਵੈ ਮੂੜੇ ਚੀਤ
0: ਬੈਰ ਵਿਰੋਧ ਕਾਮ ਕ੍ਰੋਧ ਮੋਹ
1: ਝੂਠ ਪਕਾਰ ਮਹਾ ਲੋਭ ਤ੍ਰੋਹ
0: ਕਿਆ ਹੂੰ ਜੁਗਤ ਬਿਹਾਨੇ ਕਈ ਜਨਮ
1: ਨਾਨਕ ਰਾਖ ਲਿਹੋ ਆਪਣ ਕਰ ਕਰਮ
0: ਤੂੰ ਠਾਕੁਰ ਤੁਮ ਪੈ ਅਰਦਾਸ
1: ਜੀਵ ਪਿੰਡ ਸਭ ਤੇਰੀ ਰਾਸ
0: ਤੁਮ ਮਾਤ ਪਿਤਾ ਹਮ ਬਾਰਕ ਤੇਰੇ
1: ਤੁਮਰੀ ਕਿਰਪਾ ਮੈਂ ਸੁਖ ਘਨੇਰੇ
0: ਕੋਈ ਨਾ ਜਾਣੈ ਤੁਮਰਾ ਅੰਤ
1: ਉੱਚੇ ਤੇ ਉੱਚਾ ਭਗਵੰਤ
0: ਸਗਲ ਸਮਗਰੀ ਤੁਮਰੈ ਸੂਤਰ ਧਾਰੀ
1: ਤੁਮਤੇ ਹੋਏ ਸੋ ਆਗਿਆਕਾਰੀ
0: ਤੁਮਰੀ ਗਤ ਮਿਤ ਤੁਮ ਹੀ ਜਾਨੀ
1: ਨਾਨਕ ਦਾਸ ਸਦਾ ਕੁਰਬਾਨੀ ਸਲੋਕ
0: ਦੇਨ ਹਰ ਪ੍ਰਭ ਛੋੜ ਕੈ ਲਾਗੈ ਆਨ ਸਵਾਈ
1: ਨਾਨਕ ਕਹੂੰ ਨਸੀ ਜਈ ਬਿਨ ਨਾਮੈ ਪਤ ਜਾਏ ਅਸ਼ਟਪਦੀ
0: ਦਸ ਬਸੂਲੇ ਪਾਛੇ ਪਾਵੈ
1: ਏਕ ਬਸਤ ਕਾਰਨ ਬਿਖੋ ਟਕਵਾਵੈ
0: ਏਕ ਭੀਨਾ ਦੇ ਦਸ ਪੀ ਹਿਰਲੇ
1: ਤੋ ਮੂੜਾ ਕੋ ਕਹਾ ਕਰੇ
0: ਜਿਸ ਠਾਕੁਰ ਸਿਓ ਨਾਹੀ ਚਾਰਾ
1: ਠਾਕੁਰ ਕੀਜੈ ਸਦ ਨਮਸਕਾਰ
0: ਜਾਤੇ ਮਨ ਲਾਗਾ ਪ੍ਰਭ ਮੀਠਾ
1: ਸਰਵ ਸੁਖਤਾ ਹੋ ਮਨ ਬੁੱਠਾ
0: ਜਿਸ ਜਨ ਆਪਣਾ ਹੁਕਮ ਮਨਾਇਆ
1: ਸਰਵ ਸੋਕ ਨਾਨਕ ਚਿਨ ਪਾਇਆ
0: ਅਗੰਤ ਸ਼ਾਹ ਆਪਣੀ ਦੇ ਰਾਸ
1: ਆਤ ਪੀਤ ਵਰਤੈ ਅਨੰਤ ਉਲਾਸ
0: ਆਪਣੀ ਇਮਾਨ ਕਛ ਬਹੁ ਸ਼ਾਹ ਹੋਲੇ
1: ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪ ਹੀ ਖੋਵੈ
1: ਹੋਰ ਉਸ ਕਾ ਵਿਸ਼ਵਾਸ ਨਾ ਹੋਵੇ
0: ਜਿਸ ਕੀ ਬਸਤ ਸਾਗੈ ਰੱਖੈ
1: ਕੀ ਆਗਿਆ ਮਾਨੈ ਮੱਥ
0: ਉਸ ਤੇ ਚੌਗਣ ਕਰੈ ਨਿਹਾਲ
1: ਨਾਨਕ ਸਾਹਿਬ ਸਦਾ ਦਿਆਲ
0: ਨਾਨਕ ਭਾਂਤ ਮਾਇਆ ਕੇ ਹੇਤ
1: ਸਰਬਰ ਹੋਵਤ ਜਾਨ ਅਨੇਤ
0: ਬਿਰਖ ਕੀ ਛਾਇਆ ਸਿਉ ਰੰਗ ਲਾਵੈ
1: ਉਹ ਬਿਨ ਸਹਿ ਉਹ ਮਨ ਪਛਤਾਵੈ
0: ਜੋ ਦੀ ਸਹਿ ਸੋ ਚਾਲਣ ਹਾਰ
1: ਲਪਟ ਰਿਓ ਤੈ ਅੰਦੈ ਆਧਾਰ
0: ਘਟਾਉ ਸਿਉ ਜੋ ਲਾਵੈ ਨੇਹ
1: ਤਾਕੋ ਹਾਥ ਨ ਆਵੈ ਕੇ
0: ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸਬਾਇਆ
1: ਮਿਥਿਆ ਹਉਮੈ ਮਮਤਾ ਮਾਇਆ
0: ਮਿਥਿਆ ਰਾਜ ਜੋਗਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸੁਰ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
0: ਮਿਥਿਆ ਧਰੋ ਮੋਹ ਅਭਿਮਾਨ
1: ਮਿਥਿਆ ਆਪਸ ਉਪਰ ਕਰਤ ਗੁਮਾਨ
0: ਸਿਰ ਭਗਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੈ ਹਰ ਕੇ ਚਰਨ
0: ਮਿਥਿਆ ਸਰਵਣ ਪਰ ਨਿੰਦਾ ਸੁਣਹੇ
1: ਮਿਥਿਆ ਹਸਤ ਪਰ ਦਰਬ ਕੋ ਹਿਰੈ
0: ਮਿਥਿਆ ਨੇਤਰ ਪੇਖਤ ਪਾਤਰਿਆ ਰੂਪਾਦ
1: ਮਿਥਿਆ ਰਸਨਾ ਭੋਜਨ ਅਨਸਵਾਦ
0: ਮਿਥਿਆ ਜਨਮ ਪਰ ਵਿਕਾਰ ਕੋ ਧਾਵਹੇ
1: ਮਿਥਿਆ ਮਨ ਪਰ ਲੋਭ ਲਬਾਵੈ
0: ਮਿਥਿਆ ਤਨ ਹੀ ਪਰ ਉਪਕਾਰਾ
1: ਮਿਥਿਆ ਬਾਸ ਲੇਤ ਬਿਕਾਰਾ
0: ਬਿਨ ਬੂਝੇ ਮਿਥਿਆ ਸਭ ਭਏ
1: ਸਫਲ ਦੇ ਨਾਨਕ ਹਰ ਹਰ ਨਾਮ ਲਏ
0: ਬਿਰਥੀ ਸਾਖਤ ਕੀ ਆਰਜਾ
1: ਸਾਚ ਬਿਨਾ ਕਹਿ ਹੋਵਤ ਸੁਚਾ
0: ਬਿਰਥਾ ਨਾਮ ਬਿਨਾ ਤਰ ਅੰਧ
1: ਮੁਖਿਆ ਉਤਤਾ ਕਹਿ ਦੁਰਗੰਧ
0: ਬਿਰ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ
1: ਏਕ ਬਿਨਾ ਜਿਉ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
1: ਕਿਰਪਨ ਕੇ ਨਿਰਾਰਥ ਦਾਮ
0: ਧਨ ਤਨ ਤੇਜਨ ਦੇ ਘਟ ਬਸਿਓ ਹਰ ਨਾਉ
1: ਨਾਨਕ ਤਾਕੇ ਬਲ ਬਲ ਜਾਉ
0: ਰਹਿਤੇ ਅਵਰ ਕਛ ਅਵਰ ਕਮਾਵਤ
1: ਮਨ ਹੀ ਪ੍ਰੀਤ ਮਖੋਂ ਗੰਡ ਲਾਵਤ
0: ਜਾਨਨ ਹਾਰ ਪ੍ਰਭੂ ਪ੍ਰਵੀਨ
1: ਬਾਹਰ ਭੇਕ ਨ ਕਾਹੂ ਭੀਨ
0: ਅਵਰ ਉਪਦੇਸੈ ਆਪ ਨ ਕਰੈ
1: ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਪ੍ਰਭ ਆਪ
1: ਜਿਸ ਕੀ ਸੀਖ ਤਰੈ ਸੰਸਾਰ
0: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ
1: ਨਾਨਕ ਉਨ ਜਨ ਚਰਨ ਪੁਰਾਤਾ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ
1: ਆਪਣਾ ਕੀਆ ਆਪੈ ਮੰਨੈ
0: ਆਪੇ ਆਪ ਆਪ ਕਰਤ ਨਵੇਰਾ
1: ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ
0: ਪਾਪ ਸਿਆਨਪ ਸਕਲ ਤੇ ਰਹਿਤ
1: ਸਭ ਕੁਛ ਜਾਣੈ ਆ ਤੁਮ ਕੀ ਰਾਹਤ
0: ਜਿਸ ਭਾਵੈ ਤਿਸ ਲਏ ਲੜ ਲਾਏ
1: ਸ਼ਾਂਤ ਨੰਤਰ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ
1: ਨਿਮਕ ਨਿਮਕ ਜਪ ਨਾਨਕ ਹਰੀ ਸਲੋਕ
0: ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅੰਗੇਵ
1: ਨਾਨਕ ਪ੍ਰਭ ਸ਼ਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ
0: ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
1: ਜਿਸ ਠਾਕੁਰ ਕੋ ਰਖ ਮਨ ਮਾਹੇ
0: ਜੇ ਪ੍ਰਸਾਦ ਸੁਗੰਧਿਤ ਤਨ ਲਾਵਹੇ
1: ਜਿਸ ਕੋ ਸਿਮਰਤ ਪਰਮਗਤ ਪਾਵੈ
0: ਜੇ ਪ੍ਰਸਾਦ ਬਸੈ ਸੁਖ ਮੰਦਰ
1: ਜਿਸ ਧਿਆਏ ਸਦਾ ਮਨ ਅੰਦਰ
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
1: ਆਠ ਪਹਿਰ ਸਿਮਰੋ ਤਿਸ ਰਸਨਾ
0: ਜੇ ਪ੍ਰਸਾਦ ਰੰਗ ਰਸ ਭੋਗ
1: ਨਾਨਕ ਸਦਾ ਧਿਆਈਐ ਧਿਆਵਨ ਜੋਗ
0: ਜੇ ਪ੍ਰਸਾਦ ਪਾਠ ਪਟੰਬਰ ਹੰਡਾਵਹੇ
1: ਜਿਸ ਤਿਆਕਤ ਅਵਰ ਲਭਾਵੈ
0: ਜੇ ਪ੍ਰਸਾਦ ਸੁਖ ਸੇਜ ਸੋਈ ਜੈ
1: ਮਨ ਆਠ ਪਹਿਰ ਤਾਕਾ ਜਸ ਕਵੀ ਜੈ
0: ਜੇ ਪ੍ਰਸਾਦ ਤੁਲ ਸਭ ਭੂ ਮਾਨੈ
1: ਮੁਖਤਾ ਕੋ ਜਸ ਰਸਨ ਬਖਾਨੈ
0: ਜੇ ਪ੍ਰਸਾਦ ਤੇਰੋ ਰਹਿਤਾ ਧਰਮ
1: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
0: ਰੱਬ ਦੀ ਜਪਤ ਦਰਗਾਹ ਮਾਨ ਪਾਵਹੇ
1: ਨਾਨਕ ਪਤ ਸੇ ਤੀ ਕਰ ਜਾਵੈ
0: ਜੇ ਪ੍ਰਸਾਦ ਅਰੋ ਕੰਚਨ ਦੇਹੀ
1: ਨਿਵਲਾ ਬੁੱਤ ਸਰਾਮ ਸਨੇਹੀ
0: ਜੇ ਪ੍ਰਸਾਦ ਤੇਰਾ ਹੋਲਾ ਰਹਿਤ
1: ਮਨ ਸੁਖ ਪਾਵੈ ਹਰ ਹਰ ਜਸ ਕਹਿਤ
0: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
1: ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ
0: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ
1: ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ
0: ਜੇ ਪ੍ਰਸਾਦ ਪਾਈ ਦੁਰਲਭ ਦੇਹੇ
1: ਨਾਨਕ ਤਾਕੀ ਭਗਤ ਕਰੇ
0: ਜੇ ਪ੍ਰਸਾਦ ਅਭੂਖਨ ਪਹਿਰੀਜੈ
1: ਮਨ ਤਿਸ ਸਿਮਰਤ ਕਿਉ ਆਲਸ ਕੀਜੈ
0: ਜੇ ਪ੍ਰਸਾਦ ਅਸਵਰਸ ਸਵਾਰੀ
1: ਮਨ ਤਿਸ ਪਾਕੋ ਕਭੂ ਨਾ ਵਿਸਾਰੀ
0: ਜੇ ਪ੍ਰਸਾਦ ਬਾਗ ਮਿਲਕ ਧਨਾ
1: ਰਾਗ ਪ੍ਰੇ ਪ੍ਰਭ ਆਪਣੇ ਮਨਾ
0: ਜਿਨ ਤੇਰੀ ਮਨ ਬਣਤ ਬਣਾਈ
1: ਉਠਤ ਬੈਠ ਸਤ ਸਹਿ ਧਿਆਈ
0: ਕਿਸੇ ਧਿਆਈ ਜੋ ਏਕ ਲਖੈ
1: ਇਹਾਂ ਉਹਾਂ ਨਾਨਕ ਤੇਰੀ ਰੱਖੈ
0: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ
1: ਮਨ ਆਠ ਪਹਿਰ ਕਰ ਤਿਸਕਾ ਧਿਆਨ
0: ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ
1: ਜਿਸ ਪ੍ਰਭੋ ਸਾਸ ਸਾਸ ਤਾਰੀ
0: ਜੇ ਪ੍ਰਸਾਦ ਤੇਰਾ ਸੁੰਦਰ ਰੂਪ
1: ਸੋ ਪ੍ਰਭ ਸਿਮਰੋ ਸਦਾ ਅਨੂਪ
0: ਜੇ ਪ੍ਰਸਾਦ ਤੇਰੀ ਨੀਕੀ ਜਾਤ
1: ਸੋ ਪ੍ਰਭ ਸਿਮਰ ਸਦਾ ਦਿਨ ਰਾਤ
0: ਜੇ ਪ੍ਰਸਾਦ ਤੇਰੀ ਪਤ ਰਹੈ
1: ਗੁਰ ਪ੍ਰਸਾਦ ਨਾਨਕ ਜਸ कहै।
0: जे प्रसाद सुनहि कर्ण नाद,
1: जे प्रसाद भेखै विस्माद,
0: जे प्रसाद बोलहि अमृत रसना,
1: जे प्रसाद सुख सहजे बसना,
0: जे प्रसाद हस्त कर चलहि,
1: जे प्रसाद संपूर्ण फलै,
0: जे प्रसाद परम गत पावहि,
1: जे प्रसाद सुख सहज समावै,
0: ऐसा प्रभु त्याग बरकत लागो हो,
1: गुर प्रसाद नानक मन जागो,
0: जे प्रसाद तू प्रकट संसार,
1: जिस प्रभु को मूल न मनो विसार,
0: जे प्रसाद तेरा प्रताप,
1: जे मन मूढ़ तू ताको जाप,
0: जे प्रसाद तेरे कार्य पूरे,
1: जिस जान मन सदा हजूरे,
0: जे प्रसाद तू पावे है साच,
1: जे मन मेरे तू तासे राज,
0: जे प्रसाद सब की गत होए,
1: नानक जाप जपै जप सोए,
0: आप जपाई जपै सो नाउ,
1: आप गवाए सो हर गुण गाओ,
0: प्रभु कृपा ते होए प्रकाश,
1: प्रभु दया ते कमल विकास,
0: प्रभु सो प्रसन्न बसे मन सोए,
1: प्रभु दया ते मतूतन होए,
0: सर्वन धन प्रभु तेरी माया,
1: आपो कछु न किन्हु लया,
0: जत जत लाभ होते तत लगे हैं हर नाथ,
1: नानक इनके कछु न हाथ। श्लोक
0: अगम अगाध पार ब्रह्म सोए, जो जो कहे सुमुखता होए,
1: सुन मीता नानक बिनवंता, साध जना की अचरज कथा। अष्टपदी
0: साध का संग मुख उजल होत,
1: साध संग बल सगली खोत,
0: साध का संग मिटे अभिमान,
1: साध का संग प्रगट सुज्ञान,
0: साध का संग बुझे प्रभ नीरा,
1: साध संग सब होत नबेरा,
0: साध का संग पाए नाम रतन,
1: साध का संग एको ऊपर जतन,
0: साध की महिमा बरने कौन प्राणी,
1: नानक साध की शोभा प्रभ महे समानी,
0: साध का संग अगोचर मिले,
1: साध का संग सदा प्रफुल्ल,
0: साध का संग आवे बस पंचा,
1: साध संग अमृत रस पुंचा,
0: साध संग होए सब की रेन,
1: साध का संग मनोहर बैन,
0: साध का संग न कथू पावे,
1: साध संग अस्तित्व मन पावे,
0: साध के संग माया ते भिन्न,
1: साध संग नानक प्रभु सो प्रसन्न,
0: साध संग दुश्मन सब मीत,
1: साधु के संग महापुनीत,
0: साध संग किस्सो नी बैर,
1: साध के संग न बीगा पैर,
0: साध के संग नाही को मंदा,
1: साध संग जाने परमानंदा,
0: साध के संग नाही हो ताप,
1: साध के संग जैसा व्याप,
0: आपे जाने साध पढ़ाई,
1: नानक साध प्रभु बने आई,
0: साध के संग न कब हूं पावे,
1: साध के संग सदा सुख पावे,
0: साध संग बस अगोचर लह,
1: साधु के संग अजर सह,
0: साध के संग बस थान ऊंचे,
1: साधु के संग महल पहुंचे,
0: साध का संग दृढ़ है सब धर्म,
1: साध का संग केवल पार ब्रह्म,
0: साध का संग पाए नाम निधान,
1: नानक साधु के कुर्बान,
0: साध का संग सब कुल उधार है,
1: साध संग साधन बीत कुटम निस्तार है,
0: साधु का संग सो धन पावे,
1: जिस धन ते सब को बरसावे,
0: साध संग धर्म राय करे सेवा,
1: साध का संग शोभा सुर देवा,
0: साधु का संग पाप पलायन,
1: साध संग अमृत गुण गायन,
0: साध का संग सर्व थान गम,
1: नानक साध का संग सगल जनम,
0: साध का संग नहीं कष काल,
1: दर्शन भेटत होत निहाल,
0: साध का संग कुलूकत हरे,
1: साध का संग नरक पर हरे,
0: साध का संग इहां उहां सुहेला,
1: साध संग बिशरत हर मेला,
0: जो इच्छा सोई फल पावे,
1: साध के संग न बिरथा जावे,
0: पार ब्रह्म साध रित बसे,
1: नानक कुदरे साध सुन रसे,
0: साध के संग सुनो हर नाम,
1: साध संग हर के गुण गाओ,
0: साध के संग न मनते बिसरे,
1: साध संग सर पर निस्तरे,
0: साध के संग लगे प्रभ मीठा,
1: साधु के संग घर घर दीठा,
0: साध संग भई आज्ञाकारी,
1: साध संगत भई हमारी,
0: साध के संग मिटे सब रोग,
1: नानक साध भेटे संजोग,
0: साध की महिमा भेद न जाने हैं,
1: जिता सुने तिता बखियाने,
0: साध की उपमा तेह गुण ते दूर,
1: साध की उपमा रही भरपूर,
0: साध की शोभा का नाही अंत,
1: साध की शोभा सदा बेअंत,
0: साध की शोभा ऊंचते ऊंची,
1: साध की शोभा मूचते मूची,
0: साध की शोभा साध बनाई,
1: नानक साध प्रभ भेद न पाई। श्लोक
0: मन साचा मुख साचा सोए,
1: अवर न पेखे एक बिन कोए,
0: नानक ए लक्षण ब्रह्म ज्ञानी होए।
1: अष्टपदी
0: ब्रह्म ज्ञानी सदा निर्लेप,
1: जैसे जल में कमल लेप,
0: ब्रह्म ज्ञानी सदा निर्दोख,
1: जैसे सूर सर्व को शोक,
0: ब्रह्म ज्ञानी के दृष्ट समान,
1: जैसे राज रंक को लागे तुल पवान,
0: ब्रह्म ज्ञानी के धीरज एक,
1: जो बसदा को खुद को चिंतन ले,
0: ब्रह्म ज्ञानी का यह गुनाओ,
1: नानक जो पाप का सह स्वभाव,
0: ब्रह्म ज्ञानी निर्मल ते निर्मला,
1: जैसे मैल न लागे जला,
0: ब्रह्म ज्ञानी के मन होए प्रकाश,
1: जैसे तर ऊपर आकाश,
0: ब्रह्म ज्ञानी के मित्र शत्रु समान,
1: ब्रह्म ज्ञानी के नाही अभिमान,
0: ब्रह्म ज्ञानी ऊंचते ऊंचा,
1: मन अपने है सब ते नीचा,
0: ब्रह्म ज्ञानी से जन भये,
1: नानक जिन प्रव्याप करे,
0: ब्रह्म ज्ञानी सगल किरीना,
1: आत्म रस ब्रह्म ज्ञानी चीना,
0: ब्रह्म ज्ञानी की सब ऊपर माया,
1: ब्रह्म ज्ञानी ते कछ बुरा न पे,
0: ब्रह्म ज्ञानी सदा समदर्शी,
1: ब्रह्म ज्ञानी की दृष्ट अमृत वर्षी,
0: ब्रह्म ज्ञानी बंधन ते मुक्ता,
1: ब्रह्म ज्ञानी की निर्मल जुगता,
0: ब्रह्म ज्ञानी का भोजन ज्ञान,
1: नानक ब्रह्म ज्ञानी का ब्रह्म ध्यान,
0: ब्रह्म ज्ञानी एक उपरयास,
1: ब्रह्म ज्ञानी का नहीं विनाश,
0: ब्रह्म ज्ञानी का गरीबी समाहा,
1: ब्रह्म ज्ञानी परोपकार उमाहा,
0: ब्रह्म ज्ञानी का नाही धंधा,
1: ब्रह्म ज्ञानी ले तावत बंदा,
0: ब्रह्म ज्ञानी का होय सुफला,
1: ब्रह्म ज्ञानी सुफल फला,
0: ब्रह्म ज्ञानी संग सगल उदार,
1: नानक ब्रह्म ज्ञानी जपे सगल संसार,
0: ब्रह्म ज्ञानी के एक रंग,
1: ब्रह्म ज्ञानी के बसे प्रभ संग,
0: ब्रह्म ज्ञानी के नाम आधार,
1: ब्रह्म ज्ञानी के नाम प्रवार,
0: ब्रह्म ज्ञानी सदा सद जागत,
1: ब्रह्म ज्ञानी अंगुद त्यागत,
0: ब्रह्म ज्ञानी के मन परमानंद,
1: ब्रह्म ज्ञानी के कर सदा आनंद,
0: ब्रह्म ज्ञानी सुख सहज निवास,
1: नानक ब्रह्म ज्ञानी का नहीं विनाश,
0: ब्रह्म ज्ञानी ब्रह्म का विता,
1: ब्रह्म ज्ञानी एक संहिता,
0: ब्रह्म ज्ञानी के होय अचिंत,
1: ब्रह्म ज्ञानी का निर्मल मंत्र,
0: ब्रह्म ज्ञानी जिस करे प्रभ आप,
1: ब्रह्म ज्ञानी का ਬੜ ਪ੍ਰਤਾਪ
0: ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈ ਹੈ
1: ਬ੍ਰਹਮ ਗਿਆਨੀ ਕੋ ਬੜ ਬੜ ਜਾਈ ਹੈ
0: ਬ੍ਰਹਮ ਗਿਆਨੀ ਕੋ ਖੋਜੇ ਹੈ ਮਹੇਸ਼ਵਰ
1: ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ
0: ਬ੍ਰਹਮ ਗਿਆਨੀ ਕੀ ਕੀਮਤ ਮਾਹੇ
1: ਬ੍ਰਹਮ ਗਿਆਨੀ ਕੇ ਸਗਲਵਾਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ
1: ਬ੍ਰਹਮ ਗਿਆਨੀ ਕੋ ਸਦਾ ਆਦੇਸ਼
0: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਦਾ ਅੱਖਰ
1: ਬ੍ਰਹਮ ਗਿਆਨੀ ਸਰਬ ਕਾ ਠਾਕੁਰ
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ
1: ਬ੍ਰਹਮ ਗਿਆਨੀ ਕੀ ਕਰ ਬ੍ਰਹਮ ਗਿਆਨੀ ਜਾਣੈ
0: ਬ੍ਰਹਮ ਗਿਆਨੀ ਕਾ ਅੰਤ ਨਾ ਪਾਰ
1: ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ
1: ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ
0: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ
1: ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ
1: ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
0: ਬ੍ਰਹਮ ਗਿਆਨੀ ਕਾ ਸਗਲ ਆਕਾਰ
1: ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ
1: ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ
0: ਔਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਭੇਖੈ ਭਗਵਾਨ ਨਿਮਕ ਨਿਮਕ
1: ਠਾਕੁਰ ਨਮਸਕਾਰ ਨਾਨਕ ਉਹ ਅਪਰਸ ਸਗਲ ਨਿਸਤਾਰ ਅਸ਼ਟਪਦੀ
0: ਮਿਥਿਆ ਨਾਹੀ ਰਸਨਾ ਪਰਸ
1: ਮਨ ਮੈਂ ਪ੍ਰੀਤ ਨਰੰਜਨ ਦਰਸ
0: ਕਰਤ੍ਰਿਆ ਰੂਪ ਨਾ ਭੇਖੈ ਨੇਤਰ
1: ਸਾਧ ਕੀ ਟਹਿਲ ਸੰਤ ਸੰਗ ਹੇਤ
0: ਕਰਨਨ ਸੁਣੈ ਕਾਹੂ ਕੀ ਨਿੰਦਾ
1: ਸਭ ਤੇ ਜਾਣੈ ਆਪਸ ਕੋ ਮੰਦਾ
0: ਔਰ ਪ੍ਰਸਾਦ ਵਿਖਿਆ ਪਰ ਹਰ ਹੈ
1: ਮਨ ਕੀ ਵਾਸਨਾ ਮਨ ਤੇ ਟਰੈ
0: ਇੰਦਰੀ ਜਤ ਪੰਚ ਦੋਖ ਤੇ ਰਹਿਤ
1: ਨਾਨਕ ਕੋਟ ਮਦੇ ਕੋ ਐਸਾ ਪਰਸ
0: ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ
1: ਵਿਸਨ ਕੀ ਮਾਇਆ ਤੇ ਹੋਏ ਭਿੰਨ
0: ਕਰਮ ਕਰਤ ਹੋਵੈ ਨੇ ਕਰਮ
1: ਇਸ ਵੈਸਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬੰਚੈ
1: ਕੇਵਲ ਭਗਤ ਕੀਰਤਨ ਸੰਗ ਰਚੈ
0: ਮਨ ਤਨ ਅੰਤਰ ਸਿਮਰਨ ਗੋਪਾਲ
1: ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਬਰਾਹ ਨਾਮ ਜਪਾਵੈ
1: ਨਾਨਕ ਹੋ ਵੈਸਨੋ ਪਰਮ ਗਤ ਪਾਵੈ
0: ਭਗਵਤੀ ਭਗਵੰਤ ਭਗਤ ਕਾ ਰੰਗ
1: ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ
1: ਕਰ ਪੂਜੈ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾਂ ਮਲ ਖੋਵੈ
1: ਇਸ ਭਗਵਤੀ ਕੀ ਮਤ ਉਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤ ਨੀਤ
1: ਮਨ ਤਨ ਅਰਪੈ ਬਿਸ਼ਨ ਪ੍ਰੀਤ
0: ਹਰ ਕੇ ਚਰਨ ਹਿਰਦੈ ਵਸਾਵੈ
1: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਿਤ ਜੋ ਮਨ ਪ੍ਰਬੁੱਧ ਹੈ
1: ਰਾਮ ਨਾਮ ਆਤਮ ਮੈਂ ਸੁਧੈ
0: ਰਾਮ ਨਾਮ ਸਾਰ ਰਸ ਪੀਵੈ
1: ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਵਸਾਵੈ
1: ਸੋ ਪੰਡਿਤ ਫਿਰ ਜੋਨਨ ਆਵੈ
0: ਵੇਦ ਪੁਰਾਣ ਸਿਮਰਤ ਬੂਝੈ ਮੂਲ
1: ਸੁਖ ਮੈਂ ਜਾਣੈ ਅਸਤੂਲ
0: ਜੋ ਵਰਨਾ ਕੋ ਦੇ ਉਪਦੇਸ਼
1: ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
0: ਬੀਜ ਮੰਤਰ ਸਰ ਕੋ ਗਿਆਨ
1: ਜੋ ਵਰਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਤ ਹੋਏ
1: ਸਾਧ ਸੰਗ ਭਾਵੈ ਜਨ ਕੋਇ
0: ਕਰ ਕਿਰਪਾ ਅੰਤਰ ਉਰਤਾਰ ਹੈ
1: ਬਸ ਪ੍ਰੇਤ ਮੁਕਤ ਪਾਤਰ ਕੋ ਉਤਾਰੈ
0: ਸਰਬ ਰੋਗ ਕਾ ਔਖਦ ਨਾਮ
1: ਕਲਿਆਣ ਰੂਪ ਮੰਗਲ ਗੁਣ ਕਾਮ
0: ਕਾਹੂ ਜੁਗਤ ਕਿਤੇ ਨਾ ਪਾਈਐ ਧਰਮ
1: ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ
1: ਜਿਸ ਕਾ ਨਾਮ ਸਤ ਰਾਮ ਦਾਸ
0: ਆਤਮ ਰਾਮ ਕਿਸ ਨਦਰੀ ਆਇਆ
1: ਦਾਸ ਸੰਤਨ ਪਾਏ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ
1: ਸੋ ਦਾਸ ਦਰਗਾਹ ਪ੍ਰਵਾਨ
0: ਆਪਣੇ ਦਾਸ ਕੋ ਆਪ ਕਿਰਪਾ ਕਰੈ
1: ਜਿਸ ਦਾਸ ਕੋ ਸਭ ਸੋਜੀ ਪਰੈ
0: ਸਗਲ ਸੰਗ ਆਤਮ ਉਦਾਸ
1: ਅਸੀਂ ਜੁਗਤ ਨਾਨਕ ਰਾਮ ਦਾਸ
0: ਸਭ ਕੀ ਆਗਿਆ ਆਤਮ ਹਿਤਾਵੈ
1: ਜੀਵਨ ਮੁਕਤ ਸੋ ਕਹਾਵੈ
0: ਤੈਸਾ ਹਰਕ ਤੈਸਾ ਉਸ ਸੋਗ
1: ਸਦਾ ਅਨੰਤ ਹੈ ਨਾਹੀ ਵਿਯੋਗ
0: ਤੈਸਾ ਸਵਰਨ ਤੈਸੀ ਉਸ ਮਾਟੀ
1: ਤੈਸਾ ਅੰਮ੍ਰਿਤ ਤੈਸੀ ਬਿਖ ਕਾਟੀ
0: ਤੈਸਾ ਮਾਨ ਤੈਸਾ ਅਭਿਮਾਨ
1: ਤੈਸਾ ਰੰਗ ਤੈਸਾ ਰਾਜਾਨ
0: ਜੋ ਵਰਤਾਏ ਸਾਈ ਜੁਗਤ
1: ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਉ
1: ਜਿਤ ਜਿਤ ਘਰ ਰੱਖਿਆ ਤੈਸਾ ਤਿੰਨਾ
0: ਆਪੇ ਕਰਨ ਕਰਾਵਨ ਜੋਗ
1: ਭਾਵੈ ਸੋਈ ਪਨ ਹੋਗ
0: ਅਸਰੇ ਆਪ ਹੋਏ ਅੰਤ ਤਰੰਗ
1: ਲਖਿਆ ਨਾ ਜਾਹੇ ਪਾਰ ਬ੍ਰਹਮ ਕੇ ਰੰਗ
0: ਜੈਸੀ ਮਤ ਦੇ ਤੈਸਾ ਪ੍ਰਕਾਸ਼
1: ਪਾਰ ਬ੍ਰਹਮ ਕਰਤਾ ਅਵਿਨਾਸ਼
0: ਸਦਾ ਸਦਾ ਸਦਾ ਦਇਆਲ
1: ਸਿਮਰ ਸਿਮਰ ਨਾਨਕ ਪਏ ਨਿਹਾਲ ਸਲੋਕ
0: ਉਸਤ ਕਰੇ ਅਨੇਕ ਜਨ ਅੰਤ ਨ ਪਾਰਾ ਵਾਰ
1: ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦਿਆਨਕ ਪਰਕਾਰ ਅਸ਼ਟਪਦੀ
0: ਕਈ ਕੋਟ ਹੋਏ ਪੁਜਾਰੀ
1: ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭਏ ਤੀਰਥ ਵਾਸੀ
1: ਕਈ ਕੋਟ ਬਨ ਪ੍ਰਮੈ ਉਦਾਸੀ
0: ਕਈ ਕੋਟ ਬੇਦ ਕੇ ਸਰੋਤੇ
1: ਕਈ ਕੋਟ ਤਪੀਸਰ ਹੋਤੇ
0: ਕਈ ਕੋਟ ਆਤਮ ਧਿਆਨ ਧਾਰੇ
1: ਕਈ ਕੋਟ ਕਵ ਕਾਵ ਵਿਚਾਰੇ
0: ਕਈ ਕੋਟ ਨਵਤਨ ਨਾਮ ਧਿਆਵਹੇ
1: ਨਾਨਕ ਕਰਤੇ ਕਾ ਅੰਤ ਨ ਪਾਵੇ
0: ਕਈ ਕੋਟ ਭਏ ਅਭਿਮਾਨੀ
1: ਕਈ ਕੋਟ ਅੰਧ ਅਗਿਆਨੀ
0: ਕਈ ਕੋਟ ਕਿਰਪਨ ਕਠੋਰ
1: ਕਈ ਕੋਟ ਭਿਗ ਆਤਮ ਨੇ ਕੋ
0: ਕਈ ਕੋਟ ਪਰ ਦਰਬ ਕੋ ਹਿਰਹੇ
1: ਕਈ ਕੋਟ ਪਰ ਦੁਖ ਨਾ ਕਰੇ
0: ਕਈ ਕੋਟ ਮਾਇਆ ਸ਼ਰਮ ਮਾਹੀ
1: ਕਈ ਕੋਟ ਪਰ ਦੇਸ਼ ਭਰਮਾ ਹੈ
0: ਜਿਤ ਜਿਤ ਲਾਭ ਹੋਤੇ ਤਿਤ ਲਗਨਾ
1: ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
0: ਕਈ ਕੋਟ ਸਿੱਧ ਜਤੀ ਜੋਗੀ
1: ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪ ਉਪਾਏ
1: ਕਈ ਕੋਟ ਪਾਤਰ ਬ੍ਰਿਖ ਨਿਪਜਾਏ
0: ਕਈ ਕੋਟ ਪਵਨ ਪਾਣੀ ਬੈ ਸੰਤਰ
1: ਕਈ ਕੋਟ ਦੇਸ਼ ਭੂ ਮੰਡਲ
0: ਕਈ ਕੋਟ ਸਸੀਆ ਸੂਰ ਨਖਤਰ
1: ਕਈ ਕੋਟ ਦੇਵ ਦਾਨਵ ਇੰਦਰ ਸ਼ਿਰ ਛਤਰ
0: ਸਗਲ ਸਮਗਰੀ ਆਪਣੇ ਸੂਤ ਧਾਰ
1: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ
0: ਕਈ ਕੋਟ ਰਾਜਸ ਤਮ ਸਾਤਕ
1: ਕਈ ਕੋਟ ਵੇਦ ਪ੍ਰਾਣ ਸਿਮਰਤਿ ਅਰ ਸ਼ਾਸਤ
0: ਕਈ ਕੋਟ ਕੀ ਰਤਨ ਸਮੁੰਦ
1: ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਇਹ ਚਿਰ ਜੀਵੇ
1: ਕਈ ਕੋਟ ਗਿਰੀ ਮੇਰ ਸਵਰਨ ਥੀਵੇ
0: ਕਈ ਕੋਟ ਜਖ ਕੇ ਨਿਰਪਸਾਚ
1: ਕਈ ਕੋਟ ਭੂਤ ਪ੍ਰੇਤ ਸੁ ਕਰਮਿਰਕਾ
0: ਸਾਥੇ ਨੇਰਾ ਸਭ ਹੂੰ ਤੇ ਦੂਰ
1: ਨਾਨਕ ਆਪ ਲਿਪਤਰੇ ਆਪ ਭਰਪੂਰ
0: ਕਈ ਕੋਟ ਪਾਤਾਲ ਕੇ ਵਾਸੀ
1: ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨਮ ਹੈ ਜੀਵੈ ਮਰ ਹੈ
1: ਕਈ ਕੋਟ ਬਹੁ ਜੋਨੀ ਫਿਰੈ
0: ਕਈ ਕੋਟ ਬੈਠ ਸਹੀ ਖਾਹੇ
1: ਕਈ ਕੋਟ ਕਾਲੇ ਤਕ ਪਾਹੇ
0: ਕਈ ਕੋਟ ਕੀ ਇਹ ਧਨਵੰਤ
1: ਕਈ ਕੋਟ ਮੈਂ ਚਿੰਤ
0: ਜੈ ਜੈ ਭਾਣਾ ਤਹਿ ਤਹਿ ਰਾਖੀ
1: ਨਾਨਕ ਸਭ ਕੁਛ ਪ੍ਰਭ ਕੈ ਹਾਥੇ,
0: ਕਈ ਕੋਟ ਭਏ ਬੈਰਾਗੀ,
1: ਰਾਮ ਨਾਮ ਸੰਗਤਨ ਲਿਵ ਲਾਗੀ,
0: ਕਈ ਕੋਟ ਪ੍ਰਭ ਕੋ ਖੋਜੰਤੇ,
1: ਆਤਮ ਮਹਿ ਭਾਰ ਬ੍ਰਹਮ ਲਹੰਤੇ,
0: ਕਈ ਕੋਟ ਦਰਸ਼ਨ ਪ੍ਰਭਿਆਸ,
1: ਜਿਨਕੋ ਮਿਲਿਓ ਪ੍ਰਭ ਵਿਨਾਸ,
0: ਕਈ ਕੋਟ ਮੰਗ ਹੈ ਸਤਸੰਗ,
1: ਭਾਰ ਬ੍ਰਹਮ ਤਿਨ ਲਾਗਾ ਰੰਗ,
0: ਜਿਨਕੋ ਹੋਏ ਆਪ ਸੋ ਪ੍ਰਸੰਨ,
1: ਨਾਨਕ ਤੇਜਨ ਸਦਾ ਧਨ ਧਨ,
0: ਕਈ ਕੋਟ ਖਾਣੀ ਅਰਖੰਡ,
1: ਕਈ ਕੋਟ ਆਕਾਸ਼ ਬ੍ਰਹਮੰਡ,
0: ਕਈ ਕੋਟ ਹੋਏ ਅਵਤਾਰ,
1: ਕਈ ਜੁਗ ਕੀ ਨੋ ਵਿਸਥਾਰ,
0: ਕਈ ਵਾਰ ਪਸਰਿਓ ਪਾਸਾਰ,
1: ਸਦਾ ਸਦਾ ਇੱਕ ਇੱਕ ਅੰਕਾਰ,
0: ਕਈ ਕੋਟ ਕੀਨੇ ਬਹੁ ਭਾਂਤ,
1: ਹੋਏ ਪ੍ਰਭ ਮਾਹੇ ਸਮਾਤ,
0: ਤਾਂ ਕਾ ਅੰਤ ਨ ਜਾਣੈ ਕੋਈ,
1: ਆਪੇ ਆਪ ਨਾਨਕ ਪ੍ਰਭ ਸੋਏ,
0: ਕਈ ਕੋਟ ਪਾਰ ਬ੍ਰਹਮ ਕੇ ਦਾਸ,
1: ਜਿਨ ਹੋਵਤੇ ਆਤਮ ਪ੍ਰਗਾਸ,
0: ਕਈ ਕੋਟ ਤਤ ਕੇ ਬੇਤੇ,
1: ਸਦਾ ਨਿਹਾਰੈ ਇੱਕੋ ਨੇਤਰੇ,
0: ਕਈ ਕੋਟ ਨਾਮ ਰਸ ਪੀਵੈ ਹੈ,
1: ਅਮਰ ਭਏ ਸਦ ਸਦ ਹੀ ਜੀਵੈ,
0: ਕਈ ਕੋਟ ਨਾਮ ਗੁਣ ਗਾਵੇ,
1: ਆਤਮ ਰਸ ਸੁਖ ਸਹਿ ਸਮਾਵੈ,
0: ਆਪਣੇ ਜਨ ਕੋ ਸਾਥ ਸਾਥ ਸੰਭਾਰੀ,
1: ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ,
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ,
1: ਨਾਨਕ ਤਿਸ ਬਲਹਾਰ ਨੇ ਜਲ ਥਲ ਮਈ ਅਲ ਸੋਏ, ਅਸ਼ਟਪਦੀ
0: ਕਰਨ ਕਰਾਵਨ ਕਰਨੈ ਜੋਗ,
1: ਜੋਤ ਸੁਭਾਵੈ ਸੋਈ ਹੋਗ,
0: ਫਿਰ ਮੈਂ ਥਾਪ ਉਥਾਪ ਨਹਾਰਾ,
1: ਅੰਤ ਨਹੀਂ ਕਿਛ ਪਾਰਾ ਵਾਰਾ,
0: ਹੁਕਮੇ ਧਾਰ ਅਧਾਰ ਰਹਾਵੈ,
1: ਹੁਕਮੇ ਉਪਜੈ ਹੁਕਮ ਸਮਾਵੈ,
0: ਹੁਕਮੇ ਊਚ ਨੀਚ ਵਿਵਹਾਰ,
1: ਹੁਕਮੇ ਅਨਕ ਰੰਗ ਪ੍ਰਕਾਰ,
0: ਕਰ ਕਰ ਦਿੱਥੈ ਆਪਣੀ ਵਡਿਆਈ,
1: ਨਾਨਕ ਸਭ ਮੈਂ ਰਿਹਾ ਸਮਾਈ,
0: ਕਾ ਭਾਵੈ ਮਨੋ ਗਤ ਪਾਵੈ,
1: ਕਾ ਭਾਵੈ ਤਾਂ ਪਾਤਰ ਤਰਾਵੈ,
0: ਕਾ ਭਾਵੈ ਬਿਨ ਸਾਸ ਤੇ ਰੱਖੈ,
1: ਕਾ ਭਾਵੈ ਤਾਂ ਹਰ ਗੁਣ ਭਾਖੈ,
0: ਕਾ ਭਾਵੈ ਤਾਂ ਪਤ ਉਧਾਰੈ,
1: ਆਪ ਕਰੈ ਆਪਨ ਵਿਚਾਰੈ,
0: ਦੋਹਾਂ ਸ੍ਰਿਆਂ ਕਾ ਆਪ ਸੁਆਮੀ,
1: ਖੇਲੈ ਬਿਕਸੈ ਅੰਤਰ ਜਾਮੀ,
0: ਜੋ ਭਾਵੈ ਸੋ ਕਾਰ ਕਰਾਵੈ,
1: ਨਾਨਕ ਦ੍ਰਿਸ਼ਟੀ ਅਵਰ ਨ ਆਵੈ,
0: ਉਹ ਮਨੁੱਖ ਤੇ ਕਿਆ ਹੋਏ ਆਵੈ,
1: ਜੋਤ ਸੁਭਾਵੈ ਸੋਈ ਕਰਾਵੈ,
0: ਕਿਸ ਕੈ ਹਾਥ ਹੋਏ ਤਾਂ ਸਭ ਪਿਛਲੇ,
1: ਜੋਤ ਸੁਭਾਵੈ ਸੋਈ ਕਰੇ,
0: ਮਨ ਜਾਣਤ ਵਿਖਿਆ ਮਹਿ ਰਚੈ,
1: ਜੇ ਜਾਣਤੇ ਆਪਣੇ ਆਪ ਬਚੈ,
0: ਭਰਮੇ ਭੁੱਲੈ ਦਹਿ ਦਿਸਤਾਵੈ,
1: ਨਮਕ ਮਾਹੀ ਚਾਰ ਕੁੰਡ ਫਿਰ ਆਵੈ,
0: ਕਰ ਕਿਰਪਾ ਜਿਸ ਆਪਣੀ ਭਗਤ ਦੇ,
1: ਨਾਨਕ ਤੇ ਜਨ ਨਾਮ ਮਿਲੇ,
0: ਛਿਨਵੈ ਨੀਚ ਕੀਟ ਕੋ ਰਾਜ,
1: ਬਾਰ ਬ੍ਰਹਮ ਗਰੀਬ ਨਿਵਾਜ,
0: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ,
1: ਜਿਸ ਤਤਕਾਲ ਦਰ ਦਿਸ ਪ੍ਰਗਟਾਵੈ,
0: ਜਾਂ ਕੋ ਆਪਣੀ ਕਰੈ ਬਖਸ਼ੀਸ,
1: ਨਾਕਾ ਲੇਖਾ ਨਾ ਗਣੇ ਜਗਦੀਸ਼,
0: ਜੀਓ ਪਿੰਡ ਸਭ ਤਿਸ ਕੀ ਰਾਸ,
1: ਕਟ ਪੂਰਨ ਬ੍ਰਹਮ ਪ੍ਰਗਾਸ,
0: ਆਪਣੀ ਬਣਤ ਆਪ ਬਣਾਈ,
1: ਨਾਨਕ ਜੀਵੈ ਦੇਖ ਵਡਾਈ,
0: ਇਸ ਕਾ ਬਲ ਨਾ ਹੀ ਇਸ ਹਾਥ,
1: ਕਰਨ ਕਰਾਵਨ ਸਭ ਕੋ ਨਾਥ,
0: ਆਗਿਆਕਾਰੀ ਬਪਰਾ ਜੀਓ,
1: ਜੋਤ ਸੁਭਾਵੈ ਸੋਈ ਫਨ ਥੀ,
0: ਪ੍ਰਭੁ ਊਚ ਨੀਚ ਮੈਂ ਬਸੈ,
1: ਪ੍ਰਭੁ ਸੋਗ ਹਰ ਕਰੰਗ ਹੱਸੈ,
0: ਪ੍ਰਭੁ ਨਿੰਦ ਚਿੰਦ ਵਿਵਹਾਰ,
1: ਪ੍ਰਭੁ ਉਭੈ ਕਾਸ ਪਿਆਲ,
0: ਪ੍ਰਭੁ ਬੇਤਾ ਬ੍ਰਹਮ ਵਿਚਾਰ,
1: ਨਾਨਕ ਆਪ ਮਿਲਾਵਨ ਹਾਰ,
0: ਪ੍ਰਭੁ ਨਿਰਤ ਕਰੈ ਬਹੁ ਭਾਂਤ,
1: ਪ੍ਰਭੁ ਸੋਏ ਰਹੈ ਦਿਨ ਰਾਤ,
0: ਪ੍ਰਭੁ ਮਹਾ ਕ੍ਰੋਧ ਵਿਕਰਾਲ,
1: ਪ੍ਰਭੁ ਸਰਵ ਕੀ ਹੋ ਤਰਵਾਲ,
0: ਪ੍ਰਭੁ ਹੋਏ ਬਹਿ ਬੜ ਰਾਜਾ,
1: ਪ੍ਰਭੂ ਭਿਖਾਰੀ ਨੀਚ ਕਾ ਸਾਜਾ,
0: ਪ੍ਰਭੂ ਆਪ ਕੀਰਤ ਮੈਂ ਆਵੈ,
1: ਪ੍ਰਭੂ ਭਲਾ ਭਲਾ ਕਹਾਵੈ,
0: ਜਿਉਂ ਪ੍ਰਭ ਰਾਖੈ ਤੇ ਵਹੀ ਰਹੈ,
1: ਗੁਰ ਪ੍ਰਸਾਦ ਨਾਨਕ ਸਚ ਕਹੈ,
0: ਪ੍ਰਭੂ ਹੋਏ ਪੰਡਤ ਕਰੇ ਬਖਿਆਨ,
1: ਪ੍ਰਭੂ ਮੋਹਨ ਧਾਰੀ ਲਾਵੈ ਧਿਆਨ,
0: ਪ੍ਰਭੂ ਤਟ ਤੀਰਥ ਇਸ਼ਨਾਨ,
1: ਪ੍ਰਭੂ ਸਤ ਸਾਧਕ ਮੁਖ ਗਿਆਨ,
0: ਪ੍ਰਭੂ ਕੀਟ ਹਸ ਪਤੰਗ ਹੋਏ ਜੀਆ,
1: ਅਨਕ ਜੋਨ ਭਰਮੈ ਪਰਮਈਆ,
0: ਨਾਨਾ ਰੂਪ ਜਿਉਂ ਸਵੰਗੀ ਦਿਖਾਵੈ,
1: ਜੋ ਪ੍ਰਭ ਭਾਵੈ ਤਵੈ ਨਾ ਚਾਵੈ,
0: ਜੋ ਸੁਭਾਵੈ ਸੋਈ ਹੋਏ,
1: ਨਾਨਕ ਦੂਜਾ ਅਵਰ ਨਾ ਕੋਏ,
0: ਪ੍ਰਭੂ ਸਾਧ ਸੰਗਤ ਇਹ ਪਾਵੈ,
1: ਉਸੇ ਥਾਂ ਤੇ ਬੋਰ ਨਾ ਆਵੈ,
0: ਅੰਤਰ ਹੋਏ ਗਿਆਨ ਪ੍ਰਗਾਸ,
1: ਉਸ ਸਥਾਨ ਕਾ ਨਹੀਂ ਵਿਨਾਸ਼,
0: ਮਨ ਤਨ ਨਾਮ ਰਤੇ ਇੱਕ ਰੰਗ,
1: ਸਦਾ ਬਸੈ ਭਾਰ ਬ੍ਰਹਮ ਕੈ ਸੰਗ,
0: ਜਿਉਂ ਜਲ ਮਹਿ ਜਲ ਆਏ ਕਟਾਨਾ,
1: ਜੋਤੀ ਸੰਗ ਜੋਤ ਸਮਾਨਾ,
0: ਮਿਟ ਗਏ ਗਵਨ ਪਾਏ ਵਿਸਰਾਮ,
1: ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ,
0: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ,
1: ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ, ਅਸ਼ਟਪਦੀ
0: ਜਿਸ ਕੈ ਅੰਤਰ ਰਾਜ ਅਭਿਮਾਨ,
1: ਸੋ ਨਰਕ ਪਾਤੀ ਹੋਵਤ ਸਵਾਨ,
0: ਜੋ ਜਾਣੈ ਮੈਂ ਜੋ ਬਨਵੰਤ,
1: ਸੋ ਹੋਵਤ ਬਿਸ਼ਟਾ ਕਾ ਜੰਤ,
0: ਆਪ ਸੋ ਕਰਮਵੰਤ ਕਹਾਵੈ,
1: ਜਨਮ ਮਰੈ ਭਉ ਜੋਨ ਪਰਮਾਵੈ,
0: ਧਨ ਭੂਮਿਕਾ ਜੋ ਕਰੈ ਗੁਮਾਨ,
1: ਸੋ ਮੂਰਖ ਅੰਧਾ ਅਗਿਆਨ,
0: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ,
1: ਨਾਨਕੀ ਹੈ ਮੁਕਤਿਆ ਗੈ ਸੁਖ ਪਾਵੈ,
0: ਧਨਵੰਤਾ ਹੋਏ ਕਰ ਗਰਭਾਵੈ,
1: ਤ੍ਰਿਣ ਸਮਾਨ ਕਾ ਚੰਗ ਨ ਜਾਵੈ,
0: ਬਹੁ ਲਸਕਰ ਮਨੁੱਖ ਉਪਰ ਕਰੇ ਆਸ,
1: ਪਰ ਭੀਤਰਤਾ ਕਾ ਹੋਏ ਵਿਨਾਸ,
0: ਸਭ ਤੇ ਆਪ ਜਾਣੈ ਬਲਵੰਤ,
1: ਹੋਏ ਜਾਏ ਬਸਵੰਤ,
0: ਕਿਸੇ ਨਾ ਬਦੈ ਆਪ ਅਹੰਕਾਰੀ,
1: ਧਰਮ ਰਾਏ ਤਿਸ ਕਰੇ ਖੁਆਰੀ,
0: ਗੁਰ ਪ੍ਰਸਾਦ ਜਾਂ ਕਾ ਮਿਟੈ ਅਭਿਮਾਨ,
1: ਸੋ ਜਨ ਨਾਨਕ ਦਰਗਹਿ ਪ੍ਰਵਾਨ,
0: ਕੋਟ ਕਰਮ ਕਰੈ ਹੋਂ ਧਾਰੀ,
1: ਸਰਮ ਪਾਵੇ ਸਗਲੇ ਬਰਥਾਰੇ,
0: ਅਨਕ ਤਪੱਸਿਆ ਕਰੇ ਹੰਕਾਰ,
1: ਨਰਕ ਸੁਰਗ ਫਿਰ ਫਿਰ ਅਵਤਾਰ,
0: ਅਨਕ ਜਤਨ ਕਰ ਆਤਮ ਨਹੀਂ ਦਰਵੈ,
1: ਹਰ ਦਰਗਹਿ ਕਉ ਕੈਸੇ ਗਵੈ,
0: ਆਪਸ ਕੋ ਜੋ ਭਲਾ ਕਹਾਵੈ,
1: ਕਿਸੇ ਭਲਾਈ ਨਿਕਟ ਨ ਆਵੈ,
0: ਸਰਬ ਕੀ ਰੇਨ ਜਾਂ ਕਾ ਮਨ ਹੋਏ,
1: ਕਉ ਨਾਨਕ ਤਾਂ ਕੀ ਨਿਰਮਲ ਸੋਏ,
0: ਜਬ ਲਗ ਜਾਣੈ ਮੁਝ ਤੇ ਕਛੁ ਹੋਏ,
1: ਤਬ ਇਸ ਕੋ ਸੁਖ ਨਾਹੀ ਕੋਏ,
0: ਜਬ ਇਹ ਜਾਣੈ ਮੈਂ ਕਿਛ ਕਰਤਾ,
1: ਤਬ ਲਗ ਗਰਭ ਜੋਨ ਮੈਂ ਫਿਰਤਾ,
0: ਜਬ ਧਾਰੈ ਕੋ ਬੈਰੀ ਮੀਤ,
1: ਤਬ ਲਗ ਨਿਸ਼ਚਲ ਨਾਹੀ ਚੀਤ,
0: ਜਬ ਲਗ ਮੋਹ ਮਗਨ ਸੰਗ ਮਾਏ,
1: ਤਬ ਲਗ ਧਰਮ ਰਾਏ ਦੇ ਸਜਾਏ,
0: ਪ੍ਰਭ ਕਿਰਪਾ ਤੇ ਬੰਧਨ ਟੂਟੈ,
1: ਗੁਰ ਪ੍ਰਸਾਦ ਨਾਨਕ ਹਾਂ ਛੁਟੈ,
0: ਸਹਿਸ ਕਟੇ ਲਭ ਕੋਟ ਧਾਵੈ,
1: ਰਤਨ ਆਵੈ ਮਾਇਆ ਪਾਛੈ ਪਾਵੈ,
0: ਅਨਕ ਭੋਗ ਵਿਖਿਆ ਕੇ ਕਰੈ,
1: ਨੈ ਤ੍ਰਿਪਤਾਵੈ ਖਪ ਖਪ ਮਰੈ,
0: ਬਿਨਾ ਸੰਤੋਖ ਨਹੀਂ ਕੋ ਰਾਜੈ,
1: ਸੁਪਨ ਮਨੋਰਥ ਬਿਰਥੇ ਸਭ ਕਾਜੈ,
0: ਨਾਮ ਰੰਗ ਸਰਬ ਸੁਖ ਹੋਏ,
1: ਪ੍ਰਭਾਗੀ ਕਿਸੈ ਪ੍ਰਾਪਤ ਹੋਏ,
0: ਕਰਨ ਕਰਾਵਨ ਆਪੇ ਆਪ,
1: ਸਦਾ ਸਦਾ ਨਾਨਕ ਹਰ ਜਾਪ,
0: ਕਰਨ ਕਰਾਵਨ ਕਰਨੈ ਹਾਰ,
1: ਇਸ ਕੈ ਹਾਥ ਕਹਾਂ ਵਿਚਾਰ,
0: जैसी दृष्ट करे तैसा होए,
1: आपे आप प्रभु सोए,
0: जो किछ बीनो सो अपना रंग,
1: तब ते दूर सब हूं कै संग,
0: बुद्धिया देखा करे विवेक,
1: आपे एका पया नी,
0: मरे न बिनसै आवै न जाए,
1: नानक सधी रह समाए,
0: आप उपदेसै समझे आप,
1: आपे रचिया सब कै साथ,
0: आप कीनो अपन विस्तार,
1: सब कुछ उसका हो करने हार,
0: कोस्ते भिन्न कहो किश होए,
1: अंत नंतर एकै सोए,
0: अपने चलित आप करने हार,
1: गौत करे रंग अपार,
0: मन में आप मन अपने माहे,
1: नानक कीमत कह न जाए,
0: सत सत सत प्रभु स्वामी,
1: गुर प्रसाद के नै बखियानी,
0: सत सत सत सब कीना,
1: कोट मदैकन विरले चीना,
0: भला भला भला तेरा रूप,
1: अत सुंदर अपार अनूप,
0: निर्मल निर्मल निर्मल तेरी बाणी,
1: घट घट सुनी सरवण बखियानी,
0: पवित्र पवित्र पवित्र पुनीत,
1: नाम जपै नानक मन प्रीत श्लोक,
0: संत सरन जो जन पर सो जन उदर नहार,
1: संत की निंदा नानका बहुर बहुर अवतार, अष्टपदी,
0: संत का दुखन हार जा कटै,
1: संत का दुखन जमते नहीं छुटै,
0: संत का दुखन सुख सब जाए,
1: संत का दुखन नरक में पाए,
0: संत का दुखन मत होए मलीन,
1: संत का दुखन शोभा देहीन,
0: संत के हथे को रखे ना कोई,
1: संत का दुखन थान भ्रष्ट होए,
0: संत कृपाल कृपा जे करै,
1: नानक संत संग नंदक भीतर,
0: संत के दुखन ते मुख पवै,
1: संतन का दुखन काग ज्यों लवै,
0: संतन का दुखन सर्प जोन पाए,
1: संत का दुखन त्रिगत जोन करमाए,
0: संतन का दुखन तृष्णा मह जलै,
1: संत का दुखन सब को छलै,
0: संत का दुखन तेज सब जाए,
1: संत का दुखन नीच निचाए,
0: संत दुखी का थाउ को नाही,
1: नानक संत भावै ता ए पी कत पाए,
0: संत का निंदक महा अतताई,
1: संत का निंदक खिन टिकन न पाए,
0: संत का निंदक महा हत्यारा,
1: संत का निंदक परमेश्वर मारा,
0: संत का निंदक राज तेहीन,
1: संत का निंदक दुखिया अरदीन,
0: संत के निंदक को सर्व रोग,
1: संत के निंदक को सदा बिजोग,
0: संत के निंदा दुख मैं दुख,
1: नानक संत भावै ता उसका भी होए मोख,
0: संत का दुखी सदा पवित्र,
1: संत का दुखी किसे का नहीं मित्र,
0: संत के दुखी को डान लगे,
1: संत के दुखी को सब त्याग,
0: संत का दुखी महा अहंकारी,
1: संत का दुखी सदा बेकारी,
0: संत का दुखी जन्म मरे,
1: संत की दुख न सुख ते तरै,
0: संत के दुखी को ना ही ठाऊ,
1: नानक संत भावै ता लय मिलाए,
0: संत का दुखी हर बीज ते टूटै,
1: संत का दुखी कित काज न पहुंचे,
0: संत के दुखी को उदयान परमाइय,
1: संत का दुखी उजड़ पाई है,
0: संत का दुखी अंतर ते थोथा,
1: जो सास बिना मृत की लोथा,
0: संत के दुखी की जड़ किस नाही,
1: अपन बीजिया पे ही खाहे,
0: संत के दुखी को अवर न रख नहार,
1: नानक संत भावै ता लय उबार,
0: संत का दुखी इउं बिल लाए,
1: ज्यों जल बे हून मछली तड़फड़ाए,
0: संत का दुखी भूखा नहीं राजै,
1: जो पावक ईंधन नहीं त्रापै,
0: संत का दुखी छुटै अकेला,
1: ज्यों बुआर तिल खेत माहे दुहेला,
0: संत का दुखी धर्म ते रहत,
1: संत का दुखी सत मिथ्या कहत,
0: कीर्तन निंदक का तुर ही पया,
1: नानक जो तिस भावै सोई थिया,
0: संत का दुखी बिगड़ रूप होए जाए,
1: संत के दुखी को दरगह मिलै सजाए,
0: संत का दुखी सदा सहकाइय,
1: संत का दुखी ना मरै ना जिवाइय,
0: संत के दुखी की पूजै ना आसा,
1: संत का दुखी उठ चलै निराशा,
0: संत के दुख न त्रिष्टै कोई,
1: जैसा भावै तैसा कोई होए,
0: पया कीर्तन मिटै कोई,
1: नानक जाने सच्चा सोए,
0: सब कर तिसकी हो करने हार,
1: सदा सदा तिसको नमस्कार,
0: रब की उसत करहो दिन रात,
1: तिसे त्यावो सास गिरा,
0: सब कछ वरतै तिसका किया,
1: जैसा करे तैसा को थिया,
0: अपना खेला करने हार,
1: दूसर कौन कहे विचार,
0: जिसनु कृपा करे तिस आपन नाम दे,
1: वडपा की नानक जन से श्लोक,
0: तजो सियान पुसुर जन हो सिमरो हर हर राई,
1: एक आस हर मन रखो नानक दुख परम पो जाए, अष्टपदी,
0: मनुख की टेक बिरथी सब जान,
1: देवन को एक है भगवान,
0: जिसके दिया रह अगाए,
1: और न तृष्णा लागे आए,
0: मारे राखे एको आप,
1: नानक कै कृष्णा ही हाथ,
0: जिसका हुकुम भू सुख होए,
1: जिसका नाम रख कंठ परोए,
0: सिमर सिमर सिमर प्रभु सोए,
1: नानक बिघन न लागे कोए,
0: उसत मन में कर निरंकार,
1: कर मन मेरे सत व्यवहार,
0: निर्मल रसना अमृत पियो,
1: सदा सहेला कर ले जियो,
0: नैनो भेख ठाकुर का रंग,
1: सह संग बिन सह सब संग,
0: चरण चलो मार्ग गोविंद,
1: मिटा पाप जपिए हर बिंद,
0: हर हर कर्म श्रवण हर कथा,
1: अदर ज्ञान नानक उजल मथा,
0: बड़ भागी ते जन जग माहे,
1: सदा सदा हर के गुण गाहे,
0: राम नाम जो करे विचार,
1: शीतल मंतक नी संसार,
0: मन तन मुख बोले हर मुखी,
1: सदा सदा जानो ते सुखी,
0: एको एक एक पछाने,
1: तुत कियो सो जी जाने,
0: नाम संग जिस का मन मानिया,
1: नानक तने निरंजन जाने,
0: गुर प्रसाद अपने आप सुजे,
1: जिसकी जानो तृष्णा बुझे,
0: सात संग हर हर जस कहत,
1: सर्व रोग त्यो हर जन रहत,
0: अन दिन कीर्तन केवल बखियान,
1: मैं सोई निर्वाण,
0: एक ऊपर जिस जन की आशा,
1: जिसकी कटिए जन की फसा,
0: पार ब्रह्म की जिस मन भूख,
1: नानक से न लगे दुख,
0: जिसको हर ब्रह्म मन चिते आवे,
1: सो संत सोहेला नहीं डुलावे,
0: जिस प्रभु अपना कृपा करे,
1: सो सेवक को किसते डरे,
0: जैसा सत ऐसा दृष्ट आया,
1: अपने कार्य में आप समाया,
0: सोधत सोधत सोधत सीजया,
1: प्रसाद तत् सब बुझया,
0: जब देखो तब सब शमूल,
1: नानक सो सूखम सोई स्थूल,
0: मैं किस जन मैंने किस मरे,
1: अपन चलते आप ही करे,
0: आपन जावन दृष्ट अन दृष्ट, ਸ੍ਰਿਸ਼ਟ
1: ਆਗਿਆਕਾਰੀ ਤਾਰੀ ਸਭ ਸ੍ਰਿਸ਼ਟ
0: ਆਪੇ ਆਪ ਸਗਲ ਮਹਿ ਆਪ
1: ਜੁਗ ਤਰਚ ਥਾ ਪਿਉਥਾ
0: ਅਵਨਾਸੀ ਨਾਹੀ ਕਿਸ਼ ਖੰਡ
1: ਧਾਰਨ ਧਾਰ ਰਿਓ ਬ੍ਰਹਿਮੰਡ
0: ਲਖ ਭੇ ਪੁਰਖ ਪ੍ਰਤਾਪ
1: ਆਪ ਜਪਾਏ ਤਾ ਨਾਨਕ ਜਾਪ
0: ਜਿਨ ਪ੍ਰਭ ਜਾਤਾ ਸੋ ਸੋ ਪਾਵੰਤ
1: ਸਗਲ ਸੰਸਾਰ ਉਦਰੈ ਤਨ ਮੰਤ
0: ਪ੍ਰਭ ਕੇ ਸੇਵ ਸਗਲ ਉਧਾਰਨ
1: ਪ੍ਰਭ ਕੇ ਸੇਵਕ ਦੁਖ ਵਿਸਾਰਨ
0: ਆਪੇ ਮੇਲ ਲਈ ਕਿਰਪਾਲ
1: ਗੁਰ ਕਾ ਸ਼ਬਦ ਜਪ ਭਏ ਨਿਹਾਲ
0: ਗੁਰ ਕੀ ਸੇਵਾ ਸੋ ਹੀ ਲਾਗੈ
1: ਜਿਸ ਨੂੰ ਕਿਰਪਾ ਕਰੇ ਬਟ ਭਾਗੈ
0: ਨਾਮ ਜਪਤ ਪਾਵੇ ਵਿਸਰਾਮ
1: ਨਾਨਕ ਤਨ ਪੁਰਖ ਕੋ ਉਤਮ ਕਰ ਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ
1: ਸਦਾ ਸਦਾ ਬਸੈ ਹਰ ਸੰਗ
0: ਸਹਿ ਸੁਭਾਈ ਹੋਵੈ ਸੋ ਹੋਏ
1: ਜਨੈ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ
1: ਜੈਸਾ ਸਤੈ ਸਾ ਦ੍ਰਿਸ਼ਟਾਨਾ
0: ਜਿਸ ਦੀ ਉਪਜੇ ਤਿਸ ਮਾਹੀ ਸਮਾਏ
1: ਸੁਖ ਨਿਧਾਨ ਉਨਹੂੰ

0: ਅਸ਼ਟਪਦੀ
1: ਟੂਟੀ ਗਾਂਢ ਨਹਾਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੀ
0: ਇਸਦੇ ਵਿਰਥਾ ਕੋਈ ਨਾਹੀ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਆਪਨ ਕੀ ਆ ਕਛੂ ਨਾ ਹੋਏ
0: ਜਿਸੋ ਪ੍ਰਾਣੀ ਲੋਚੈ ਕੋਈ
1: ਜਿਸ ਬਿਨ ਨਾਹੀ ਤੇਰੇ ਕਿਛ ਕਾਮ
0: ਰਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹ
0: ਰੱਬ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬ ਹੈ
0: ਸਭ ਕੁਛ ਤਿਸਕਾ ਦੀਆ ਦਰਬ ਹੈ
1: ਹੱਥ ਸੂਰਾ ਜੇ ਕੋ ਕਹਾਵੈ
0: ਰੱਬ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾ ਥਾਰ
0: ਇਸ ਦੇਨ ਹਾਰ ਜਾਣੈ ਗਾਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ
0: ਨਾਨਕ ਸੋਜਨ ਸਦਾਇਆ ਰੋਗ
1: ਜਿਉ ਮੰਦਰ ਕੋ ਥੰਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸਥੰਬਨ
1: ਜਿਉ ਪਾਖਾਨ ਨਾਮ ਚੜਤਰੈ
0: ਪ੍ਰਾਣੀ ਗੁਰ ਚਰਨ ਰਕਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਕਾਸ਼
0: ਦਰਸ਼ਨ ਦੇਖ ਮਨ ਹੋਏ ਵਿਕਾਸ
1: ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰ ਬਿਲਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ
0: ਅਵਰ ਤਿਆਗ ਦੂਤ ਸਹਿ ਚਤਾਰ
1: ਜੋ ਕਛ ਕਰੈ ਸੋਈ ਸੁਖਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਲਪਟ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਪ ਹਿਰਦੇ ਮਾਹੀ
0: ਨਾਨਕ ਪਤਸੇ ਤੀ ਕਰ ਜਾਹੇ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਅਜ ਬ੍ਰਹਮਾਨ ਲਿਹੋ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਖਿਆ ਜੰਜਾਲ
1: ਧਨ ਧਨ ਕਹਿ ਸਭ ਕੋਈ
0: ਮੁਖੋ ਜਲਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਗੁਰ ਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਐ ਕੁਰਬਾਨ
1: ਸਾਧ ਸੇਵਾ ਵਟਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਅੰਤ ਬਿਗਨ ਤੇ ਸਾਧੂ ਰੱਖੈ
0: ਹਰ ਗੁਣ ਗਾਇਆ ਮਨ ਤਰਸ ਚੱਖੈ
1: ਓਟ ਗਈ ਸੰਤਾਂ ਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮ੍ਰਿਤਕ ਕੋ ਜੀ ਵੱਲ ਨਹਾਰ
0: ਭੁਖੇ ਕੋ ਦੇ ਬਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੀ
0: ਗੁਰ ਬਿਲਖੇ ਕਾ ਲਹਿਣਾ ਪਾਏ
1: ਸਭ ਕਿਛ ਤਿਸ ਕਾ ਉਹ ਕਰਨਾ ਜੋਗ
0: ਜਿਸ ਬਿਨ ਦੂਸਰ ਹਵਾ ਨਾ ਹੋਗ
1: ਜਪ ਜਾਂ ਸਦਾ ਸਦਾ ਦਿਨ ਰਹਿਣੀ
0: ਸਤਿ ਉਜ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਗੁਰ ਕੀ ਪ੍ਰਤੀਤ
0: ਜਿਸ ਦਿਨ ਆਵੇ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਆਂ ਤਿਹ ਲੋਏ
0: ਜਾਂ ਕਹਿ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਤਾਂ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਵਰਤੈ ਸਾਚਾ ਪਾਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋਜਨ ਸੱਚ ਸਮਾਤਾ ਸਲੋਕ
1: ਰੂਪ ਨਰੇਖ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ
0: ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪਰਸੰਨ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮਹਿ ਰਾਖ
0: ਮਾਨੋ ਕੀ ਤੂੰ ਪ੍ਰੀਤ ਤਿਆਗ
1: ਇਸੇ ਪਰੈ ਨਾਹੀ ਕਿਛ ਹੋਏ
0: ਸਭ ਨਿਰੰਤਰ ਇੱਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਨਿਧਾਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਉ
0: ਨਾਨਕ ਕੈ ਮਨ ਇਹ ਨਰਾਉ
1: ਮਨਸਾ ਪੂਰਨ ਸਰਨਾ ਜੋਗ
0: ਕਰ ਪਾਇਆ ਸੋਈ ਹੋ
1: ਹਰਨ ਭਰਨ ਜਾਂ ਕਾ ਨੇਤਰ ਫੋਰ
0: ਇਸਕਾ ਮੰਤਰ ਨਾ ਜਾਣੈ ਹੋਰ
1: ਖੰਡ ਰੂਪ ਮੰਗਲ ਸਦ ਜਾਂ ਕੈ
0: ਸਰਵ ਥੋਕ ਸੁਣੀਐ ਕਰਤਾ ਕੈ
1: ਰਾਜ ਮਹਿਰਾਜ ਜੋਗ ਮਹਿ ਜੋਗੀ
0: ਤਪ ਮੈਂ ਤਪੀਸਰ ਕ੍ਰਿਸਤ ਮੈਂ ਭੋਗੀ
1: ਧਿਆਈ ਧਿਆਈ ਭਗਤਾਂ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਕੀਮਤ ਨਾਹੀ
0: ਸਗਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਹੀ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਦੇਹ ਗੁਣ ਮੈਂ ਜਾਂ ਕੋ ਪਰਮਾਏ
0: ਜਨਮ ਮਰੈ ਫਿਰ ਆਵੈ ਜਾਏ
1: ਪੂਜ ਨੀਚ ਤਿਸ ਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਪੇਖ ਕਰੇ ਇੱਕ ਰੰਗ
1: ਨਾਨਾ ਬਿਦ ਕਿਨੋ ਵਿਸਾਰ
0: ਰੱਬ ਬਿਨਾਸੀ ਇੱਕ ਅੰਕਾਰ
1: ਨਾਨਾ ਚਲਿਤ ਕਰੇ ਥਿਨ ਮਾਹੀ
0: ਪੂਰ ਰਹਿਓ ਪੂਰਨ ਸਭ ਠਾਏ
1: ਨਾਨਾ ਬਿਦ ਕਰਬੰਤ ਬਣਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਰ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੈ ਨਾਨਕ ਹਰ ਨਾਮ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਭ ਭਵਨ
0: ਨਾਮ ਕੇ ਸੰਗੁਤ ਰੇਸਨ ਸਰਵਣ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਸਤ ਕੇ ਵਰ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤ ਪੁਰਖ ਸਭ ਮਾਏ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਣੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਕਾਸ਼ ਖੁਦਾਈ
0: ਵਿਸਵਾਸ ਸਤ ਨਾਮ ਗੁਰ ਤੇ ਪਾਈ
1: ਸਤ ਭਜਨ ਸਾਧੂ ਉਪਦੇਸ਼
0: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਤ ਬੂਝੈ ਜੇ ਕੋਈ
0: ਨਾਮ ਜਬਰਤਾ ਕੀ ਗਤ ਹੋਏ
1: ਆਪ ਸਤ ਕੀ ਆ ਸਭ ਸਤ
0: ਆਪੇ ਜਾਣੇ ਆਪਣੇ ਮਿਤ ਗਤ
1: ਜਿਸ ਕੀ ਸ੍ਰਿਫਤ ਸੋ ਕਰਣਾ ਹਾਰ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤ ਸੁਭਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ
0: ਜਿਨ ਬੂਝਿਆ ਤਿਸ ਆਇਆ ਸਵਾਦ
1: ਕਰਕੇ ਰੰਗ ਰਾਜ ਜਨ ਰਹੇ
0: ਕਰਕੇ ਵਚਨ ਪਦਾਰਥ ਲਹੇ
1: ਹੋਏ ਦਾਤੇ ਦੁੱਖ ਕਾਟ ਨਾ ਹਾਰ
0: ਜਗੈ ਸੰਗਤ ਰਹਿ ਸੰਸਾਰ
1: ਜਨ ਕਾ ਸੇਵਕ ਸੋ ਵਟ ਭਾਗੀ
0: ਜਨ ਕੈ ਸੰਗ ਏਕ ਲਿਵ ਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ
0: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਆਦ ਸੱਚ ਜੁਗਾਦ ਸੱਚ
0: ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ
1: ਚਰਨ ਸਤ ਸਤ ਪ੍ਰਸਨਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਕਨਹਾਰ
0: ਨਾਮ ਸਤ ਸਤ ਧਿਆਵਨਹਾਰ
1: ਆਪ ਸਤ ਸਤ ਸਤਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਣਤਾ
1: ਬੁਜਨਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਨ ਮਾਨਿਆ
0: ਕਰਨ ਕਰਾਵਨ ਤਿੰਨ ਮੂਲ ਪਛਾਣੇ
1: ਜਾਂ ਕਰ ਹਿਰਦੈ ਵਿਸ਼ਵਾਸ ਪ੍ਰਭਾਇਆ
0: ਤਤ ਗਿਆਨ ਤੇ ਸਮਾਨ ਪ੍ਰਗਟਾਇਆ
1: ਭੈ ਤੇ ਨਿਰਭੋ ਹੋਏ ਬਸਾਨਾ
0: ਜਿਸ ਦੇ ਉਪਜਿਆ ਤੇ ਸਮਾਹੇ ਸਮਾਨਾ
1: ਬਸ ਮਾਹੀ ਲੈ ਬਸ ਗਡਾਈ
0: ਤਾਕੋ ਭਿੰਦ ਨਾ ਕਹਿਣਾ ਜਾਈ
1: ਬੂਜੈ ਬੂਜਨਹਾਰ ਵਿਵੇਕ
0: ਨਾਰਾਇਣ ਮਿਲੇ ਨਾਨਕ ਏਕ
1: ਠਾਕੁਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ
0: ਆਪਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਣਹਾਰਾ
0: ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
0: ਨਾਨਕ ਸੋ ਸੇਵਕ ਸਾਥ ਸਾਥ ਸਮਾਰੈ
1: ਆਪਣੇ ਜਨ ਕਾ ਪਰਦਾ ਢਕੈ
0: ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪ ਪਤ ਰਾਖੈ
0: ਆਕੀ ਕਦਮਤ ਕੋਈ ਨ ਲਖੈ
1: ਰੱਬ ਕੇ ਸੇਵਕ ਕੋ ਨਾ ਪਹੁੰਚੈ
0: ਰੱਬ ਕੇ ਸੇਵਕ ਉੱਚੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮਹਿ ਕਰ ਰਾਖੈ
0: ਭਸਮ ਕਰੈ ਲਸਕਰ ਕੋਟ ਲਖੈ
1: ਜਿਸ ਕਾ ਸਾਸਨ ਕਾਢ ਤੇ ਆਪ
0: ਤਾਕੋ ਰਾਖਤ ਦੇ ਕਰ ਹਾਥ
1: ਮਾਨਸ ਯਤਨ ਕਰਤ ਬਹੁ ਭਾਂਤ
0: ਜਿਸ ਕੇ ਕਰਤਵ ਬ੍ਰਥੇ ਜਾਤ
1: ਮਾਰੈ ਨਾ ਰਾਖੈ ਹਵਰ ਨ ਕੋਈ
0: ਸਰਬ ਜੀਆਂ ਕਾ ਰਾਖਾ ਸੋਏ
1: ਆਹੀ ਸੋਚ ਕਰ ਹਿਰੇ ਪ੍ਰਾਣੀ
0: ਜਪਨਾ ਨਾਨਕ ਪ੍ਰਭ ਲਖ ਵਡਾਣੀ
1: ਬਾਰੰਬਾਰ ਬਾਰ ਪ੍ਰਭ ਜਪੀ ਹੈ
0: ਕੀ ਅਮਰਤੇ ਮਨ ਤਨ ਤ੍ਰਪੀ ਹੈ
1: ਨਾਮ ਰਤਨ ਜਨ ਗੁਰਮੁਖ ਪਾਇਆ
0: ਜਿਸ ਕੇ ਸ਼ੇਵਰ ਨਾਹੀਂ ਦ੍ਰਿਸ਼ਟਾਇਆ
1: ਨਾਮ ਧਨ ਨਾਮੋ ਰੂਪ ਰੰਗ
0: ਨਾਮੋ ਸੁਖਰ ਨਾਮ ਕਾ ਸੰਗ
1: ਨਾਮ ਰਸ ਜੋ ਜਨ ਤ੍ਰਿਪਤਾਨੇ
0: ਮਨ ਤਨ ਨਾਮੇ ਨਾਮ ਸਮਾਨੇ
1: ਊਠ ਬੈਠ ਸੋਭਤ ਨਾਮ
0: ਕਹੋ ਨਾਨਕ ਜਨ ਕੈ ਸਦਕਾਮ
1: ਬੋਲੋ ਜਸ ਜੇਵਾ ਦਿਨ ਰਾਤ
0: ਰੱਬ ਆਪਣੇ ਜਨ ਕੀਨੀ ਦਾਤ
1: ਕਰੇ ਭਗਤੇ ਆਤਮ ਕਹਿ ਚਾਈ
0: ਰੱਬ ਆਪਣੇ ਸਿਉ ਰਹੇ ਸਮਾਈ
1: ਜੋ ਹੋ ਵਾ ਹੋ ਵਤ ਸੋ ਜਾਣੈ
0: ਰੱਬ ਆਪਣੇ ਕਾ ਹੁਕਮ ਪਛਾਣੈ
1: ਇਸ ਕੀ ਮਹਿਮਾ ਕੌਣ ਬਖਾਨੋ
0: ਇਸ ਕਾ ਗੁਣ ਕਹਿ ਏਕ ਨਾ ਜਾਣੋ
1: ਆਠ ਪੈਰ ਪ੍ਰਭ ਅਸੇ ਹਜੂਰੇ
0: ਕਹੋ ਨਾਨਕ ਸੇ ਜਨ ਪੂਰੇ
1: ਮਨ ਮੇਰੇ ਤਿੰਨ ਕੀ ਓਟ ਲੇਹੇ
0: ਮਨ ਤਨੇ ਆਪਣਾ ਤਿੰਨ ਜਨ ਦੇ
1: ਜਿਨ ਜਨੇ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਥੋਕ ਕਾ ਦਾਤਾ
1: ਇਸ ਕੀ ਸਰਨ ਸਰਬ ਸੁਖ ਪਾਵਹੇ
0: ਇਸ ਕੇ ਦਰਸ ਸਭ ਪਾਪ ਮਟਾਵੇ
1: ਅਵਰ ਸਿਆਨਪ ਸਗਲੀ ਛਾਟ
0: ਜਿਸ ਜਨ ਕੀ ਤੂੰ ਸੇਵਾ ਲਾਗ
1: ਆਪ ਨ ਜਾਣ ਨਾ ਹੋਵੇ ਤੇਰਾ
0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸਲੋਕ ਸਤ ਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਮ
0: ਜਿਸ ਕੈ ਸੰਗ ਸਿੱਖੀ ਉਦਰੈ ਨਾਨਕ ਹਰ ਗੁਣ ਗਾਵੈ ਅਸ਼ਟਪਦੀ
1: ਸਤਗੁਰ ਸੇਵ ਕੀ ਕਰੈ ਪ੍ਰਤਪਾਲ
0: ਸੇਵਕ ਔਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ
0: ਗੁਰਬਚਨੀ ਹਰ ਨਾਮ ਉਚਰੈ
1: ਸਤਗੁਰ ਸਿੱਖ ਕੇ ਬੰਧਨ ਕਟੈ
0: ਗੁਰ ਕਾ ਸਿੱਖ ਵਕਾਰ ਤੇ ਹਟੈ
1: ਸਤਗੁਰ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡਭਾਗੀ ਹੈ
1: ਸਤਗੁਰ ਸਿੱਖ ਕਾ ਹਲਤ ਪਲਤ ਸਵਾਰੈ
0: ਨਾਨਕ ਸਤਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ
0: ਗੁਰ ਕੀ ਆਗਿਆ ਮਨ ਮੈਂ ਸਹੈ
1: ਆਪ ਉਸ ਕੋ ਕਰ ਕਸ਼ ਨਾ ਜਨਾ

0: ਗੁਰ ਅਕਿਓ ਜਾਂ ਕਾ ਮੰਤਰ
1: ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ
1: ਨਾਨਕ ਜਿਸ ਭਾਵੇ ਤਿਸ ਲਏ ਮਿਲਾਏ
0: ਜੇ ਵਾਏ ਕੋ ਸਤ ਅਨੇਕ
1: ਸਤਪੁਰਖ ਪੂਰਨ ਬਵੇਕ
0: ਕਾਹੂੰ ਬੋਲ ਨ ਪਹੁੰਚਤ ਪ੍ਰਾਨੀ
1: ਅਗਮਾ ਗੋਚਰ ਪ੍ਰਭ ਨਿਰਬਾਨੀ
0: ਮੇਰਾ ਹਾਰ ਨਿਰਵੈਰ ਸੁਖਦਾਈ
1: ਤਾਂ ਕੀ ਕੀਮਤ ਕਿਨੇ ਨ ਪਾਈ
0: ਮਨਕ ਭਗਤ ਬੰਦਨ ਨਿਤ ਕਰਹੇ
1: ਚਰਨ ਕਮਲ ਹਿਰਦੈ ਸਿਮਰੈ
0: ਸਤ ਬਲਹਾਰੀ ਸਤਪੁਰ ਆਪਣੇ
1: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ
0: ਇਹੋ ਹਰ ਰਸ ਪਾਵੈ ਜਨ ਕੋਏ
1: ਅੰਮ੍ਰਿਤ ਪੀਵੈ ਅਮਰ ਸੋ ਹੋਏ
0: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
1: ਜਾਕੇ ਮਨ ਪ੍ਰਗਟੇ ਗੁਣ ਤਾਸ
0: ਆਠ ਪਹਿਰ ਹਰ ਕਾ ਨਾਮ ਲੇ
1: ਸੱਚ ਉਪਦੇਸੇ ਵਕੋ ਦੇ
0: ਉਹ ਮਾਇਆ ਕੈ ਸੰਗ ਨ ਲੇਪ
1: ਮਨ ਮੈਂ ਰੱਖੇ ਹਰ ਹਰ ਏਕ
0: ਅੰਧਕਾਰ ਦੀਪਕ ਪ੍ਰਗਾਸੇ
1: ਨਾਨਕ ਭਰਮ ਬਹੁ ਦੁਖਤਾ ਤੇ ਨਾਸੇ
0: ਸਤ ਮਾਹੀ ਠਾਂਡ ਵਰਤਾਈ
1: ਅਣਦ ਭਇਆ ਦੁਖ ਨਾਠੇ ਭਾਈ
0: ਜਨਮ ਮਰਨ ਕੇ ਮਿਟੇ ਅੰਦੇਸੇ
1: ਸਾਧੂ ਕੇ ਪੂਰਨ ਉਪਦੇਸੇ
0: ਹਉ ਚੁਕਾ ਨਿਰਭਉ ਹੋਏ ਵਸੈ
1: ਸਗਲ ਵਿਆਦ ਮਨ ਦੇਖੈ ਨਸੇ
0: ਜਿਸ ਕਾ ਸਾਧਨ ਕਿਰਪਾ ਧਾਰੀ
1: ਸਾਧ ਸੰਗ ਜਪ ਨਾਮ ਮੁਰਾਰੀ
0: ਥਿਤ ਪਾਈ ਚੁਕੇ ਭ੍ਰਮ ਗਮਨ
1: ਸੋ ਨਾਨਕ ਹਰ ਹਰ ਦਾ ਸਰਵਨ
0: ਨਿਰਗੁਣ ਆਪ ਸਰਗੁਣ ਵੀ ਹੋਹੀ
1: ਕਲਾ ਧਾਰ ਜਨ ਸਗਲੀ ਮੋਹੀ
0: ਆਪਣੇ ਚਰਿਤ ਪ੍ਰਭ ਆਪ ਨਾਏ
1: ਆਪਣੀ ਕੀਮਤ ਆਪੇ ਪਾਏ
0: ਹਰ ਬਿਨ ਦੂਜਾ ਨਾਹੀ ਕੋਏ
1: ਸਰਬ ਨਿਰੰਤਰ ਇੱਕੋ ਸੋਏ
0: ਓਤ ਪੋਤ ਰਵਿਆ ਰੂਪ ਰੰਗ
1: ਭਾਇ ਪ੍ਰਗਾਸ ਸਾਧਕ ਸੰਗ
0: ਰਾਜ ਰਚਨਾ ਆਪਣੀ ਕਲ ਧਾਰੀ
1: ਅਨਕ ਬਾਰ ਨਾਨਕ ਬਲਹਾਰੀ
0: ਸਲੋਕ ਸਾਥ ਨ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ
1: ਹਰ ਹਰ ਨਾਮ ਕਮਾਵਨ ਨਾਨਕ ਇਹੋ ਧਨ ਸਾਰ ਅਸ਼ਟਪਦੀ
0: ਸੰਤ ਜਨਾ ਮਿਲ ਕਰੋ ਵਿਚਾਰ
1: ਏਕ ਸਿਮਰਨ ਨਾਮ ਆਧਾਰ
0: ਅਬਰ ਪਾਪ ਸਮੀਤ ਬਸਾਰੋ
1: ਸ਼ਰਨ ਕਮਲ ਵਿਦ ਮੈਂ ਉਰਧਾਰ
0: ਕਰਨ ਕਾਨ ਸੋ ਪ੍ਰਭ ਸਮਰੱਥ
1: ਨਿਰਕਰ ਗਹੁ ਨਾਮ ਹਰ ਵਥ
0: ਇਹੋ ਧਨ ਸੰਚੋ ਹੋ ਭਗਵੰਤ
1: ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸ ਰੱਖੋ ਮਨ ਮਾਹੀ
1: ਸਰਵ ਰੋਗ ਨਾਨਕ ਮਿਟ ਜਾਹੀ
0: ਜਿਸ ਧਨ ਕੋ ਚਾਰ ਕੁੰਟ ਉੱਠ ਧਾਵੇ
1: ਸੋ ਧਨ ਹਰ ਸੇ ਵਾਤੇ ਪਾਵੇ
0: ਜਿਸ ਸੁਖ ਕੋ ਨਿਤ ਬਾਂਚੇ ਮੀਤ
1: ਸੋ ਸੁਖ ਸਾਧੂ ਸੰਗ ਪ੍ਰੀਤ
0: ਜਿਸ ਸੋਭਾ ਕੋ ਕਰੇ ਭਲੀ ਕਰਨੀ
1: ਸਾਸੋ ਬਾਪਰ ਹਰ ਕੀ ਸਰਨੀ
0: ਅਨਕ ਉਪਾਵੀ ਰੋਗ ਨਾ ਜਾਏ
1: ਰੋਗ ਮਿਟੈ ਹਰ ਅਵਖਦ ਲਾਏ
0: ਸਰਵ ਨਿਧਾਨ ਮੈਂ ਹਰ ਨਾਮ ਨਿਧਾਨ
1: ਜਪ ਨਾਨਕ ਦਰਗਹਿ ਪ੍ਰਵਾਨ
0: ਮਨ ਪ੍ਰਬੋਧੋ ਹਰ ਕੈ ਨਾਈ
1: ਐਦ ਸਤਾਪ ਤੇ ਆ ਬੈਠਾ
0: ਤਾਂ ਕੋ ਵਿਘਨ ਨਾ ਲਾਗੈ ਕੋਈ
1: ਜਾ ਕੇ ਹਿਰਦੈ ਵਸੈ ਹਰ ਸੋਏ
0: ਕਲ ਤਾਤੀ ਠੰਡਾ ਹਰ ਨਾਉ
1: ਸਿਮਰ ਸਿਮਰ ਸਦਾ ਸੁਖ ਪਾਉ
0: ਹੋ ਬਿਨ ਸਹਿ ਪੂਰਨ ਹੋਏ ਆਸ
1: ਭਗਤ ਪਾਏ ਆਤਮ ਪ੍ਰਕਾਸ਼
0: ਹਿਤ ਕਰ ਜਾਏ ਵਸੈ ਅਬਿਨਾਸੀ
1: ਹੋ ਨਾਨਕ ਘਾਟੀ ਜਮ ਫਾਸੀ
0: ਮਤ ਵਿਚਾਰ ਕਹਿ ਜਨ ਸਾਚਾ
1: ਜਨਮ ਮਰੈ ਸੋ ਕਾਚੋ ਕਾਚਾ
0: ਆਵਾ ਗਮਨ ਮਿਟੈ ਪ੍ਰਭ ਸੇਵ
1: ਆਪ ਤਿਆਗ ਸਰਨ ਗੁਰਦੇਵ
0: ਕਿਉਂ ਰਤਨ ਜਨਮ ਕਾ ਹੋਏ ਉਧਾਰ
1: ਹਰ ਹਰ ਸਿਮਰ ਪੁਰਾਣੇ ਆਧਾਰ
0: ਅਨਕ ਕੋ ਪਾਪ ਨਾ ਛੂਟਣ ਹਾਰੇ
1: ਸਿਮਰਤ ਸਾਸਤ ਵੇਦ ਵਿਚਾਰੇ
0: ਹਰ ਕੀ ਭਗਤ ਕਰੋ ਮਨ ਲਾਏ
1: ਮਰ ਬੰਸ਼ਤ ਨਾਨਕ ਫਲ ਪਾਏ
0: ਸੰਗ ਨ ਚਾਰ ਸਥੇ ਰਹਿ ਧਨਾ
1: ਗਲ ਪਟਾਵੈ ਮੂਰਖ ਮਨਾ
0: ਸੁਤ ਮੀਤ ਕੁਟੰਬ ਹਰ ਬਨੇਤਾ
1: ਇਨਤੇ ਕਹੋ ਤੁਮ ਕਮਨ ਸਨਥਾ
0: ਰਾਜ ਰੰਗ ਮਾਇਆ ਵਿਸਾਰ
1: ਇਨਤੇ ਕਹੋ ਕਮਨ ਛੁਟਕਾਰ
0: ਆਸ ਹਸਤੀ ਰਥ ਸਵਾਰੀ
1: ਝੂਠਾ ਡੰਫ ਝੂਠ ਪਸਾਰੀ
0: ਜਿਨ ਦੀ ਇਹ ਤਿਸ ਬੁਝੈ ਨਾ ਬਗਾਨਾ
1: ਨਾਮ ਪਸਾਰ ਨਾਨਕ ਪਛਤਾਨਾ
0: ਗੁਰ ਕੀ ਮਤ ਤੋਂ ਲਿਹ ਆਨੇ
1: ਭਗਤ ਬਿਨਾ ਭਉ ਡੂਬੇ ਸਿਆਨੀ
0: ਭਗਤੀ ਭਗਤ ਕਰੋ ਮਨ ਮੀਤ
1: ਨਿਰਮਲ ਹੋਏ ਤਮਾਰੋ ਚੀਤ
0: ਚਰਨ ਕਮਲ ਰੱਖੋ ਮਨ ਮਾਹੀ
1: ਜਨਮ ਜਨਮ ਕੇ ਕਿਲ ਵਿਖ ਜਾਹਿ
0: ਆਪ ਜਪੋ ਅਵਰਾ ਨਾਮ ਜਪਾਵੋ
1: ਸੰਤ ਕਹਿ ਤੇ ਰਹਿਤ ਗਤ ਪਾਵੋ
0: ਸਾਰ ਭੂਤ ਸਤ ਹਰ ਕੋ ਨਾਉ
1: ਸਹਿ ਸਵਾਇ ਨਾਨਕ ਗੁਣ ਗਾਉ
0: ਗੁਣ ਗਾਵ ਤੇਰੀ ਉਤਰ ਸਮੈਲ
1: ਨਿਰਸ ਜਾਏ ਹਾਂ ਮੈਂ ਬਿਖ ਫੈਲ
0: ਹੋਏ ਅਚਿੰਤ ਬਸੈ ਸੁਖ ਨਾਲ
1: ਸਾਧ ਗ੍ਰਾਸਰ ਨਾਮ ਸਮਾਲ
0: ਛਾੜ ਸਿਆਨ ਸਗਲੀ ਮਨਾ
1: ਸਾਧ ਸੰਗ ਭਾਵੈ ਸਸਤਨਾ
0: ਹਰ ਪੂੰਜੀ ਸੰਚ ਕਰੋ ਵਿਵਹਾਰ
1: ਹਾਂ ਸਬਦਰ ਗਾ ਜੈਕਾਰ
0: ਸਰਵ ਨਿਰੰਤਰ ਏਕੋ ਦੇਖ
1: ਕਹੋ ਨਾਨਕ ਜਾਕੇ ਮਸਤਕ ਲੇਖ
0: ਏਕੋ ਜਾਪ ਏਕੋ ਸਲਾਹੇ
1: ਏਕ ਸਮਰ ਏਕੋ ਮਨ ਆਹੇ
0: ਏਕ ਸਕੇ ਗੁਣ ਗਾਉ ਅਨੰਤ
1: ਮੰਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ
1: ਪੂਰਨ ਪੂਰੇ ਪ੍ਰਭ ਆਪ
0: ਅੰਤ ਵਿਸਾਰ ਏਕ ਤੇ ਭਏ
1: ਏਕ ਅਰਾਧ ਪ੍ਰਾਸ਼ਤ ਗਏ
0: ਮੰਤਨ ਅੰਤਰ ਏਕ ਪ੍ਰਭ ਰਾਤਾ
1: ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ
0: ਫਿਰਤ ਫਿਰਤ ਪ੍ਰਭ ਆਇਆ ਕਰਿਆ ਤੋ ਸਰਨਾਈ
1: ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ
0: ਜਾਚਕ ਜਨ ਜਾਚੈ ਪ੍ਰਭ ਦਾਨ
1: ਕਿਰਪਾ ਦੇਵ ਹਰਨਾਮ
0: ਸਾਧ ਜਨਾ ਕੀ ਮੰਗੋ ਧੂਰ
1: ਪਾਰ ਬ੍ਰਹਮ ਮੇਰੇ ਸ਼ਬਦਾ ਪੂਰ
0: ਸਦਾ ਸਦਾ ਪ੍ਰਭ ਕੀ ਗੁਣ ਗਾਵੋ
1: ਸਾਸ ਸਾਸ ਪ੍ਰਭ ਤੁਮੇ ਧਿਆਵੋ
0: ਚਰਨ ਕਮਲ ਸਿਉ ਲਾਗੈ ਪ੍ਰੀਤ
1: ਭਗਤ ਕਰੋ ਪ੍ਰਭ ਕੀ ਨਿਤ ਨੀਤ
0: ਏਕੋ ਏਕੋ ਆਧਾਰ
1: ਨਾਨਕ ਮੰਗੈ ਨਾਮ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ
1: ਰਸ ਪਾਵੈ ਬਿਰਲਾ ਕੋਏ
0: ਜਿਨ ਚਾਖਿਆ ਸੇ ਜਨ ਤ੍ਰਿਪਤਾਨੇ
1: ਪੂਰਨ ਪੁਰਖ ਨਹੀਂ ਡੋਲਾਨੇ
0: ਸੁਭਰ ਭਰੀ ਪ੍ਰੇਮ ਰਸ ਰੰਗ
1: ਉਪਜੈ ਚਾਹੋ ਸਾਧਕ ਸੰਗ
0: ਪਰੇ ਸਰਨ ਆਨ ਸਤਿਆਗ
1: ਅੰਤਰ ਪ੍ਰਕਾਸ਼ ਅੰਦਨ ਨਿਵਲਾਗ
0: ਬੜ ਭਾਗੀ ਜਪਿਆ ਪ੍ਰਭ ਸੋਏ
1: ਨਾਨਕ ਨਾਵਰ ਤੇ ਸੋਏ
0: ਸੇਵਕ ਕੀ ਮਨਸਾ ਪੂਰੀ ਭਈ
1: ਸਤਿਗੁਰ ਦੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਏ ਉਦਾਇਆਲ
1: ਸੇਵਕ ਕੀ ਨਸ ਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਭਇਆ
1: ਜਨਮ ਮਰਨ ਦੁਖ ਭ੍ਰਮ ਗਿਆ
0: ਇਛ ਪੁੰਨੀ ਸਰਦਾ ਸਭ ਪੂਰੀ
1: ਗਵ ਰਹਿਆ ਸਤਸੰਗ ਹਜੂਰੀ
0: ਜਿਸ ਕਾ ਸਾਥਿਨ ਲੀਆ ਮਿਲਾਏ
1: ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ
1: ਸੋ ਕਿਉਂ ਬਿਸਰੈ ਜੇ ਕੀਆ ਜਾਣੈ
0: ਸੋ ਕਿਉਂ ਬਿਸਰੈ ਜਨ ਸਭ ਕੁਛ ਦੀਆ
1: ਸੋ ਕਿਉਂ ਬਿਸਰੈ ਜੇ ਜੀਵਨ ਜੀਆ
0: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ
1: ਗੁਰ ਪ੍ਰਸਾਦ ਕੋ ਬਿਰਲਾ ਲਖੈ
0: ਸੋ ਕਿਉਂ ਬਿਸਰਿਆ ਜੀ ਵਿਖ ਤੇ ਕਾਢੈ
1: ਜਿਨੋ ਜਨਮ ਕਾ ਟੂਟਾ ਗੰਢ ਹੈ
0: ਗੁਰ ਪੂਰੈ ਤਤ ਇਹ ਬੁਝਾਇਆ
1: ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਇਹ ਕਾਮ
1: ਆਮ ਤਿਆਗ ਜਪੋ ਹਰਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ
1: ਆਪ ਜਪੋ ਅਵਰੈ ਨਾਮ ਜਪਾਵੋ
0: ਭਗਤ ਭਾਈ ਤਰੀਐ ਸੰਸਾਰ
1: ਭਗਤੀ ਧਨ ਹੋਸ਼ੀ ਸਾਰ
0: ਸਰਬ ਕਲਿਆਣ ਸੂਪ ਨਿਧ ਨਾਮ
1: ਮੂਡਤ ਜਾਤ ਪਾਏ ਵਿਸਰਾਮ
0: ਸਗਲ ਦੁੱਖ ਕਾ ਹੋਵਤ ਨਾਸ
1: ਨਾਨਕ ਨਾਮ

0: ਕੋ ਗੁਣਤਾਸ
1: ਉਪਜੀ ਪ੍ਰੀਤ ਪ੍ਰੇਮ ਰਸ ਚਾਓ
2: ਮੰਤਰ ਅੰਤਰ ਇਹੀ ਸਵਾਉ
1: ਨੇਤਰੋਂ ਵੇਖ ਦਰ ਸੁਖ ਹੋਏ
2: ਮਨ ਬਿਕਸੈ ਸਾਧ ਚਰਨਤ ਹੋਏ
1: ਭਗਤ ਜਨਾ ਕੈ ਮਨ ਤਨ ਰੰਗ
2: ਲੱਲਾ ਕੋ ਪਾਵੇ ਸੰਗ
1: ਏਕ ਬਸਤੀ ਜੈ ਕਰਮਯਾ
2: ਪ੍ਰਸਾਦ ਨਾਮ ਜਪ ਲਿਆ
1: ਤਾਂਕਿ ਉਪਮਾ ਕਹੀ ਨਾ ਜਾਏ
2: ਨਾਨਕ ਰਹਿਆ ਸਰਬ ਸਮਾਏ
1: ਰੱਬ ਬਖਸ਼ੰਦ ਦੀਨ ਦਯਾਲ
2: ਭਗਤ ਬਸ਼ਲ ਸਦਾ ਕਿਰਪਾਲ
1: ਨਾਥ ਨਾਥ ਗੋਬਿੰਦ ਗੋਪਾਲ
2: ਸਰਬ ਘਟਾ ਕਰਤ ਪ੍ਰਤਪਾਲ
1: ਆਦ ਪੁਰਖ ਕਾਰਨ ਕਰਤਾਰ
2: ਭਗਤ ਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੈ ਸੋ ਹੋਈ ਪੁਨੀਤ
2: ਭਗਤ ਭਾਈ ਲਾਵੇ ਮਨ ਹੀਤ
1: ਹਮ ਨਿਰਗੁਣ ਯਾਰ ਨੀਚ ਅਜਾਨ
2: ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬ ਵੈਕੁੰਠ ਮੁਕਤ ਮੋਖ ਪਾਏ
2: ਏਕ ਨਿਮਕ ਹਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ
2: ਹਰ ਕੇ ਨਾਮ ਕੀ ਕਥਾ ਮਨ ਭਾਈ
1: ਉਹ ਭੋਜਨ ਕਾ ਪ੍ਰਸੰਗੀਤ
2: ਰਸਨਾ ਜਪਤੀ ਹਰ ਹਰ ਨੀਤ
1: ਭਲੀ ਸੋ ਕਰਨੀ ਸੋਭਾ ਧਨਵੰਤ
2: ਹਿਰਦੈ ਵਸੈ ਪੂਰਨ ਗੁਰਮੰਤ
1: ਸਾਧ ਸੰਤ ਪ੍ਰਭ ਦੇਹੋ ਨਿਵਾਸ
2: ਸਰਬ ਸੁਖ ਨਾਨਕ

0: ਰਾਸ਼ਟਰਪਤੀ ਜੀ।
1: ਜਬ ਅਕਾਰ ਇਹੋ ਕਛ ਨਾ ਦਿਸਟੇ ਤਾ
0: ਆਪਨ ਤਬ ਕਹਿ ਦੇਹੋ ਤਾ
1: ਜਬ ਧਾਰੀ ਆਪਨ ਸੁਨ ਸਮਾਦ
0: ਵੈਰ ਵਿਰੋਧਕ ਸੰਗ ਕਮਾਤ
1: ਜਬ ਇਸ ਕਾ ਵਰਨ ਚਿਹਨ ਨਾ ਜਾਪਤ
0: ਤਬ ਹਰਕ ਸੋ ਕੋ ਕਸੈ ਬਿਆਪਤ
1: ਜਬ ਆਪਨ ਆਪ ਆਰ ਬ੍ਰਹਮ
0: ਮੋਹ ਕਹਾ ਕਿਸ ਹੋਵਤ ਭਰਮ
1: ਆਪਨ ਖੇਲ ਆਪ ਵਰਤੀ ਜਾ
0: ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਨੀ
0: ਤਬ ਬੰਦ ਮੁਗਤ ਕਹੋ ਕਿਸ ਕਹੋ ਗਨੀ
1: ਜਬ ਏਕ ਇਹ ਹਰ ਅਗਾਮ ਅਪਾਰ
0: ਤਬ ਨਰਕ ਸੁਰਕ ਕਹੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿ ਸੁਭਾਈ
0: ਤਬ ਸ਼ਿਵ ਸ਼ਕਤ ਕਹੋ ਹਗਤ ਠਾਏ
1: ਜਬ ਆਪ ਇਹ ਆਪ ਆਪਣੀ ਜੋਤ ਧਰੈ
0: ਤਬ ਕਵਨ ਨਿਡਰ ਕਵਨ ਕਤ ਡਰੈ
1: ਆਪਨ ਚਲਿਤ ਆਪ ਕਰਨੈ ਹਾਰ
0: ਨਾਨਕ ਠਾਕੁਰ ਅਗਮੈ ਪਾਰ
1: ਅਵਨਾਸੀ ਸੁਖ ਆਪਨ ਆਸਨ
0: ਤੇ ਜਨਮ ਮਰਨ ਕਹੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ
0: ਤਬ ਚਿਤਰ ਗੁਪਤ ਕਿਛ ਪੂਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ
0: ਤਬ ਕੌਣ ਛੁਟੇ ਗੁਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰਜਾ
0: ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ
0: ਜੈ ਬਿਨ ਮੈਲ ਕਹੋ ਕਿਆ ਧੋਤਾ
1: ਜੈ ਨਿਰੰਜਨ ਨਿਰੰਕਾਰ ਨਿਰਵਾਨ
0: ਜੈ ਕੌਣ ਕਮਾਨ ਕੌਣ ਅਭਮਾਨ
1: ਜੈ ਸਰੂਪ ਕੇਵਲ ਜਗਦੀਸ਼
0: ਜੈ ਸ਼ਲ ਸ਼ਿਦਰ ਲਗਤ ਕਉ ਕੀਸ
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ
0: ਤੈ ਕਿਸੈ ਭੂਖ ਕਵਨ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ
0: ਨਾਨਕ ਕਰਤੇ ਕਾ ਨਾਹੀ ਸਮਾਰ
1: ਜਬ ਆਪਣੀ ਸੋਭਾ ਆਪਨ ਸੰਗ ਬਣਾਈ
0: ਤਬ ਕਵਨ ਮਾਏ ਬਾਪ ਮਿੱਤਰ ਸਤ ਭਾਈ
1: ਜੈ ਸਰਵ ਕਲਾ ਆਪੇ ਪ੍ਰਵੀਨ
0: ਜੈ ਵੇਦਕ ਤੇਵ ਕਹਾ ਕਉ ਚੀਨ
1: ਜਬ ਆਪਨ ਆਪ ਆਪ ਉਰਤਾਰ ਹੈ
0: ਸ਼ਗਨ ਆਪ ਸ਼ਗਨ ਕਹਾ ਵਿਚਾਰ ਹੈ
1: ਜੈ ਆਪਨ ਊਚ ਆਪਨ ਆਪ ਨੇਰਾ
0: ਤੈ ਕੌਣ ਠਾਕੁਰ ਕੌਣ ਕਹੀਏ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਨ ਹਾਰ
1: ਜੈ ਛਲ ਅਸ਼ੇਦ ਅਭੇਦ ਸਮਾਇਆ
0: ਮਹਾ ਕਿਸੇ ਪਿਆਪਤ ਮਾਇਆ
1: ਆਪ ਸੋ ਆਪ ਇਹ ਆਦੇਸ਼
0: ਤੈ ਗੁਰ ਕਾ ਨਾਹੀ ਪ੍ਰਵੇਸ਼
1: ਜੈ ਏਕ ਇਹ ਏਕ ਏਕ ਭਗਵੰਤਾ
0: ਤੈ ਕੌਣ ਅਚਿੰਤ ਕਿਛ ਲਾਗੈ ਚਿੰਤਾ
1: ਜੈ ਆਪਨ ਆਪ ਆਪ ਪਤਿਆਰਾ
0: ਤੈ ਕੌਣ ਕਥੈ ਕੌਣ ਸੁਣੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ
0: ਨਾਨਕ ਆਪ ਸੋ ਆਪੇ ਪਹੁੰਚਾ
1: ਜੈ ਆਪ ਰਚਿਓ ਪ੍ਰਪੰਚ ਆਕਾਰ
0: ਗੁਣ ਮੈਂ ਕੀ ਨੋ ਵਿਸਥਾਰ
1: ਪਾਪ ਪੁੰਨ ਤਹਿ ਭਈ ਕਹਾਵਤ
0: ਉਹ ਨਰਕ ਕੋ ਸੁਰਗ ਵਿਸ਼ਾਵਤ
1: ਕਾਲ ਜਾਲ ਮਾਇਆ ਜੰਜਾਲ
0: ਮੈਂ ਮੋਹ ਪਰਮ ਪੈ ਭਾਰ
1: ਦੁਖ ਸੁਖ ਮਾਨ ਅਪਮਾਨ
0: ਅਨਕ ਪ੍ਰਕਾਰ ਕੀ ਉਹ ਵਿਖਿਆਨ
1: ਆਪਨ ਖੇਲ ਆਪ ਕਰ ਦੇਖੈ
0: ਖੇਲ ਸੰਕੋਚੈ ਤੋ ਨਾਨਕ ਏਕੈ
1: ਜੈ ਅਵਗਤ ਭਗਤ ਹੈ ਆਪ
0: ਜੈ ਪਸਰੈ ਪਸਾਰ ਸੰਤ ਪ੍ਰਤਾਪ
1: ਤੂੰ ਪਾਪ ਆਪੇ ਧਨੀ
0: ਉਨਕੀ ਸੋਭਾ ਉਨਹੋ ਬਨੀ
1: ਆਪੇ ਕੌਤਕ ਕਰੈ ਅਨਤ ਜੋਜ
0: ਆਪੇ ਰਸ ਭੋਗਨ ਨਿਰਜੋਗ
1: ਜਿਸ ਭਾਵੈ ਤਿਸ ਆਪਨ ਨਾਇ ਲਾਵੈ
0: ਜਿਸ ਭਾਵੈ ਤਿਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾਹ ਅਗੰਤ ਅਤੁਲੈ
0: ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ ਸਲੋਕ
1: ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾ ਰਾਸ਼ਟਰਪਤੀ
1: ਆਪ ਕਥੈ ਆਪ ਸੁਣਨੈ ਹਾਰ
0: ਆਪੇ ਏਕ ਆਪ ਵਿਸਥਾਰ
1: ਜੰਤ ਸੁਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਣ ਸੂਤ ਸਭ ਜਗਤ ਪਰੋਏ
1: ਜਾਂ ਕੋ ਪ੍ਰਾਪਤੀ ਆਪ ਬੁਝਾਏ
0: ਸੱਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕੈ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਈ ਨ ਮਾਰੈ
0: ਸੋ ਮੂ ਅਜ ਸਮਹੁ ਬਿਸਾਰੈ
1: ਜਿਸ ਸੱਚ ਅਵਰ ਕਹਾਂ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਏਕੀ ਜੁਗਤ ਜਾਂ ਕੈ ਸਭ ਹਾਥ
0: ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਹਾਰ
1: ਪੂਰਨ ਪੂਰ ਰਹੇ ਦਇਆਲ
0: ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤਵ ਜਾਣੈ ਆਪ
0: ਅੰਤਰ ਜਾਮੀ ਰਹੋ ਵਿਆਪ
1: ਪ੍ਰਤ ਪਾਲੈ ਜੀ ਅਨੁਭਵ ਭਾਂਤ
0: ਜੋ ਜੋ ਰਚਿਓ ਸੋ ਤਿਸੈ ਧਿਆਤ
1: ਜਿਸ ਭਾਵੈ ਤਿਸ ਲਈ ਮਿਲਾਏ
0: ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ
0: ਕਰਨ ਹਾਰ ਨਾਨਕ ਇੱਕ ਜਾਣੇ
1: ਜਨ ਲਾਗਾ ਹਰ ਇੱਕ ਹੈ ਨਾਈ
0: ਜਿਸ ਕੀ ਆਸ ਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਨ ਆਈ
0: ਹੁਕਮ ਬੋਝ ਪਰਮ ਪਦ ਪਾਈ
1: ਇਸੇ ਉਪਰ ਨਹੀਂ ਵਿਚਾਰ
0: ਜਾਕੇ ਮਨ ਬਸਿਆ ਨਿਰੰਕਾਰ
1: ਬੰਧਨ ਤੋੜ ਭਏ ਨਿਰਵੈਰ
0: ਹਰ ਦਿਨ ਪੂਜਿਆ ਗੁਰ ਕੇ ਪੈਰ
1: ਇਹ ਲੋਕ ਸੁਖੀ ਹੈ ਪ੍ਰਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗੁਣਗਾ ਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਹ ਕਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਤਰਨ ਕਾ ਇਹ ਸੁਭਾਵ
1: ਆਠ ਪੈਰ ਪ੍ਰਭ ਦੇਖੋ ਹਨੇਰਾ
0: ਮਟਿਆ ਗਿਆਨ ਬਿਨ ਸੈ ਅੰਧੇਰਾ
1: ਸੁਣ ਉਪਦੇਸ ਹਿਰਦੈ ਵਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਹਲਤ ਪਲਤ ਦੋਇ ਲਿਹੋ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦਿਖਿਆ
0: ਜਿਸ ਮਨ ਬਸੈ ਤੇ ਸਾਚ ਪਰੀਖਿਆ
1: ਮਨ ਤਰ ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪਾਉ ਜਾਏ
1: ਸੱਚ ਵਾਪਾਰ ਕਰੋ ਵਾਪਾਰੀ
0: ਦਰਗਹਿ ਨਿਭੈ ਖੇਪ ਤੁਮਾਰੀ
1: ਏਕਾ ਟੇਕ ਰਖੋ ਮਨ ਮਾਹੀ
0: ਨਾਨਕ ਪਹੁਰ ਨ ਆਵੈ ਜਾਹੇ
1: ਜਿਸ ਤੇ ਦੂਰ ਕਹਾਂ ਕੋ ਜਾਏ
0: ਤੁਬਰੇ ਰਾਖਣ ਹਾਰ ਤੇ ਆਏ
1: ਨਿਰ ਭਉ ਜਪੈ ਸਗਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੈ ਹੰਕਾਰ
0: ਜਿਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾੜਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਂਕੀ ਦ੍ਰਿਸ਼ਟ
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾਂਕੀ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਭਾਨ ਸੇਵਾ ਸੇਵਕ ਪਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੋਹਤ ਨਿਹਾਲ
0: ਤਾਕੇ ਨਿਕਟ ਨ ਆਵਤ ਕਾਲ
1: ਅਮਰ ਭਈ ਅਮਰਾ ਪਦ ਪਾਇਆ
0: ਸਾਧ ਸੰਗ ਨਾਨਕ ਹਰ ਧਿਆਇਆ ਸਲੋਕ
1: ਗਿਆਨ ਨਿਰੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ
0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ
0: ਨਾ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਹੇਕ ਘਟ ਮਾਹੇ
0: ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
0: ਇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਦ ਤਹਿਨਾਦ
0: ਕਹਿ ਨਾ ਜਾਈਏ ਚਰਜ ਬਿਸਮਾਰ
1: ਤਿਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤੇ ਦਰ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਪਿਆਪ ਰਿਹਾ ਭਗਵੰਤ
1: ਧਰਮ ਮਾਹੀ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਅੰਤਿਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਦਾ ਸੰਤਰ ਮਾਹੀ
0: ਚਾਰ ਕੁੰਟ ਦਾ ਦਿਸੈ ਸਮਾਹੀ
1: ਇਸ ਤੇ ਭਿੰਨ ਨਹੀਂ ਕੋ ਠਾਉ
0: ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪੁਰਾਣ ਸਿਮਰਤ ਮਹਿ ਦੇਖ
0: ਸਸਿਆ ਸੂਰ ਨ ਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੇ
0: ਆਪ ਡੋਲ ਨ ਕਬ ਹੂੰ ਡੋਲੇ
1: ਸਰਬ ਕਲਾਕਾਰ ਖੇਲੇ ਖੇਲ
0: ਬੋਲ ਨ ਪਾਈਏ ਗੁਣੇ ਅਮੋਲ
1: ਸਰਬ ਜੋਤ ਮੈਂ ਜਾਕੀ ਜੋਤ
0: ਧਾਰ ਰਹੇ ਹੋ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ
0: ਸੰਤ ਜਨਾ ਕੇ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨ ਕਰਾਵਨ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਪੀਓ ਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਇਸ ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਾਰ
0: ਇਸ ਭਾਵੈ ਤਾਂ ਇਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਇਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਪ੍ਰਭੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈਣ ਆਪੇ ਖਣਹਾਰਾ
1: ਸਗਲ ਸਮਗਰੀ ਜਾਂ ਕਾ ਤਨਾ
0: ਆਪਣ ਜਸ ਆਪ ਹੀ ਸੁਣਾ
1: ਆਵਨ ਜਾਨਿਕ ਖੇਲ ਬਨਾਇਆ
0: ਆਗਿਆਕਾਰੀ ਕਿੰਨੀ ਮਾਇਆ
1: ਸਭ ਕੈ ਮਤ ਅਲਿਪਤ ਹੋ ਰਹੇ
0: ਜੋ ਕਿਛ ਕਹਿਣਾ ਸੋ ਆਪੇ ਕਹੇ
1: ਆਗਿਆ ਆਵੈ ਆਗਿਆ ਜਾਏ
0: ਨਾਨਕ ਜਾ ਪਾਵੈ ਤਾਂ ਲਏ ਸਮਾਏ
1: ਜਿਸਤੇ ਹੋਈ ਸੁਨਾ ਹੀ ਬੁਰਾ
0: ਉਰੇ ਕਹੋ ਕਿਨੈ ਕਛ ਕਰਾ
1: ਆਪ ਭਲਾ ਕਰਤੂਤ ਆਤਨੀ ਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਜ ਧਾਰੀ ਸਭ ਸਾਚ
0: ਪੋਤ ਪੋਤੇ ਆਪਣ ਸੰਗਰਾਚ
1: ਕੀ ਗਰਮਿਤ ਕਹੀ ਨਾ ਜਾਏ
0: ਦੂਸਰ ਹੋਏ ਤਾਂ ਸੋਜੀ ਪਾਏ
1: ਇਸ ਕਾ ਕੀ ਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖ ਹੋਏ
0: ਆਪ ਮਲਾਏ ਲਏ ਪ੍ਰਭ ਸੋਏ
1: ਹੋ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਕਰਾਇਆ
1: ਜਾਣਿਆ ਮਨ ਕਾ ਇਹ ਸੁਆਉ
0: ਜਨ ਕੇ ਸੰਗ ਚ ਤਿਆਵੈ ਨਾਮ
1: ਆਪ ਮੁਕਤ ਮੁਕਤ ਕਰੈ ਸੰਸਾਰ

0: ਅਸ਼ਟਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼
0: ਵਾਹ ਬ੍ਰਹਮ ਨਿਕਟ ਕਰ ਪੇਖ
1: ਸਾ ਸਾ ਸਿਮਰ ਹੋ ਗੋਬਿੰਦ
0: ਮਨ ਤਰਕੀ ਉਤਰੈ ਚਿੰਦ
1: ਆਸ ਅਨਿਤ ਤਿਆਗ ਹੋ ਤਰੰਗ
0: ਸੰਤ ਜਨਾ ਕੇ ਤੁਰ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਧਨ ਕੇ ਭਰ ਲੇ ਹੋ ਭੰਡਾਰ
0: ਨਾਨਕ ਗੁਰਪੂਰੇ ਨਮਸਕਾਰ
1: ਖੇਮ ਕੁਸਲ ਸਹਿਜ ਆਨੰਦ
0: ਸਾਧ ਸੰਗ ਪਰ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ
0: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵ ਹੋ ਨਾਰਾਇਣ ਏਕ
0: ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਯਾਲ
0: ਦੁਖ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀਕ ਲਾਲ ਇਹ ਰਤਨ
1: ਸੁਨਤ ਕਮਾਪਤ ਹੋਤ ਉਧਾਰ
0: ਆਪ ਤਰੈ ਲੋਕੈ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾਚੈ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਤ ਵਾਜੈ
0: ਸੁਨ ਸੁਨ ਅਮਿਤ ਕਰੇ ਪ੍ਰਭ ਗਾਜੈ
1: ਰਟੇ ਗੋਪਾਲ ਮਹਾਂਤ ਕਹਿ ਮਾਥੇ
0: ਨਾਨਕ ਉਦਰੇ ਤਿਨ ਕੈ ਸਾਥੇ
1: ਸਰਨ ਜੋਗ ਸੁਨ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਵੈਰ ਭਏ ਸਭ ਰੀਨ
0: ਅੰਮ੍ਰਿਤ ਨਾਮ ਸਾਧ ਸੰਗ ਲੈਨ
1: ਸੁਪਰ ਸਨ ਭਏ ਗੁਰਦੇਵ
0: ਪੂਰਨ ਹੋਈ ਸੇਵਕ ਕੀ ਸੇਵ
1: ਆਲ ਜੰਜਾਲ ਵਿਕਾਰ ਤੇ ਰਹਤੇ
0: ਰਾਮ ਨਾਮ ਸੁਨ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਰਵਹੀ ਖੇਪ ਹਮਾਰੀ
1: ਪ੍ਰਭ ਕੀ ਉਸਤਤ ਕਰੋ ਸੰਤ ਮੀਤ
0: ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਬਸੇ ਸਹੋਤ ਨਿਧਾਨ
1: ਸਰਬ ਇੱਛਾ ਤਾਂ ਕੀ ਪੂਰਨ ਹੋਏ
0: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਦੇ ਊਚ ਪਾਏ ਅਸਥਾਨ
0: ਲਹਰ ਨ ਹੋਵੇ ਆਵਨ ਜਾਨ
1: ਹਰ ਧਨ ਖਾਟ ਚਲੇ ਜਨ ਸੋਏ
0: ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਧ ਨਵ ਨਿਧ
0: ਬੁੱਧ ਗਿਆਨ ਸਰਬ ਤਹ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟੀ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਕਾਸ
0: ਕੇ ਮਤ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੇਤਾ
0: ਸਮਦਰਸ਼ੀ ਏਕ ਦ੍ਰਿਸ਼ਟੇਤਾ
1: ਇਹ ਫਲ ਤਿਸ ਜਨ ਕੈ ਮੁਖ ਭਨੇ
0: ਗੁਰੂ ਨਾਨਕ ਨਾਮ ਭਜਨ ਮਨ ਸੁਣੇ
1: ਇਹੋ ਨਿਧਾਨ ਜਪੈ ਮਨ ਕੋਏ
0: ਸਭ ਜੁਗ ਮੈਂ ਤਾਂ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ
0: ਸਮਰਤ ਸ਼ਾਸਤਰ ਵੇਦ ਵਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ
0: ਗੋਬਿੰਦ ਭਗਤ ਕੈ ਮਨ ਬਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ
0: ਸੰਤ ਕਿਰਪਾ ਤੇ ਜਮ ਤੇ ਛੁਟੈ
1: ਜਾਂ ਕੈ ਮਸਤਕ ਕਰਮ ਪ੍ਰਭ ਆਏ
0: ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਣੈ ਲਾਈ ਪ੍ਰੀਤ
0: ਜਿਸ ਜਨ ਆਵੇ ਹਰ ਪ੍ਰਭ ਚੀਤ
1: ਜਨਮ ਮਰਨ ਤਾਂ ਕਾ ਦੁਖ ਨਿਵਾਰੈ
0: ਦੁਰਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ
0: ਏਕ ਨਾਮ ਮਨ ਮਾਹਿ ਸਮਾਨੀ
1: ਦੁਖ ਰੋਗ ਬਿਨ ਸੇ ਭੈ ਭਰਮ
0: ਸਾਧ ਨਾਮ ਨਿਰਮਲਤਾ ਕੇ ਕਰਮ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ ਸੁਖਮਨੀ
1: ਸਭ

0: ਮਹੱਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਂ ਵੱਡੀ ਵਡਿਆਈ ਜਾਂ ਸਚਨਿਆ ਵੱਡੀ ਵਡਿਆਈ ਜਾਂ ਨਿਚਲ ਥਾਂ ਵੱਡੀ ਵਡਿਆਈ ਜਾਣੇ ਲਾਓ ਵੱਡੀ ਵਡਿਆਈ ਪੂਜਾ ਸਭ ਭਾਓ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰ ਨਾ ਕਥਨੀ ਜਾਏ ਕੀਤਾ ਕਰਣਾ ਸਰਬ
1: ਰਜਾ ਦੂਜਾ ਹੈ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ

ਬੋੜੀ ਨਾਨਕ ਜੀ ਉਪਾਏ ਕੇ ਲਿਖਣਾ ਵੈ ਧਰਮ ਬਹਾਲਿਆ। ਉਥੇ ਸੱਚੇ ਹੀ ਸੱਚ ਨਿਬੜੇ ਚੁਨ ਵੱਖ ਕੱਢੇ ਜਜਮਾ ਲਿਆ। ਥਾਉ ਨਾ ਪੈਨ ਕੁੜਿਆਰ ਮੂੰਹ ਕਾਲੇ ਦੋ ਜੁਗ ਚਾਲਿਆ। ਤੇਰੇ ਨਾਇਰ ਤੇ ਸੇ ਜਿਨ ਗਏ ਹਾਰ ਗਏ ਸੇ ਛਗਣ ਵਾਲਿਆ। ਲਿਖਣਾ ਵੈ ਧਰਮ।

ਸ਼ਲੋਕ ਮਹੱਲਾ ਪਹਿਲਾ ਵਿਸ਼ਮਾਦ ਨਾਦ ਵਿਸ਼ਮਾਦ ਵੇ ਵਿਸ਼ਮਾਦ ਜੀ ਵਿਸ਼ਮਾਦ ਭੇਦ ਵਿਸ਼ਮਾਦ ਰੂਪ ਵਿਸ਼ਮਾਦ ਰੰਗ ਵਿਸ਼ਮਾਦ ਲੰਘੇ ਫੇਰੇ ਜੰਤ ਵਿਸ਼ਮਾਦ ਪੌਣ ਵਿਸ਼ਮਾਦ ਪਾਣੀ ਵਿਸ਼ਮਾਦ ਅਗਨੀ ਖੇਡੇ ਵਿਡਾਣੀ ਵਿਸ਼ਮਾਦ ਧਰਤੀ ਵਿਸ਼ਮਾਦ ਖਾਣੀ ਵਿਸ਼ਮਾਦ ਸਾਧ ਲੱਗੇ ਪ੍ਰਾਣੀ ਵਿਸ਼ਮਾਦ ਸੰਯੋਗ ਵਿਸ਼ਮਾਦ ਵਿਜੋਗ ਵਿਸ਼ਮਾਦ ਭੁੱਖ ਵਿਸ਼ਮਾਦ ਭੋਗ ਵਿਸ਼ਮਾਦ ਸਿਵ ਵਿਸ਼ਮਾਦ ਸਲਾਹ ਵਿਸ਼ਮਾਦ ਉਜੜ ਵਿਸ਼ਮਾਦ ਰਾਹ।

ਪੈਬ ਚ ਪਾਉਣ ਮੈਂ ਸਦਭਾਉ ਪੈਬ ਚੱਲੇ ਲੱਖ ਦਰਿਆਓ ਪੈਬ ਜਗਨ ਕਡੇ ਵਿਗਾਰ ਪੈਬ ਧਰਤੀ ਦਾ ਪਿਪਾਰ ਪੈਬ ਚਿੰਦ ਫੇ ਸਿਰ ਪਾਰ ਪੈਬ ਜੀ ਰਾਜਾ ਧਰਮ ਦੁਬਾਰ ਪੈਬ ਸੂਰਜ ਪੈਬ ਚੰਦ ਕੋ ਕਰੋੜੀ ਤਲਤਮਾ ਅੰਤ ਪੈਬ ਸਿੱਧ ਬੁਸੁਰ ਨਾ।

ਦਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾੜ ਕਿਤੀਆਂ ਕਨ ਕਹਾਣੀਆਂ ਕਿਤੇ ਵਿਦ ਵਿਚਾਰ ਕਿਤੇ ਨੇ ਚਮਕ ਤੇ ਗਿੜਮੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕਢੇ ਬਾਜ਼ਾਰ

0: ਪੌੜੀ ਨਦਰ ਕਰਜੇ ਆਪਣੀ ਤਾਂ ਨਦਰ ਸਤਿਗੁਰ ਪਾਇਆ, ਇਹ ਜੀਵ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।
1: ਆਸਾ ਮਹੱਲਾ ਚੌਥਾ।

ਨਾਨਕ ਪਾਉਂਦਿਆਂ ਗਣਤਨ ਅੰਤ ਬੰਧਨ ਬੰਦ ਪਵਾਏ ਸੋਏ ਪੈ ਕਿਰਤਨ ਚ ਸਭ ਕੋਏ ਨਚਨ ਚ ਹੱਸ ਹੈ ਚਲ ਹੱਸੇ ਰੋਏ ਉਡ ਨਾ ਜਾਹੀ ਸਿੱਧ ਨਾ ਹੋਏ ਨੱਚਣ ਕੁੱਦਣ ਮਨ।

0: ਵਿਚਾਰ ਹੋਮ ਚ ਪਾਪ ਪੁਨ ਵਿਚਾਰ ਹੋਮ ਨਰ ਸੁਰਗ ਅਵਤਾਰ ਹੋਮ ਛਸੇ ਹੋਮ ਚ ਰੋਵੇ ਹੋਮ ਚ ਭਰੀਏ ਹੋਮ ਵੀ ਤੋਵੇ ਹੋਮ ਵੀ ਜਾਤੀ ਜਿਨਸੀ ਖੋਵੇ ਹੋਮ ਚ ਮੂਰਖ ਹੋਮ ਵੀ ਸਿਆਣਾ ਮਜ਼ਬੂਤ ਕੀ ਸਾਰ ਨਾ ਜਾਣਾ ਹੋਮ ਚ ਮਾਇਆ ਹੋਮ ਛਾਇਆ ਹੋਮੇ ਕਰ ਕਰ ਜਨ ਤੂੰ ਪਾਇਆ ਹੋਮੇ ਬੂਝੇ ਤਾਂ ਦਰ ਸੂਝੇ ਗਿਆਨ ਵੀ ਹੋਣਾ ਕਥ ਕਥ ਲੂਝੇ ਨਾਨਕ ਹੁਕਮੀ ਲਿਖੀਏ ਲੇਖ ਜਿਹਾ ਵੇਖੇ ਦਿਹਾਵੇ
1: ਦੂਜਾ ਹੋਮੇ ਇਹਾ ਜਾਤ ਹੈ ਹੋਮੇ ਕਰਮ ਕਮਾਹੇ ਹੋਮੈ ਇਹੀ ਬੰਧਨਾ ਫਿਰ ਫਿਰ ਜੋ ਨੀ ਪਾਹੇ ਹੋਮੈ ਕਿਥੋਂ ਹੋ ਉਪਜੈ ਕਿਰ ਸੰਜਮ ਇਹ ਜਾਹੇ

ਪੌੜੀ ਸੱਚਾ ਸਾਹਿਬੇਗ ਤੁਝਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹਦ ਸੇ ਮਿਲੇ ਸੱਚ ਤਾਂ ਤਿੰਨੇ ਸੱਚ ਕਮਾਇਆ ਸਤਿਗੁਰ ਮਿਲੀਏ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾ ਹੈ।

ਕੋੜੀ ਭਗਤ ਰਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲੈਣੇ ਧਾਮਦੇ ਇੱਕ ਮੂਰਨ ਪੂਜਣੇ ਆਪਣਾ ਅਣਹੋਂਦਾ ਆਪ ਗਣਾਇੰਦੇ ਹੋ ਢਾਡੀ ਕਾਰ ਨੀਚ ਜਾਤ ਹੋਰ ਉੱਤਮ ਜਾਤ ਸਦਾਇੰਦੇ ਤਿੰਨ ਮੰਗਾ ਜੇ ਤੁਝੇ ਧਿਆਇੰਦੇ ਤਿੰਨ ਮੰਗਾ

ਹੋਰਿਦਾਨ ਮਹਿੰਦਾ ਤਲੀ ਖਾਕ ਜੇ ਮਿਲਿਆ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲੱਖ ਧਿਆਈਏ ਫਲ ਤੇ ਵੇਹੋ ਪਾਈਏ ਜੇ ਵੇਹੀ ਕਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਧੂੜਤ ਨਾ ਦੀ ਪਾਈਏ।

0: ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮੰਨ ਰਹੇ
1: ਹੋਰ ਬਿਨ ਗਿਆਨ ਨਾ ਹੋਏ ਪੜਿਆ ਹੋਵੇ ਗੁਣਗਾ ਸਾਧਨ ਮਾਰੀਏ

ਸਵਾਮੀ ਸਾਧਨਾ ਮਾਰੀਏ ਜਿਹਾ ਘਾਲੇ ਘਰ ਨਾ ਤੇ ਵੇ ਹੁਣ ਵਿਚਾਰੀਏ ਐਸੀ ਕਲਾ ਨਾ ਖੇਡੀਏ ਜਿੱਤ ਦਰਗੇ ਗਿਆ ਹਾਰੀਏ ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚਲੇ ਸੋ ਅੱਗੇ ਮਾਰ।

ਪੌੜ ਸੜਕ ਰਵਟੋਂ ਵਾਰਿਆ ਜਦ ਮੇਰੇ ਖਸਮ ਸੰਭਾਲਿਆ ਜਿਨਕਰ ਉਪਦੇਸ਼ ਗਿਆਨ ਅੰਜਨ ਦੀਆ ਇਹ ਨੇਤਰੀ ਜਗਤ ਨੇ ਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ ਸਤਿਗੁਰ ਹੈ ਬੋਹਿਤਾ।

ਥੋੜੀ ਸਮੇਂ ਦਿਆਲ ਕਿਰਪਾ ਕਰਤਾ ਸਹਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਬਣਾਏ ਸੀ ਹੁਕਮ ਨੇ ਹੋਵੇ ਪ੍ਰਮਾਣ ਤਾਂ ਕਿਸਮੈਂ

ਮੁੜ ਜੁੱਤੇ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਇਣ ਦਾ ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾਇਣ ਦਾ ਵਟਹੋਂ ਵਟਾ ਵਟ ਮੇਤ ਨਿਸਰੇ ਸਰ ਧੰਦੇ ਲਾਇਣ ਦਾ ਨਦਰ ਉਪੱਠੀ ਜੇ ਕਰੇ ਸੁਰਤਾ ਨਾ ਕਾਹੋ ਕਰਾਇਣ ਦਾ ਦਰ ਮੰਗਣ ਭਿੱਖ ਨਾ ਪਾਇਣ ਦਾ ਦਰ ਮੰਗਣ ਭਿੱਖ ਨਾ

ਤੁਰੇ ਪਲਾਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾਣਿਆ ਲਾਏ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੁਜਰ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਸਾਰਿਆ ਜਰ ਆਏ ਜੋ ਬਨਹਾਰਿਆ ਜਰ ਆਏ ਜੋ ਬਨਹਾਰਿਆ।

ਪਹਿਲਾ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨ ਕੇ ਜੀਆਂ ਬਾਜ ਨਾ ਕੋਏ ਪਹਿਲਾਂ ਪਾਣੀ ਜੀ ਹੋਇਆ ਜਿਥਰਿਆ ਸਭ ਕੋਏ ਸੂਤ ਕਿਉਂ ਕਰ ਰੱਖੀਏ।

ਔਰ ਸਤਿਗੁਰ ਵੱਡਾ ਘਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਦ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠਾ ਨੌਲਤ ਪਾਈਆਂ।

ਹੱਲਾ ਦੂਜਾ ਨਾਲਿਆਂ ਨੇ ਦੋਸ਼ੀ ਬੜਾ ਰੁਸਿਓਨੇ ਹੋ ਪਾਣੀ ਅੰਦਰ ਰੀਕ ਚੋ ਤਿਸਦਾ ਥਾਂ ਨਾ ਥਿਓ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆ ਨਾ ਸਕੇ ਰਾਸ ਜੇ ਕਦ

ਹੋੜੀ ਚੱਕਰ ਲੱਗੇ ਚੱਕਰੇ ਜੇ ਚੱਲੇ ਖਸਮੇ ਭਾਏ ਹੁਰਮਤ ਤਿਸਨੋ ਅਗਲੀ ਉਹ ਵਜੋ ਪੀ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਆ ਸ਼ਾਬਾਸ਼ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚਲਾਇਆ।

ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ, ਕਾਹੂ ਪਛਾਹ ਕੋ ਸੀਸ ਨਿਵਾਯੋ। ਕੋ ਬੁਤਾਨਕ ਪੂਜਿਤ ਹੈ ਪਾਸ, ਕੋ ਮ੍ਰਿਤਾਨਕ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਾਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕੋ ਬੁਤਾਨਕ ਪੂਜਿਤ ਹੈ ਪਾਸ, ਕੋ ਮ੍ਰਿਤਾਨਕ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਾਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਓ ਪਾਈ।

ਪਾਰਾ ਅਮਰੇ ਦੁਸ਼ਟ ਸਭੈ ਤੁਮ ਘਾਵਹੋ ਆਪ ਹਾਥ ਦੇ ਮੋਹੇ ਬਚਾਵਹੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦਿਆ ਕਰੀਐ ਸਭ ਬੈਰਨ ਕਉ ਆਦਿ ਸੰਗਰੀਐ ਪੂਰਨ ਹੋਇ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਸ਼ਾਡ ਕੋਈ ਅਵਰ ਨਾ ਧਿਆਉ ਜੋ ਬਰ ਚਾਹਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਆਹੇ ਚੁਣ ਚੁਣ ਸਤਰ ਹਮਾਰੇ ਮਾਰੀ ਆਹੇ ਆਪ ਹਾਥ ਦੇ ਮੁਜੈ ਉਬਰੀਐ ਮਰਨ ਕਾਲ ਕਾ ਤਰਾਸ ਨੇ ਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੂਜੂ ਕਰੀਏ ਹੋ ਰੱਛਾ ਰਾਖ ਲੇ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਬ ਧਰਾ ਕਾਲ ਪਾਏ ਸਿਵਜੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਯੋ ਦੇਵ ਦੈਤ ਜਛਨ ਉਪਜਾਯੋ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀਅਹੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਾਧ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣ ਘੜ ਘੜ ਕੇ ਪੜ ਪੜ ਕੀ ਜਾਣ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਾਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤਮ ਮੈਂ ਮਿਲਿਤ ਦੇਹ ਧਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ

ਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ।

ਘਰ ਤੇਰੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁੱਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵੀਟਾ ਹੋ, ਜਿਸ ਦੀ ਆਏ ਵਡਿਆਈ ਆ, ਕਹਿ ਨਾਨਕ ਸੁਨੋ ਸੰਤ ਹੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਾਸ ਕੀਤੇ, ਕਾਲ ਕੰਟਕ ਮਾਰਿਆ, ਤੁਹਰ ਕਰਮ ਪਾਇਆ ਤੁਧ ਦਿਨ ਕਾਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹ ਸੁਖ ਹੋਵਾ, ਤਿਤ ਕਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹ ਨਮਾਣੀ, ਦੇਹ ਨਮਾਣੀ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰਬਨ ਵਾਰੀਆ, ਏਸ ਨਾਉ ਹੋਰ ਥਾਉ ਨਾਹੀ, ਸਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵਿਹ ਕੱਟੇ ਗਿਆਨ ਅੰਜਨ ਸਾਰਿਆ।

ਪਾਵੈ ਤਾਂ ਸੋ ਜਨ ਦੇਹ ਜਿਸ ਨੂੰ, ਹੋਰ ਕਿਆ ਕਰੇ ਵੇਚਾਰਿਆ। ਇੱਕ ਭਰਮ ਭੁੱਲੇ ਫਿਰ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਬਾਣਾ ਪਾਵੇ ਕਹਿ ਨਾਨਕ, ਜਿਸ ਦੇਹ ਪਿਆਰੇ ਸੋਈ ਜਾਨ ਪਾਵੇ। ਆਵੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈ ਹੈ। ਤਨ ਮਨ ਧਨ

ਆਹਾਰ ਪਹੁੰਚਾਵੇ। ਉਸ ਨੂੰ ਕਿਹ ਪੋਹੇ ਨਾ ਸਕੀ, ਜਿਸ ਨਾਉ ਆਪਣੀ ਲਿਵ ਲਾਵਾਏ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕ ਏ ਵਡਦਾਤਾ, ਸੋ ਕਿਉ ਮਨੋਂ ਵਿਸਾਰੀਐ। ਜੈਸੀ ਅਗਨ ਉਧਰ ਮਹਿ, ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ, ਜਾਤ ਸਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸਾਦਿ ਜਿਨਾ ਲਿਵ ਲਾਗੀ, ਤਿੰਨੀ ਵਿੱਚੇ ਮਾਇਆ ਪਾਇਆ। ਹਰਿ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੈ ਬਿੱਟਾ ਹੋ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ, ਤਿਸਨੋ ਸਿਰ ਸਾਉ ਪੀਐ, ਵਿੱਚੋ ਆਪ ਜਾਏ, ਜਿਸਦਾ ਜੀਉ ਤਿਸ ਮਿਲ ਰਹੈ, ਹਰ ਵਸੈ ਮਨ ਆਏ। ਹਰਿ ਆਪ ਅਮੁੱਲਕ ਹੈ, ਭਾਗਤ ਨਾ ਕੇ ਨਾਨਕਾ, ਜਿਨ ਹਰ ਪ੍ਰਲੈ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਹੋ ਜੀਅਹੋ, ਲਾਹਾ ਖੱਟਿਹੋ ਦਿਹਾੜੀ, ਇਹੋ ਤਹੰਤ ਨਾ ਮਿਲਿਆ, ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣਜਾਰਾ। ਇਹ ਰਸਨਾ ਤੂੰ ਅੰਦਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾ

ਸਤਿਗੁਰ ਮਿਲੈ ਜਿਸ ਆਏ। ਕਹਿ ਨਾਨਕ ਹੋਰ ਆਂਦਰਾ ਸਭ ਵੀ ਸਰੇ, ਜਾ ਹਰ ਵਸੈ ਮਨ ਆਏ। ਏ ਸਰੀਰਾ ਮੇਰਿਆ, ਹਰ ਤੁਮ ਮਹਿ ਜੋਤ ਰੱਖੀ, ਤਾ ਤੂੰ ਜਗ ਮਹਿ ਆਇਆ। ਹਰ ਜੋਤ ਰੱਖੀ ਤੁਧ ਵਿਚ, ਤਾ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਏ ਜਗ ਦਿਖਾਇਆ। ਗੁਰ ਪ੍ਰਸਾਦੀ ਬੁਝਿਆ, ਤਾਂ ਚਲਤ ਹੋਵਾ ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮਹਿ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਿਹ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪਾਏ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਰ ਜਾਪਾਏ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਏ ਸਰੀਰਾ ਮੇਰਿਆ, ਇਸ ਜਗ ਮਹਿ ਆਏ ਕੈ, ਕਿਆ ਤੁਧ ਕਰਮ ਕਮਾਇਆ। ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਨੇ ਵਸਿਆ, ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ, ਜਿਨ ਸਤ ਗੁਰ ਸਿਉ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮਹਿ ਜੋਰ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਬੁਝਿਆ, ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਕਹਿ ਨਾਨਕ ਇਹ ਨੇਤਰਿਆ ਦਿਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਏ ਸ਼ਰਵਣ ਹੋ ਮੇਰੇ ਹੋ, ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ। ਸਰੀਰ ਲਾਏ ਸੁਣਹੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਵਾ, ਰਸਨਾ ਰਸ ਸਮਾਣੀ। ਸੱਚ ਅਲਖ ਵਿਡਾਣੀ, ਤਾਂ ਕੀ ਗਾਤ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵਾ, ਹੋ ਸਾਚੈ ਸੁਣਨੈ ਨੋ ਪਠਾਏ। ਹਰ ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ ਨੂੰ ਦੁਬਾਰੇ ਪ੍ਰਗਟ ਕੀਏ, ਦਸਵਾ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾ ਦੁਆਰ ਦਿਖਾਇਆ। ਤਿਹੈ ਅਨੇਕ ਰੂਪ ਨਾਵ ਨਵ ਨਿਧ, ਤਿਸਦਾ ਅੰਤ ਨਾ ਜਾਈ ਪਾਇਆ। ਕਹਿ ਨਾਨਕ ਹਰ ਪਿਆਰਾ ਜੀਉ, ਗੁਫਾ ਅੰਦਰ ਰੱਖ ਕੈ, ਵਾਜਾ ਪਾਵਣ ਵਜਾਇਆ। ਇਹੋ ਸਾਚਾ ਸੋਹਿਲਾ, ਸਾਚਾ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸੱਚ ਹੈ। ਜਿੱਥੇ ਸਦਾ ਸੱਚ ਧਿਆਵਹਿ, ਸੱਚੋ ਧਿਆਵਹਿ, ਜਾਤ ਭਾਵਹਿ, ਗੁਰਮੁਖ ਜਨਾ ਬੁਝਾਵਹਿ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵਹਿ। ਕਹਿ ਨਾਨਕ ਸੱਚ ਸੋਹਿਲਾ, ਸੱਚੇ ਘਰ ਗਾਵਹਿ, ਆਨੰਦ

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਰੇ ਅੰਗਦ ਗੋਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਅ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉਣ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਥ ਦੇ ਵਾਲੀ ਲੋਕ ਪ੍ਰਲੋਕ ਕੇ ਸਹਾਇਕ ਅੰਮ੍ਰਿਤ ਕੇ ਦਾਤੇ ਸੱਚੇ ਪਿਤਾ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਜੀ ਦੇ ਜੋਤ ਤਖ਼ਤ ਚਵਰ ਛਤਰ ਦੇ ਮਾਲਕ ਸਰਬ ਕਲਾ ਭਰਪੂਰ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਉਪਦੇਸ਼ ਜੀ ਕਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਗਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਸੁਣ ਕੇ ਨਿਡਠ ਕੀਤਾ ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਤਸੀਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚੜਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਘ ਨਿਭਾਹੀ ਤਿਨਾਂ ਪੁਰਾਤਨ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਜੀ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਡ ਸੱਚੇ ਪਿਤਾ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਜੀ ਆਪ ਜੀ ਨੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਕੀ ਦਾਤ ਇਸ਼ਨਾਨ ਆਪ ਜੀ ਨੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸਰਬੱਤ ਸੰਗਤਾਂ ਤਾਈਂ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ ਆਪ ਜੀ ਕੇ ਹਜੂਰ ਪਾਵਨ ਚਰਨਾਂ ਕਮਲਾਂ ਪਾਸ ਅੰਮ੍ਰਿਤ ਰੂਪ ਨਿਤਨੇ ਪੰਜ ਬਾਣੀਆਂ ਜੀ ਕੇ ਪਾਠ ਜੀ ਦੀ ਅਰਦਾਸ ਬੇਨਤੀ ਅੱਖਰ ਬਾਦ ਘਾਟ ਭੁੱਲ ਚੁੱਕ ਦੀ ਖਿਮਾ ਬਖਸ਼ੋ ਅੱਗੇ ਵਾਸਤੇ ਸੁਮਤ ਸੋਝੀ ਬਖਸ਼ੋ ਜੀ ਸੁਧ ਸਪਸ਼ਟ ਪ੍ਰੇਮ ਭੈ ਭਾਵਨਾ ਦੇ ਨਾਲ ਗੁਰਬਾਣੀ ਪਟਨ ਸੇਵਾ ਸਿਮਰਨ ਕਥਾ ਕੀਰਤਨ ਕਰਨ ਦੇ ਬਲ ਉਦਮ ਚਾਓ ਬਖਸ਼ਿਸ਼ ਕਰੋ ਜੀ ਪੜ੍ਹੀ ਸੁਣੀ ਬਾਣੀ ਦਰ ਤੇ ਪ੍ਰਵਾਨ ਕਰਨੀ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਪੜ੍ਹਨ ਸੁਣਨ ਵਾਲੀਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸੰਗਤਾਂ ਦੀਆਂ ਹਾਜ਼ਰੀਆਂ ਯਥਾ ਸ਼ਕਤ ਕੀਤੀਆਂ ਭੇਟਾਵਾਂ ਆਪ ਜੀ ਕੇ ਪਾਵਨ ਦਰਬਾਰ ਗੁਰੂ ਕੇ ਲੰਗਰਾਂ ਵਿੱਚ ਤਨ ਮਨ ਧਨ ਕਰਕੇ ਕੀਤੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਜੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਦਰੋਂ ਕਰੋਂ ਸਮੁੱਚੀਆਂ ਹੀ ਸੰਗਤਾਂ ਪਰਿਵਾਰਾਂ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ ਨਾਮ ਸੇਵਾ ਸਿਮਰਨ ਚਰਨਾ ਕਮਲਾਂ ਦਾ ਪ੍ਰੇਮ ਭਰੋਸਾ ਬਾਣੀ ਬਾਣੀ ਨਾਲ ਪਿਆਰ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ
ਜੀਆਂ ਨੂੰ ਦੇ ਅਰੋਗਤਾ ਦਸਾਂ ਨੋਹਾਂ ਦੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਅੰਗ ਸੰਗ ਸਹਾਇਕ ਹੋਣਾ ਸਤਿਗੁਰੂ ਜੀ ਕਿਰਪਾ ਕਰੋ ਆਪਣੇ ਖਾਲਸੇ ਪੰਥ ਜੀ ਨੂੰ ਸਦਾ ਹੀ ਚੜ੍ਹਦੀਆਂ ਕਲਾ ਪਰਸਪਰ ਪ੍ਰੇਮ ਪਿਆਰ ਏਕਤਾ ਇਤਫਾਕ ਰਾਜ ਭਾ ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰਕੇ ਪੰਥ ਕੌਮ ਨੂੰ ਨਿਹਾਲ ਕਰੋ ਜੀ ਜੇਲਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਨੂੰ ਦੇ ਅਰੋਗਤਾਵਾਂ ਚੜ੍ਹਦੀਆਂ ਕਲਾ ਰਹਾਈਆਂ ਬਖਸ਼ਿਸ਼ ਕਰਨੀਆਂ ਜੀ ਆਪ ਜੀ ਦੇ ਭਾਣੇ ਵਿੱਚ ਚਾਰ ਪੈ ਰਹਿਣ ਸੁਖਾਂ ਦੀ ਬਤੀਤ ਹੋਈ ਹੈ ਦਿਨ ਆਇਆ ਹੈ ਆਪ ਜੀ ਦੇ ਭਾਣੇ ਵਿੱਚ ਸੁਖਾਂ ਦਾ ਬਤੀਤ ਹੋਵੇ ਮਹਾਰਾਜ ਜੀ ਦਰ ਘਰ ਦੇ ਸੇਵਕ ਬੀਬੀ ਮਨਪ੍ਰੀਤ ਕੌਰ ਵੱਲੋਂ ਅਰਦਾਸ ਬੇਨਤੀ ਹੈ ਜ਼ਿੰਦਗੀ ਵਿੱਚ ਆਏ ਸੰਕਟ ਦੁੱਖ ਕਲੇਸ਼ ਵਿਘਨਾਂ ਦਾ ਨਾਸ਼ ਕਰਕੇ ਗ੍ਰਿਹਸਥ ਜੀਵਨ ਦੇ ਸੁੱਖ ਆਨੰਦ ਪਰਿਵਾਰਕ ਜੀਵਨ ਵਿੱਚ ਵਾਧਾ ਬਖਸ਼ਿਸ਼ ਕਰੋ ਜੀ ਆਪ ਜੀ ਕੇ ਹਜ਼ੂਰ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਪਾਵਨ ਦੇਗ ਸਜਾ ਕੇ ਹਾਜ਼ਰ ਹੈ ਦੇਗ ਸਜਾਉਂਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ ਕਾਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਆਪ ਜੀ ਭੋਗ ਲਾਓ ਲੱਗਿਆ ਭੋਗ ਸਿੱਧ ਪ੍ਰਸਾਦ ਸੰਗਤ ਵਿੱਚ ਵਰਤੇ ਜੋ ਜੀ ਛਕੇ ਆਪ ਜੀ ਕਾ ਅੰਮ੍ਰਿਤ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਸੁਭਾਹੇ ਮਾਨ ਮੁਖਾਰ ਬਿੰਤੋ ਮੁੱਖ ਵਾਗ ਦੀ ਦਾਤ ਬਖਸ਼ਿਸ਼ ਕਰਕੇ ਸੰਗਤ ਨੂੰ ਨਿਹਾਲ ਕਰਤਾਰਥ ਕਰੋ ਜੀ ਮੁੱਖ ਵਾਗ ਉੱਪਰ ਚੱਲਣ ਦੀ ਬਲ ਬੁੱਧੀ ਸਮਰੱਥਾ ਬਖਸ਼ੋ ਸਹੀ ਪਿਆਰਿਆਂ ਦੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਪਹੀ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨੇ ਆਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਾਂ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵੰਦੇ ਦਿੱਲੀ ਤਖ਼ਤ ਪਰ ਬਹੇਗੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਸਤਿਗੁਰੂ ਮਹਾਰਾਜ ਜੀ ਦੇ ਅਮੋਗ ਦਰਸ਼ਨ ਦੀਦਾਰ ਅੰਮ੍ਰਿਤ ਰੂਪ ਗੁਰਬਾਣੀ ਸੁਣ ਕਰਕੇ ਮਹਾਨ ਲਾਹਾ ਪ੍ਰਾਪਤ ਕੀਤਾ ਹੈ। ਸੋ ਹੁਣ ਵਾਹਿਗੁਰੂ ਗੁਰਮੰਤਰ ਸਿਮਰਨ ਦੇ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ ਜੀ। ਸਾਧ ਸੰਗਤ ਜੀਓ, ਜੂਨ 1984 ਦੇ ਸਮੂਹੀ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਪਚੰਗਣਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਜੋ ਪਰਸੋਂ ਰੋਜ਼ ਤੋਂ ਗੁਰੂ ਘਰ ਵਿਖੇ 3 ਨੰਬਰ ਹਾਲ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਨੇ। ਅੱਜ 9 ਵਜੇ ਭੋਗ ਆਰੰਭ ਹੋਣਗੇ, ਉਪਰੰਤ ਸਾਰਾ ਹੀ ਦਿਨ ਜੋ ਵਿਸ਼ੇਸ਼ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਦੀਵਾਨ ਸਜਣੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਸਿਮਰਨ ਦੇ ਨਾਲ ਜੁੜੀਏ ਜੀ, ਕਰੀਏ ਜੀ ਸ਼ੁਰੂ। ਕਰੋ ਜੀ ਕਿਰਪਾ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Guru, Vai, Guru, Vai.

वाहे गुरु वाहे गुरु वाहे गुरु वाहे गुरु वाहे गुरु वाहे

Vai guru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

वाहे गुरु वाहे।

वाहे गुर वाहे गुर वाहे गुर वाहे

वाहे गुरु।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਹਿਬ ਸੰਗਤ ਜੀ, ਹੁਣ ਦਰਬਾਰ ਹਾਲ ਨੰਬਰ 2 ਦੇ ਵਿੱਚ 9 ਵਜੇ ਤੱਕ ਇਸੇ ਤਰ੍ਹਾਂ ਸਿਮਰਨ ਅਭਿਆਸ ਚੱਲਦੇ ਰਹਿਣਗੇ ਅਤੇ ਮੇਨ ਦਰਬਾਰ ਹਾਲ ਦੇ ਵਿੱਚ ਆਸਾ ਦੀ ਵਾਰ ਦੇ ਕੀਰਤਨ ਹੋਣਗੇ ਜੀ। ਸੋ ਆਪ ਜੀ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਨਾਨਕ ਸੱਚ ਧਿਆਨ ਸੱਚ ਜੋ ਮਰਜ ਮੇ ਸੋ ਬਚਨ ਵਿੱਚ ਮਹਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ, ਵੱਡੀ ਵਡਿਆਈ ਜਾਂ ਨਿਚਲ ਥਾਉ, ਵੱਡੀ ਵਡਿਆਈ ਜਾਣਿਆ ਲਾਓ, ਵੱਡੀ ਵਡਿਆਈ ਬੁੱਝੇ ਸਭ ਪਾਓ।

0: ਪੌੜੀ ਨਾਨਕ ਜੀ ਉਪਾਇ ਕੈ ਲਿਖਣਾ ਵੇ ਧਰਮ ਬਹਾਲਿਆ।
1: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road, Surrey.

ਪੁਰਾਣ ਕਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਬਾਨ ਵਿਮਾਨ ਕੁਦਰਤ ਪੌਣ ਪਾਣੀ ਬਸੰਦਰ ਕੁਦਰਤ

ਇਹ ਜਿਉਬਾ ਤੇ ਜਨਮ ਪਰਮਿਆਤ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵੜ ਦਾਤਾ ਕੋ ਨੀ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲੇ ਸਤਪਾ ਜਿਨ ਵਿੱਚੋਂ ਆਪ ਗਵਾਇਆ ਜਿਨ ਸਚੋ ਸਚ ਬੁਝਾਇਆ ਜਿਨ ਸਚੋ ਸਚ ਬੁਝਾਇਆ।

ਵਸਵੇਕਾਰ ਜੋਗੀ ਸੁਨ ਤੇ ਹਵਨ ਜੇਤੇ ਅਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਕਾਰ ਸਤਿਆ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ ਦੇ ਮੰਗੇ ਸਹਿ ਸਗੁਣਾ।

ਆਸਾ ਮਹਲਾ ਚੌਥਾ ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ ਗੁਰ ਸਤਿਗੁਰ ਸੱਚਾ ਸ਼ਾਹ ਹੈ ਸਿੱਖ ਦੇ ਹਰ ਰਾਸੇ ਧਨ ਧਨ ਵਣਜਾਰਾ ਵਣਜ ਹੈ ਗੁਰ ਸ਼ਾਹ ਸਵਾਸੇ।

ਸੇ ਰਜਾਏ ਰਜਾਏ ਰਜਾਏ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਪੌੜੀ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਲ।

0: KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
2: 1746 ਸਿੱਖ ਸ਼ਹੀਦ ਹੁੰਦਾ ਰਿਹਾ, 1846 ਸਿੱਖ ਸ਼ਹੀਦ ਹੁੰਦਾ ਰਿਹਾ, 1946 ਸਿੱਖ ਸ਼ਹੀਦ ਹੋਇਆ, ਅੱਜ ਫਿਰ ਸਾਰੀ ਕੌਮ ਸ਼ਹੀਦ ਹੋ ਰਹੀ ਹੈ। ਇਹ ਆਪਣਾ ਕੰਮ ਕੇਵਲ ਸ਼ਹੀਦ

ਸਬਜ਼ੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ। 2982 152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 5 ਜੂਨ ਤੋਂ 10 ਜੂਨ ਤੱਕ। ਤਾਜ਼ਾ ਅਦਰਕ ਲਵੋ 98 ਸੈਂਟਸ ਨੂੰ ਪਾਉਂਡ, ਦੇਸੀ ਕਰੇਲੇ 1.48 ਨੂੰ ਪਾਉਂਡ, ਇੰਡੀਕੈਨ 216 ਟੀ ਵਾਲਾ ਪੈਕ 5.99 ਦਾ ਅਤੇ 2.2 ਪਾਉਂਡ ਇੰਡੀਕੈਨ ਪੰਜਾਬੀ ਬਿਸਕੁਟ 5.98 ਦਾ ਪੈਕ।

0: You're listening to KRPI 1550 Radio, Ferndale, Washington.
1: ਪੰਜਾਬ ਫੋਰੈਕਸ ਗਗਨ ਸਿੰਘ ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 6043491313 ਯੂਨਿਟ 103-8140-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ.
2: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.
3: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 5 ਜੂਨ ਤੋਂ 10 ਜੂਨ ਤੱਕ ਫਰੈਸ਼ ਰੈਗੂਲਰ ਓਕਰਾ ਲਵੋ 2.49 pound, 2 pound ਪਲੇਨ ਗੁੜ 2.98 ਨੂੰ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਨੂੰ, ਧਨੀਏ ਦੀਆਂ 2 ਗੁੱਛੀਆਂ 1.29 ਨੂੰ ਅਤੇ 4 pound ਇੰਡੀਕਨ ਸਾਬਤ ਲਾਲ ਮਸਰ 2.98 ਦਾ ਬੈਗ।
0: You're listening to KRPI 1550 Radio, Ferndale, Washington.
1: Radio station 1550 AM Gurbani segment tuhade tak Swargwasi Sardar Ajit Singh di baad Swargwasi Mata Surinder Kaur baad di yaad de vich 1550 AM ton Gurbani prachar kita janda hai. 1550 radio de utte Gurbani de kise bhi program nu sponsor karn vaste 604-961-7790 604-961-7790 1550 AM. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਫੈਮਿਲੀ ਕੇਅਰ ਫਾਰਮੇਸੀ
5: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
4: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
5: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
4: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
5: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
6: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
4: ਜਾਂ ਕਾਲ ਕਿਰਨ ਐਟ 604-581-1900।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ

0: साउथ सरी विच जल्द ही खुलन जा रही है 2982 152 स्ट्रीट। इस हफ्ते दे स्पेशल हन 5 जून तो 10 जून तक। ताजा अदरक लवो 98 सेंट्स नू पाउंड, देसी करेले 48 नू पाउंड, इंडिकैन 216 टी वाला पैक 599 दा, 2.2 पाउंड इंडिकैन पंजाबी बिस्कुट 598 दा पैक।
1: ਗੁਰਦਿਆਲ ਸਿੰਘ ਬਾਦ ਤੁਹਾਡੇ ਲਈ ਲੈ ਕੇ ਆਏ ਨੇ ਬਿਹਤਰੀਨ ਇਨਵੈਸਟਮੈਂਟ ਓਪਰਚੁਨਿਟੀ ਨੀਅਰ ਸਾਊਥ ਸਰੀ ਵਾਈਟ ਚੌਕ ਕਲੋਜ਼ ਟੂ ਦਾ ਬਾਰਡਰ ਵਿਦ ਅ ਕੰਬੀਨੇਸ਼ਨ ਆਫ ਹੋਮ ਐਂਡ ਬਿਜ਼ਨਸ। ਇਨਵੈਸਟ ਕਰੋ 8 acres ਅਤੇ 100,000 ਸਕੁਆਇਰ ਫੀਟ ਦੀ ਗ੍ਰੀਨ ਹਾਊਸ ਨਰਸਰੀ ਬਿਜ਼ਨਸ ਵਿੱਚ ਐਂਡ ਬੀ ਯੋਰ ਓਨ ਬਾਸ। ਤੁਹਾਡੀ ਅਤੇ ਤੁਹਾਡੀ ਫੈਮਿਲੀ ਲਈ ਸੁਨਹਿਰਾ ਮੌਕਾ, ਜਿਵੇਂ ਵਿੱਚ ਨਰਸਰੀ ਦੇ ਨਾਲ ਨਾਲ 5 bedroom ਹਾਊਸ ਟੋਟਲੀ ਰੀਮਾਡਲ ਵਿਦ ਇੰਕਰਨ ਆਊਟਡੋਰ ਪੂਲ, ਰੀਟੇਲ ਸ਼ਾਪ, ਵੇਅਰ ਹਾਊਸ, ਪ੍ਰਾਈਵੇਟ ਸਵੀਟ ਅਤੇ ਹੋਰ ਵੀ ਬਹੁਤ ਕੁਝ। ਅੱਜ ਹੀ ਸੰਪਰਕ ਕਰੋ ਗੁਰਦਿਆਲ ਸਿੰਘ ਬਾਦ ਨੂੰ ਐਟ 604-351-5111.
2: You're listening to KRPI 1550 Radio, Ferndale, Washington.
3: Punjab Forex, Gagan Singh. ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ।
4: ਫੈਮਿਲੀ ਕੇਅਰ ਫਾਰਮੇਸੀ
5: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
4: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
5: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
4: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
5: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
6: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
4: ਜਾਂ ਕਾਲ ਕਿਰਨ ਐਟ 604-581-1900।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 5 ਜੂਨ ਤੋਂ 10 ਜੂਨ ਤੱਕ। ਫਰੈਸ਼ ਰੈਗੂਲਰ ਓਕਰਾ ਲਵੋ 2.49 ਪਾਉਂਡ, 2 ਪਾਉਂਡ ਪਲੇਨ ਗੁੜ 2.98 ਨੂੰ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਨੂੰ, ਧਨੀਏ ਦੀਆਂ 2 ਗੁੱਛੀਆਂ 1.29 ਨੂੰ ਅਤੇ 4 ਪਾਉਂਡ ਇੰਡੀਕੈਂਟ ਸਾਬਤ ਲਾਲ ਮਸਰ 2.98 ਦਾ।

0: ਪੰਜਾਬ ਫੋਰੈਕਸ ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ।
1: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 5 ਜੂਨ ਤੋਂ 10 ਜੂਨ ਤੱਕ। ਫਰੈਸ਼ ਰੈਗੂਲਰ ਓਕਰਾ ਲਵੋ 2.49 ਪਾਉਂਡ, 2 ਪਾਉਂਡ ਪਲੇਨ ਗੁੜ 2.98 ਨੂੰ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਨੂੰ, ਧਨੀਏ ਦੀਆਂ 2 ਗੁੱਛੀਆਂ 1.29 ਨੂੰ ਅਤੇ 4 ਪਾਉਂਡ ਇੰਡੀਕੈਂਟ ਸਾਬਤ ਲਾਲ ਮਸਰ 2.98 ਦਾ ਬੈਗ।

0: You're listening to KRPI 1550 Radio, Ferndale, Washington.
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ ਬੀਸੀ ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ
2: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ
3: 3 ਲੋਕੇਸ਼ਨਸ ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
1: ਜਾਂ ਕਾਲ ਕਿਰਨ ਐਟ 604-581-1900

0: ਜਿਹੜੇ ਨੇ ਅੱਧ ਵਿਚਕਾਰ ਵਿੱਚ ਹੀ ਰੁਕ ਜਾਂਦੇ ਨੇ ਔਰ ਉਹਨਾਂ ਦੇ ਪਿੱਛੇ ਮੁੜਨ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ ਕਿਉਂਕਿ ਸੰਸਾਰ ਦੀ ਆਪਣੀ ਖਿੱਚ ਹੈ ਔਰ ਨਿਰੰਕਾਰ ਦੀ ਆਪਣੀ ਖਿੱਚ ਹੈ। ਸੰਸਾਰ ਦੀ ਕਸ਼ਿਸ਼ ਦਾ ਦਾਇਰਾ ਆਪਣਾ ਹੈ, ਨਿਰੰਕਾਰ ਦੀ ਕਸ਼ਿਸ਼ ਦਾ ਦਾਇਰਾ ਆਪਣਾ ਹੈ। ਇਸ ਵਾਸਤੇ ਅਸੀਂ ਕਈ ਦਫ਼ਾ ਦੇਖਦੇ ਹਾਂ ਕਿ ਕੋਈ ਬੰਦਾ ਬੜੀ ਬੁਲੰਦੀਆਂ ਤੋਂ ਗਿਰਿਆ ਅਤੇ ਜਦ ਬੜੀ ਬੁਲੰਦੀਆਂ ਤੋਂ ਗਿਰਦਾ ਹੈ ਚੋਟ ਵੀ ਬੜੀ ਲੱਗਦੀ ਹੈ, ਰੇਜ਼ਾ ਰੇਜ਼ਾ ਹੋ ਜਾਂਦਾ ਬੰਦਾ, ਫੀਤਾ ਫੀਤਾ ਹੋ ਜਾਂਦਾ। ਇਹ ਤਾਂ ਬਹੁਤ ਸ਼ਿਖਰ ਹੈ, ਬੁਲੰਦੀ ਹੈ, ਸੂਰੀ ਉੱਪਰ ਖੇਰਨਾ, ਇਹ ਤਾਂ ਗਿਰੇ ਤਾਂ ਠਾਹਿਰਨਾ ਹੈ, ਇਹ ਤਾਂ ਘਾਟੀ 'ਤੇ ਚੜ੍ਹਨਾ ਹੈ, ਇਹ ਤਾਂ ਪਹਾੜਾਂ ਦੀ ਸ਼ਿਖਰ ਨੂੰ ਛੂਹਣਾ ਹੈ, ਪਰ ਜੇ ਗਿਰੇ ਤਾਂ ਚੋਟਾਂ ਵੀ ਅਨੰਤ ਨੇ, ਫਿਰ ਖਰਾਸ਼ਾਂ ਵੀ ਅਨੰਤ ਨੇ। ਔਰ ਇਤਨੀ ਗੱਲ ਸਪਸ਼ਟ ਹੈ ਕਿ ਜਿਹੜਾ ਜਿਤਨੀ ਜ਼ਿਆਦਾ ਬੁਲੰਦੀ ਤੋਂ ਗਿਰੇਗਾ ਉਤਨੀਆਂ ਹੀ ਚੋਟਾਂ ਖਾਵੇਗਾ, ਉਤਨਾ ਹੀ ਜੋ ਹੈ ਜ਼ਖਮੀ ਹੋਵੇਗਾ। ਇਸ ਅਵਸਥਾ ਵਿੱਚ ਪਹੁੰਚ ਕੇ ਆਗਿਆ ਚੱਕਰ ਤੋਂ ਅੱਗੇ ਲੰਘ ਕੇ ਗਿਰਨ ਦੀ ਸੰਭਾਵਨਾ ਖਤਮ ਹੋ ਗਈ, ਯਾਤਰਾ ਸਫਲ ਹੋ ਗਈ, ਜੀਵਨ ਸਫਲ ਹੋ ਗਿਆ। ਸਤਿਗੁਰੂ ਦੀ ਬਾਣੀ ਦਾ ਫਰਮਾਨ, ਸਫਲ ਸਫਲ ਸਫਲ ਭਈ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ। ਹੁਣ ਆਵਣੇ ਜਾਵਣੇ ਮੁੱਕ ਗਏ ਕਿਉਂਕਿ ਬਾਰ ਬਾਰ ਦਾ ਜਨਮ ਹੁੰਦਾ ਹੈ ਵਾਸ਼ਨਾ ਕਰਕੇ, ਤੋ ਵਾਸ਼ਨਾ ਹੀ ਖਤਮ। ਹੁਣ ਤੇ ਪ੍ਰਾਰਥਨਾ ਦਾ ਜਗਤ, ਹੁਣ ਤੇ ਈਸ਼ਵਰੀ ਜਗਤ, ਹੁਣ ਨਿਰੰਕਾਰ ਦੀ ਦੁਨੀਆ, ਹੁਣ ਤੇ ਪਰਮਾਤਮਾ ਦੀ ਦੁਨੀਆ। ਜਪ ਆਰੰਭ ਕੀਤਾ ਸੀ ਤਾਂ ਜੀਵਨ ਸ਼ਕਤੀ ਮੂਲ ਆਧਾਰ ਤੋਂ ਥੱਲੇ ਸੀ, ਵਾਸ਼ਨਾ ਦਾ ਜਗਤ ਸੀ। ਅਗਰ ਐਸਾ ਬੰਦਾ ਜਪ ਵੀ ਕਰਦਾ ਸੀ, ਪ੍ਰਾਰਥਨਾ ਵੀ ਕਰਦਾ ਸੀ, ਤਾਂ ਵਾਸ਼ਨਾ ਵਸ ਹੋ ਕੇ ਕਰਦਾ ਸੀ। ਧਨ ਮਿਲੇ, ਰੂਪ ਮਿਲੇ, ਰੰਗ ਮਿਲੇ, ਪਦਾਰਥ ਮਿਲੇ, ਉਹਦੀ ਬੰਦਗੀ ਦੇ ਵਿੱਚ ਵੀ ਵਾਸ਼ਨਾ ਸੀ, ਉਹਦੇ ਜਪ ਤਪ ਦੇ ਵਿੱਚ ਵੀ ਵਾਸ਼ਨਾ ਸੀ। ਲੇਕਿਨ ਸਹਿਜੇ ਸਹਿਜੇ ਜਪ ਤਪ ਨੇ ਮੂਲ ਆਧਾਰ ਤੋਂ ਉੱਪਰ ਕੀਤਾ, ਵਾਸ਼ਨਾ ਦਾ ਜਗਤ ਖਤਮ ਹੋਇਆ। ਔਰ ਸਹਿਜੇ ਸਹਿਜੇ ਸਾਧਕ ਸਾਧਨਾ ਕਰਦਿਆਂ ਕਰਦਿਆਂ ਆਗਿਆ ਚੱਕਰ ਤੱਕ ਪਹੁੰਚਿਆ ਔਰ ਇਸ ਨੂੰ ਵਿੰਨ ਕੇ ਅੱਗੇ ਲੰਘਿਆ, ਨਿਰੰਕਾਰ ਦੀ ਦੁਨੀਆ ਆਰੰਭ ਹੋਈ, ਨਵੇਂ ਦਰਵਾਜ਼ੇ ਖੁੱਲ੍ਹੇ, ਕੋਈ ਨਵੀਂ ਸੋਚ ਮਿਲੀ, ਕੋਈ ਨਵੀਂ ਦੁਨੀਆ ਦੀ ਝਲਕ ਮਿਲੀ। ਔਰ ਜਦ ਕੋਈ ਪੁਰਸ਼ ਇਸ ਦੁਨੀਆ ਵਿੱਚ ਪਹੁੰਚਿਆ ਅਤੇ ਜਦ ਉਸਨੂੰ ਆਖਿਆ ਗਿਆ ਹੁਣ ਇਸ ਦੁਨੀਆ ਦਾ ਕੋਈ ਨਕਸ਼ਾ ਰੱਖੋ ਸਾਹਮਣੇ, ਤਾਂ ਅਕਸਰ ਇਸ ਤਰ੍ਹਾਂ ਦੇ ਭਗਤਾਂ ਨੇ ਕਹਿ ਦਿੱਤਾ, ਕਹਿਤ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੋ ਕਿਆ ਕਹੀਏ। ਹੁਣ ਅਸੀਂ ਕੁਛ ਨਹੀਂ ਕਹਿ ਸਕਦੇ, ਮੂਲ ਆਧਾਰ ਤੋਂ ਅੱਗੇ ਲੰਘੇ ਸਨ, ਕੁਛ ਬਿਆਨ ਕਰਦੇ ਰਹੇ। ਸਭ ਦੇ ਸ਼ਤਾਨ ਮਣੀਪੁਰ ਤੋਂ ਅੱਗੇ ਲੰਘੇ ਸਨ, ਭਗਤ ਬੋਲਦੇ ਰਹੇ। ਅਨਾਹਦ ਨਾਦ ਤੇ ਵਿਸ਼ੁੱਧ ਤੋਂ ਅੱਗੇ ਲੰਘੇ ਸਨ, ਭਗਤ ਕੁਛ ਕਹਿੰਦੇ ਰਹੇ। ਖਾਮੋਸ਼ੀ ਦੀ ਦੁਨੀਆ ਆਰੰਭ ਹੋ ਗਈ, ਸਮਾਧੀ ਦੀ ਦੁਨੀਆ ਸ਼ੁਰੂ ਹੋ ਗਈ। ਇੱਥੇ ਆ ਕੇ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਇੰਜ ਵਰਣਨ ਕਰਦੇ ਨੇ, ਬਿਸਮ ਬਿਸਮ ਬਿਸਮੇ ਹੀ ਭਈ ਹੈ ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਸੰਤਨ ਰਸ ਆਈ ਹੈ, ਜਿਉ ਚਾਖ ਗੂੰਗਾ ਮੁਸਕਾਰ ਹੈ। ਗੂੰਗਾ ਮੁਸਕਰਾ ਤੇ ਪੈਂਦਾ ਹੈ, ਉਹਦਾ ਮੁਸਕਰਾਉਣਾ ਦੱਸਦਾ ਹੈ, ਪਰਮ ਰਸ ਆਇਆ ਇਸ ਨੂੰ ਬਿਆਨ ਨਹੀਂ ਕਰ ਸਕਦਾ, ਵਿਆਖਿਆ ਨਹੀਂ ਕਰ ਸਕਦਾ। ਇੱਥੇ ਭਗਤ ਖਾਮੋਸ਼ ਹੋ ਜਾਂਦਾ ਹੈ, ਚੁੱਪ ਹੋ ਜਾਂਦਾ ਹੈ, ਪਰ ਉਸਦੀ ਚੁੱਪੀ ਵੀ ਜੋ ਬੋਲ ਜਾਂਦੀ ਹੈ, ਉਹਦੀ ਖਾਮੋਸ਼ੀ ਵੀ ਜਿਤਨਾ ਉਪਦੇਸ਼ ਕਰ ਜਾਂਦੀ ਹੈ, ਆਮ ਬੰਦਿਆਂ ਦਾ ਬੋਲਣਾ ਵੀ ਉਤਨਾ ਨਹੀਂ ਸਮਝਾ ਸਕਦਾ, ਆਮ ਬੰਦਿਆਂ ਦੇ ਬੋਲ ਵੀ ਇਤਨੇ ਕੰਮ ਨਹੀਂ ਕਰਦੇ। ਇਸ ਤਰ੍ਹਾਂ ਦੇ ਪੁਰਸ਼ ਤੇ ਅਬੋਲ ਅਵਸਥਾ ਵੀ ਬੜੀ ਕੰਮ ਕਰ ਜਾਂਦੀ ਹੈ, ਖਾਮੋਸ਼ੀ ਵੀ ਜੋ ਹੈ ਬੜੀ ਕੰਮ ਕਰ ਜਾਂਦੀ ਹੈ। ਤੋ ਆ ਗਿਆ ਚੱਕਰ ਨੂੰ ਵਿੰਨ ਕੇ ਜਿਹੜੀ ਅੱਗੇ ਦੀ ਦੁਨੀਆ ਹੈ, ਇਹਦੇ ਬਾਰੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ, ਜੇ ਹੋ ਜਾਣਾ, ਜੇ ਮੈਂ ਉਸ ਦੁਨੀਆ ਨੂੰ ਜਾਣ ਲਿਆ ਸਮਝ ਲਿਆ, ਜੇ ਹੋ ਜਾਣਾ ਆਖਾ ਨਾਹੀਂ ਕਹਿਣਾ ਕਥਨ ਨਾ ਜਾਈ, ਉਹ ਮੇਰੀ ਕਥਨੀ ਤੋਂ ਪਰੇ, ਉਹ ਮੇਰੇ ਕਹਿਣੇ ਤੋਂ ਪਰੇ, ਉਹ ਐਸੀ ਦੁਨੀਆ ਜੋ ਮੇਰੇ ਸ਼ਬਦਾਂ 'ਚ ਨਹੀਂ ਆਉਂਦੀ, ਮੇਰੇ ਬੋਲਣ ਦੇ 'ਚ ਨਹੀਂ ਆਉਂਦੀ, ਉਹ ਅਬੋਲ, ਉਹ ਖਾਮੋਸ਼ੀ ਦੀ ਦੁਨੀਆ, ਉਹ ਸਮਾਧੀ ਦੀ ਦੁਨੀਆ, ਉਹ ਨਿਰਵਿਚਾਰ ਦੀ ਦੁਨੀਆ, ਉਹ ਪਰਮ ਆਨੰਦ ਦੀ ਦੁਨੀਆ, ਉਹ ਸੱਚਖੰਡ ਦੀ ਦੁਨੀਆ, ਇਹੀ ਬੰਦੇ ਦੀ ਮੰਜ਼ਿਲ ਹੈ। ਇੱਥੇ ਪਹੁੰਚ ਕੇ ਹੀ ਬੰਦਾ ਪੂਰਾ ਹੁੰਦਾ, ਮਰ ਕੇ ਕੋਈ ਪੂਰਾ ਨਹੀਂ ਆਉਂਦਾ। ਇਹ ਗੱਲ ਵੱਖਰੀ, ਇੱਕ ਪੰਜਾਬੀ ਦੀ ਕਹਾਵਤ ਹੈ, ਜਦ ਕੋਈ ਬੰਦਾ ਮਰ ਜਾਏ ਤੇ ਕਹਿੰਦੇ ਨੇ ਪੂਰਾ ਹੋ ਗਿਆ, ਪੂਰਾ ਹੋ ਗਿਆ। ਪੂਰਾ ਕਿਸ ਤਰ੍ਹਾਂ ਹੋਇਆ? ਮਰ ਕੇ ਤੇ ਕੋਈ ਪੂਰਾ ਨਹੀਂ ਆਉਂਦਾ, ਹਾਂ ਪੂਰਨ ਵਿੱਚ ਜੁੜ ਕੇ ਹੀ ਕੋਈ ਪੂਰਾ ਹੋ ਸਕਦਾ ਹੈ। ਤੇ ਪੂਰਨ ਕੇਵਲ ਪਰਮਾਤਮਾ ਹੈ, ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰੇ। ਉਸ ਪੂਰਨ ਵਿੱਚ ਲੀਨ ਹੋ ਕੇ ਹੀ ਮਨੁੱਖ ਪੂਰਾ ਹੁੰਦਾ ਹੈ, ਔਰ ਪੂਰਾ ਕੇਵਲ ਪਰਮਾਤਮਾ ਹੈ। ਪੂਰਾ ਪ੍ਰਭ ਆਰਾਧਿਆ, ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਇਸ ਅਵਸਥਾ ਵਿੱਚ ਪਹੁੰਚੇ ਹੋਏ ਮਨੁੱਖ ਨੂੰ ਅਸੀਂ ਕਹਿ ਸਕਦੇ ਹਾਂ ਪੂਰਾ ਹੋ ਗਿਆ, ਮੁਕੰਮਲ ਹੋ ਗਿਆ। ਇਹ ਇਨਸਾਨ ਜੰਮਿਆ ਅਧੂਰਾ ਸੀ, ਜੀਵਿਆ ਅਧੂਰਾ ਸੀ, ਭਜਨ ਨੇ, ਸਿਮਰਨ ਨੇ, ਸਾਧਨਾ ਨੇ ਇਸ ਨੂੰ ਪੂਰਨ ਕਰ ਦਿੱਤਾ ਹੈ, ਮੁਕੰਮਲ ਕਰ ਦਿੱਤਾ ਹੈ। ਇਤਨੀ ਤੇ ਵਿਗਿਆਨਕ ਵੀ ਗੱਲ ਮੰਨਦੇ ਨੇ ਕਿ ਮਨੁੱਖੀ ਬੱਚਾ ਅਧੂਰਾ ਜੰਮਦਾ, ਮੂੰਹ ਵਿੱਚ ਦੰਦ ਨਹੀਂ ਨੇ, ਪੈਰਾਂ ਦੇ ਚੱਲਣ ਦੀ ਸ਼ਕਤੀ ਨਹੀਂ ਹੈ, ਹੱਥਾਂ ਵਿੱਚ ਪਕੜ ਦੀ ਕੋਈ ਤਾਕਤ ਨਹੀਂ ਹੈ, ਜ਼ਬਾਨ ਵਿੱਚ ਬੋਲਣ ਤੱਕ ਦੀ ਵੀ ਸ਼ਕਤੀ ਨਹੀਂ ਹੈ, ਬੁੱਧੀ ਵਿੱਚ ਸੋਚਣ ਤੱਕ ਦੀ ਵੀ ਸ਼ਕਤੀ ਨਹੀਂ ਹੈ, ਬਿਲਕੁਲ ਅਧੂਰਾ ਜੰਮਿਆ। ਸਹਿਜੇ ਸਹਿਜੇ ਕਾਦਰ ਕਰੀਮ ਪਰਿਪੂਰਨ ਪਰਮਾਤਮਾ ਦੀ ਸਹਿਜੀ ਇਹ ਪ੍ਰਕਿਰਤੀ ਉਹਦੇ ਸਰੀਰ ਨੂੰ ਪੂਰਾ ਕਰਦੀ ਹੈ ਔਰ ਮੁਕੰਮਲ ਹੋ ਜਾਂਦਾ ਹੈ। 14-15 ਸਾਲ ਤੱਕ ਪੈਰਾਂ ਦੇ ਚੱਲਣ ਦੀ ਸ਼ਕਤੀ ਆ ਗਈ, ਹੱਥਾਂ ਵਿੱਚ ਪਕੜਨ ਦੀ ਸ਼ਕਤੀ ਆ ਗਈ, ਜ਼ਬਾਨ ਵਿੱਚ ਬੋਲਣ ਦੀ ਸ਼ਕਤੀ ਆ ਗਈ ਪੂਰਨ ਤੌਰ ਤੇ, ਬੁੱਧੀ ਪੂਰਨ ਤੌਰ ਤੇ ਸੋਚਣ ਵੀ ਲੱਗ ਪਈ ਔਰ ਦੰਦ ਮਿਲ ਗਏ, ਵਸਤੂ ਨੂੰ ਚਬਾਉਣ ਦਾ ਵੀ ਪੂਰਾ ਬਲ ਮਿਲ ਗਿਆ। ਲੇਕਿਨ ਚੇਤਨਾ ਤੇ ਬੰਦੇ ਦੀ ਉਸ ਦਿਨ ਪੂਰਨ ਹੁੰਦੀ ਹੈ, ਸ਼ਕਤੀ ਤੇ ਬੰਦੇ ਦੀ ਉਸ ਦਿਨ ਪੂਰਨ ਹੁੰਦੀ ਹੈ ਜਦ ਪੂਰਨ ਨਾਲ ਜੁੜਦੀ ਹੈ ਤੇ ਪੂਰਨ ਪਰਮਾਤਮਾ ਹੈ, ਪੂਰਨ ਈਸ਼ਵਰ ਹੈ। ਕਈ ਦਫਾ ਬੰਦਾ ਬਾਹਰੋਂ ਪੂਰਾ ਹੋ ਜਾਂਦਾ ਹੈ, ਅੰਦਰੋਂ ਅਧੂਰਾ ਰਹਿ ਜਾਂਦਾ ਹੈ।
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀਕੈਨਾ। ਫਰੂਟੀਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2982152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 5 ਜੂਨ ਤੋਂ 10 ਜੂਨ ਤੱਕ। ਤਾਜ਼ਾ ਅਦਰਕ ਲਵੋ 98 ਸੈਂਟਸ ਨੂੰ ਪਾਊਂਡ, ਦੇਸੀ ਕਰੇਲੇ 1.48 ਨੂੰ ਪਾਊਂਡ, ਇੰਡੀਕੈਨ 216 ਟੀ ਵਾਲਾ ਪੈਕ 5.99 ਦਾ ਅਤੇ 2.2 ਪਾਊਂਡ ਇੰਡੀਕੈਨ ਪੰਜਾਬੀ ਬਿਸਕੁਟ 5.98 ਦਾ ਪੈਕ।
3: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

0: ਚਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 5 ਜੂਨ ਤੋਂ 10 ਜੂਨ ਤੱਕ। ਫਰੈਸ਼ ਰੈਗੂਲਰ ਓਕਰਾ ਲਵੋ 2.49 ਨੂੰ ਪਾਉਂਡ, 2 ਪਾਉਂਡ ਪਲੇਨ ਗੁੜ 2.98 ਨੂੰ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਨੂੰ, ਧਨੀਏ ਦੀਆਂ 2 ਗੁੱਛੀਆਂ 1.29 ਨੂੰ ਅਤੇ 4 ਪਾਉਂਡ ਇੰਡੀਕੈਂਟ ਸਾਬਤ ਲਾਲ ਮਸਰ 2.98 ਦਾ ਬੈਗ।
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ। ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰਿਐਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰਿਐਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰਿਐਲਟਰਸ ਵਿੱਚ ਸ਼ਾਮਿਲ ਹਨ। ਮਾਰਕੀਟ ਦੀ ਪੂਰੀ ਸਮਝ ਨਾਲ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ। ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ 604-351-5511 ਤੇ ਕਾਲ ਕਰੋ। 6043515111।

0: You're listening to KRPI 1550 Radio, Ferndale, Washington.
1: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.
2: Family Care Pharmacy.
3: ਪੂਰੇ BC ਵਿੱਚ homeopathic ਦਵਾਈਆਂ ਚ ਨੰਬਰ 1.
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ vitamins, supplements, herbals ਅਤੇ homeopathic products ਲੈ ਸਕਦੇ ਹੋ.
3: ਹਰ ਤਰ੍ਹਾਂ ਦੇ natural health products, compression stockings, orthopedic products ਵੀ ਲੈ ਸਕਦੇ ਹੋ.
2: ਹੁਣ mobility aid, rent ਜਾਂ buy ਵੀ ਕਰ ਸਕਦੇ ਹੋ.
3: Free blister packing ਤੇ delivery ਦੇ ਨਾਲ-ਨਾਲ ਹਰ ਤਰ੍ਹਾਂ ਦੇ government ਤੇ private claims ਵੀ ਲੈਂਦੇ ਹਨ.
4: 3 locations to serve you. Surrey Delta and White Rock.
2: ਜਾਂ call Kiran at 604-581-1900.

ਸਤਿਸੰਗ ਜੀ, ਮਾਹੌਲ ਦੇ ਮੁਤਾਬਕ ਇਤਿਹਾਸ ਦੇ ਕੁਛ ਪੰਨੇ ਮੁਲਕੀ ਹਾਲਾਤ ਨੂੰ, ਤੁਹਾਡੇ ਇੱਥੋਂ ਦੇ ਹਾਲਾਤ ਨੂੰ ਸਾਹਮਣੇ ਰੱਖਦੇ ਆਇਆ ਬਿਆਨ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂ। ਪੇਸ਼ਤਰ ਸਨਿਮਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦਾ ਮਨ ਸ਼ਕਤੀ ਤੋਂ ਪ੍ਰਭਾਵਿਤ ਹੈ, ਤਾਕਤ ਤੋਂ। ਅਰਦਾਸ ਦੀਆਂ ਇਹ ਪਹਿਲੀਆਂ ਪੰਕਤੀਆਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲੈ ਦਿਆ ਹੈ। ਭਗਵਤੀ ਮੀਨ ਸ਼ਕਤੀ, ਭਗਵਤੀ ਸ਼ਕਤੀ ਨੂੰ ਕਹਿੰਦੇ। ਹੁਣ ਮੈਂ ਅਰਜ਼ ਕਰਾਂ, ਈਸ਼ਵਰ ਇੱਕ ਸ਼ਕਤੀ ਹੈ, ਵਿਅਕਤੀ ਨਹੀਂ। ਧਿਆਨ ਨਾਲ ਸਰਵਣ ਕਰਨਾ। ਮੈਂ ਪਹਿਲੇ ਵੀ ਅਰਜ਼ ਕੀਤੀ ਸੀ, ਕਥਾ ਕਿਸੇ ਥਾਂ ਤੋਂ ਆਰੰਭ ਕਰਨੀ ਪੈਂਦੀ ਹੈ, ਕਿਸੇ ਥਾਂ ਸਮਾਪਤ ਕਰਨੀ ਪੈਂਦੀ ਹੈ। ਕਈ ਦਫ਼ਾ ਕੁਛ ਗੱਲਾਂ ਮੈਨੂੰ ਰਿਪੀਟ ਇਸ ਵਾਸਤੇ ਕਰਨੀਆਂ ਪੈਂਦੀਆਂ ਨੇ ਕਿ ਜੋ ਬਾਅਦ ਦੇ ਚਾਹੁੰਦੇ ਨੇ ਉਹਨਾਂ ਦੇ ਫਿਰ ਪੱਲੇ ਕੁਛ ਨਹੀਂ ਪੈਣਾ। ਕੀਰਤਨ ਕਿਸੇ ਥਾਂ ਤੋਂ ਵੀ ਅਸੀਂ ਸੁਣ ਸਕਦੇ ਹਾਂ, ਵਿਚਾਰ ਬਾਰੇ ਇਹ ਗੱਲ ਨਹੀਂ ਹੈ। ਕਿਸੇ ਥਾਂ ਤੋਂ ਸੁਣੀਏ ਤਾਂ ਕੁਛ ਪੱਲੇ ਨਹੀਂ ਪਏਗਾ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲੈ ਰਿਹਾ ਹੈ। ਭਗਵਤੀ ਮੀਨ ਸ਼ਕਤੀ, ਈਸ਼ਵਰ ਇੱਕ ਸ਼ਕਤੀ ਹੈ, ਵਿਅਕਤੀ ਨਹੀਂ। ਅਗਰ ਈਸ਼ਵਰ ਨੂੰ ਵਿਅਕਤੀ ਮੰਨ ਲਈਏ ਨਾ, ਤਾਂ ਫਿਰ ਉਸਦਾ ਜਨਮ ਵੀ ਮੰਨਣਾ ਪਏਗਾ। ਜਨਮ ਮੰਨ ਲਈਏ ਤਾਂ ਫਿਰ ਮਰਨ ਵੀ ਮੰਨਣਾ ਪਏਗਾ। ਮੈਂ ਉਸ ਦਿਨ ਅਰਜ਼ ਕੀਤੀ ਸੀ, ਸੰਸਾਰ ਦੋ ਰੰਗੀ ਹੈ, ਕੋਈ ਐਸਾ ਜਨਮ ਨਹੀਂ ਜਿਹਦੇ ਪਿੱਛੇ ਮਰਨ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ, ਅਜਨਮ ਹੈ ਅਮਰਨ ਹੈ। ਤੇਰਾ ਕੋਈ ਜਨਮ ਨਹੀਂ, ਤੇਰੀ ਕੋਈ ਮੌਤ ਨਹੀਂ। ਅਗਰ ਪਰਮਾਤਮਾ ਨੂੰ ਵਿਅਕਤੀ ਮੰਨ ਲਈਏ ਤਾਂ ਫਿਰ ਉਸਦੇ ਮਾਂ ਬਾਪ ਵੀ ਮੰਨਣੇ ਪੈਣਗੇ। ਸਿਰਫ ਮਾਂ ਬਾਪ ਹੀ ਨਹੀਂ, ਉਹਦੀ ਜ਼ਾਤ ਪਾਤ ਵੀ ਮੰਨਣੀ ਪਏਗੀ। ਫਿਰ ਪਰਮਾਤਮਾ ਦੀ ਕੋਈ ਜ਼ਾਤ ਵੀ ਹੋਵੇਗੀ। ਸਤਿਗੁਰ ਕਹਿੰਦੇ ਨੇ, ਨਾ ਤਾਤ ਹੈ ਨਾ ਮਾਤ ਹੈ ਨਾ ਜ਼ਾਤ ਹੈ ਨਾ ਪਾਤ ਹੈ। ਤੁਹਾਡੇ ਵਿੱਚੋਂ ਜਿਹੜੇ ਜਾਪ ਸਾਹਿਬ ਪੜ੍ਹਦੇ ਹੋਣਗੇ, ਜ਼ਰੂਰ ਬੋਧ ਹੋਵੇਗਾ। ਅਗਰ ਉਸ ਨੂੰ ਵਿਅਕਤੀ ਮੰਨ ਲਈਏ ਤਾਂ ਉਹਦਾ ਕੋਈ ਰੰਗ ਰੂਪ ਨਸਲ ਵੀ ਮੰਨਣੀ ਪਏਗੀ। ਕਿਹੜੀ ਨਸਲ ਦਾ ਹੈ? ਆਰੀਅਨ ਨਸਲ ਹੈ, ਮੰਗੋਲ ਨਸਲ ਹੈ, ਆਖਰ ਕਿਹੜੀ ਨਸਲ ਹੈ? ਕਾਲਾ ਹੈ, ਗੋਰਾ ਹੈ, ਸਾਂਵਰੇ ਰੰਗ ਦਾ ਹੈ, ਜ਼ਰਦੀ ਮਾਇਲ ਹੈ, ਆ ਰੰਗ ਕੀ ਹੈ? ਖਲੜੀ ਦਾ ਰੰਗ ਉਸਦਾ ਕੈਸਾ? ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ, ਅਰੂਪ ਹੈ ਅਨੂਪ ਹੈ, ਕੋਈ ਰੂਪ ਨਹੀਂ। ਅਤਿਅੰਤ ਸੁੰਦਰ ਹੈ ਫਿਰ ਵੀ ਕੋਈ ਰੂਪ ਨਹੀਂ। ਅਗਰ ਉਸਨੂੰ ਵਿਅਕਤੀ ਮੰਨਦੇ ਹਾਂ ਤਾਂ ਲਾਜ਼ਮੀ ਕੋਈ ਰੰਗ ਰੂਪ ਮੰਨਣਾ ਪਏਗਾ। ਸਾਹਿਬ ਕਹਿੰਦੇ, ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਬੇਕ ਕੋ ਕਹਿ ਨਾ ਸਕਤ ਕਹਿ। ਅਗਰ ਉਸਨੂੰ ਵਿਅਕਤੀ ਮੰਨੀਏ ਤਾਂ ਉਸ ਪਰਮਾਤਮਾ ਦਾ ਕੋਈ ਮਜ਼ਹਬ ਵੀ ਹੋਵੇਗਾ, ਹਿੰਦੂ ਹੋਵੇਗਾ, ਮੁਸਲਿਮ ਹੋਵੇਗਾ, ਸਿੱਖ ਹੋਵੇਗਾ, ਈਸਾਈ ਹੋਵੇਗਾ, ਯਹੂਦੀ ਹੋਵੇਗਾ, ਪਾਰਸੀ ਹੋਵੇਗਾ, ਜੈਨੀ ਹੋਵੇਗਾ, ਬੋਧੀ ਹੋਵੇਗਾ, ਕੁਛ ਨਾ ਕੁਛ ਹੋਵੇਗਾ ਅਗਰ ਉਹ ਵਿਅਕਤੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜ਼ਰੂਰਤ ਦੇਖੋ, ਫਰਮਾਨ ਕਰਦੇ ਨੇ, ਨਮਸਤੰ ਅਮਜਬੇ ਨਮਸਤਸਤ ਅਜਬੇ, ਤੇਰਾ ਕੋਈ ਮਜ਼ਹਬ ਨਹੀਂ। ਜਦ ਤੂੰ ਰੰਗ ਰੂਪ ਰੇਖ ਤੋਂ ਨਿਆਰਾ, ਜਾਤ ਪਾਤ ਤੋਂ ਨਿਆਰਾ, ਵਰਨ ਭੇਖ ਤੋਂ ਨਿਆਰਾ,
तेरा कोई मजहब नहीं है, तू हिंदू नहीं है, तू सिख भी नहीं है, तू मुस्लिम नहीं है, तू क्रिश्चियन भी नहीं है। शब्द मैं फिर थोड़े सामने रखा गुरु गोविंद सिंह जी दे, नमस्तंग अमजबे, नमस्कार है, तू अमजब है, तेरा कोई मजहब नहीं। नमस्तंग अमजबे, नमस्तस्त अजबे, नमस्कार है तेनो, तू अजब स्वरूप है, तू अजब स्वरूप है। दो नुक्ते होर बयान करके मैं कुछ इतिहास दे पन्ने रखने ने थोड़े सामने। अगर उसनु व्यक्ति मन लईए ना, तो व्यक्ति एक समय च एको ही थां ते आउंदा है। जिवें तुसीं इत्थे गुरुद्वारा साहब बैठे हो, अपने घर दे च नहीं हो। व्यक्ति एक समय एको ही थां ते आउंदा है, सारी थावां ते नहीं आउंदा। अगर परमात्मा भी व्यक्ति है तो सतवें पाताल या सतवें आसमान या कोई से सचखंड बैकुंठ दे बैठा होगा, कम से कम इत्थे ते कोई नहीं, व्यक्ति दी तरह कोई नहीं। अगर है तो फिर कहो केड़ा व्यक्ति रब है, खुदा है, परमात्मा। व्यक्ति एक समय एको ही थां ते आंदा है, सारी थावां ते नहीं आंदा। सतगुरां दी बाणी कहिंदी है, तू सबनी थाई जिथे हो जाई साचा सिरजन हार जियो। हे सिरजन हार, मैं जिथे जाना तू उथे है, तू ते व्यापक है। व्यक्ति व्यापक नहीं हो सकता। अगर उसनू व्यक्ति मन लईए तो व्यक्ति सर्वकाल भी नहीं है, हर समय नहीं है। जिवें असी 20, 30, 40, 50, 60 साल पहले नहीं सी, नहीं सी। हर एक बार ये गल आखी जा सकती है, ते हर एक 10, 20, 30, 40 साल बाद नहीं होवेगा। बाबा फरीद कहंदे ने, फरीदा किथे तेडे मापिया जिन्ने तू जनिया, कल ते मां है सी। बाबा फरीद कहंदे पता नहीं किथे चली गई, 5 साल पहले ते पिता है सी, आज कोई नहीं। अगर परमात्मा भी व्यक्ति है तो परमात्मा नु भी काल दिच बयान करना पेगा, समय दिच बयान करना पेगा। इंज आखांगे परमात्मा होया सी या परमात्मा होवेगा। कलगीधर पातशाह कहंदे अकाल है अजाल है, उस समय दिच नहीं है, वो है सो है। होया सी नहीं कह सकते, होवेगा नहीं कह सकते, वो है सो है, समय तो बाहर है। अगर परमात्मा नु व्यक्ति मन लईए, इस नुक्ते नु बयान करना जरूरी सी। तो एक होर प्रश्न भी खड़ा होगा, क्योंकि व्यक्ति दे दो रूप ने, स्त्री और पुरुष। परमात्मा नर है कि नारी है, स्त्री है कि पुरुष है। इसनु बड़े विस्तार सहित गुरु ग्रंथ साहब जी महाराज ने बयान किया, पर इस वक्त मैं नहीं छेड़ना क्योंकि आप पुरम मना रहे। तो फैसला करना पड़ेगा परमात्मा स्त्री है कि पुरुष है। अगर व्यक्ति है, जिन्हा जिन्हा ने भी व्यक्ति दे रूप च मने है, वो किधरे पुरुष दी पूजा किधरे नारी दी पूजा तो बच नहीं सके। ते गुरु ग्रंथ साहब दा फैसला है, जैसा सेवे तैसा होए, जैसा परमात्मा नु मनोगे वैसे ही हो जाओगे, वैसे हो जाओगे। जिस दे विचार करिए, जिनू सोचिए, जिनू याद करिए, मनुख दा मन वैसा ही हो जाता है। तन ते एक दिन खाक हो जाना है, राख हो जाना है, अगों साडा संस्कारां दा ढांचा जांदा है। अगर उस विच इस्त्री चिंतन सी, इस्त्री दियां यादां सन, इस्त्री दी विचार सी, अगला जन्म फिर इस्त्री दा। महामाई की पूजा करे नर से नार होए औतरे, गुरबाणी दा फैसला। वो व्यक्ति नहीं है,
इस वास्ते वह स्त्री ते पुरुष भी नहीं है। धन गुरु नानक देव जी महाराज फरमान करते ने धनाश्री राग दे सुन मंडल एक जोगी वैसे नार ना पुरख कहो को कैसे। सुन मंडल निर्विचार अवस्था उन्हों सुन समाधि कहने सुन समाध अनहद तैनाद कहन ना जाई अचर्ज बिस्माद। जिस दिन चलते हुए विचार मन विच रुक जाते निरंकार प्रगट हो जाता है। जब कोई भी फुरना ना चले कोई भी विचार ना चले उन्हों गुरु अर्जन देव जी सुन समाध कहते हैं। सुखमनी साहब की पंक्ति सुन समाध अनहद तैनाद कितना भी पाठ करते अंदर साढ़े विचार चलते हैं। कितना भी वाहेगुरु जपी अंदर अपने अपने फुरने चलते हैं। कितना ही कथा कीर्तन सुनिए ते करी अंदर फुरने चलते हैं वो नहीं रुकते। सुन समाध अनहद तैनाद कहन ना जाई अचर्ज बिस्माद। सुन समाध अवस्था दे जर्रे जर्रे नाल एक जुड़िया दिखाई दे रहा है। महाराज कहने स्त्री पुरुष नहीं है। सुन मंडल एक जोगी वैसे नार ना पुरख कहो को कैसे। तो हुण मुख्तसर में अर्ज करा परमात्मा की ये शक्ति है व्यक्ति नहीं है। ऐसी शक्ति है रंग रूप तो न्यारी चक्र चैन तो न्यारी वरण जात तो न्यारी मजहब तो न्यारी एक व्यापक शक्ति है। पर शक्ति तो मुराद किधरे ए न लेना कि जड़ है नहीं चेतन है। उस शक्ति नो भारत दे प्राचीन उपनिषदा दे ऋषियों ने इंज कहा सत्यम शिवम सुंदरम। वो सत है सदीवी है शिवम प्रकाशमान है। शिव दे अर्थ प्रकाश चानना प्रकाशमान है। सुंदरम अति सुंदर है अति सुंदर है। इनू गुरु नानक देव जी महाराज इंज बयान करते ने सत सुहाण सदा मन चाओ। तू सत है सुहाण अति सुंदर है सदा मन चाओ तू सदीवी खिड़िया होया आनंद स्रोत है। वैदिक ऋषियों ने भी ऐसा कहा सत चित आनंद। वो सत है चित चेतन है जड़ नहीं है। शक्ति ते अग दे च भी है अग जड़ है। शक्ति ते पानी दे च भी है पानी जड़ है। शक्ति ते पवन दे च भी है पवन जड़ है। परमात्मा शक्ति है पर चेतन सत चित आनंद आनंद स्वरूप है। यही कारण है कि मनुख की चेतना शक्ति तो प्रभावित है। मनुख ताकत तो प्रभावित है। मैं सवेरे इस विचार नु सामने रखिया सी जिथे ताण होंदा है उत्थे माण होंदा है। इस वास्ते हर मनुख ताण की तलाश च है शक्ति की तलाश च है। ते दूर क्यों जाओ परमात्मा एक शक्ति है। प्रथम भगवती सिमर के गुरु नानक ले दिया ऐसी शक्ति जो रंग रूप तो न्यारी है। सारा आकार उस तो आया है जिदा कोई आकार नहीं। सारा रूप उस तो आउंदा है जिदा कोई रूप नहीं। सारे रंग उस तो आउंदे ने जिदा कोई रंग नहीं। चलो मैं अद्धा मिनट इसते भी ले लवा। एक फुल खिड़िया है रंग लेके रूप लेके सुगंध लेके आकार लेके ध्यान बख्शना। सहजे सहजे फुल मुरझा गया रंग खो गया। हुण पुछिए रंग किथे चला गया। रंग उत्थे चला गया जिदा कोई रंग नहीं। फिर बहुत सुक गया फुल दा रूप भी खो गया। ए रूप किथे चला गया। ए रूप उत्थे चला गया जिदा कोई रूप नहीं। एक दिन फुल दा आकार भी खो गया। आकार किथे चला गया
आकार उत्थे चला गया जिदा कोई आकार नहीं, उन्हों निराकार के निरंकार, आकार तो रहत कोई आकार नहीं, सारा आकार उस तो आउंदा है जिदा कोई आकार नहीं, सारे रूप उसे तो आउंदे ने जिदा कोई रूप नहीं, सारे रंग उसे तो आउंदे ने जिदा कोई रंग नहीं। वो एक शक्ति है, उस शक्ति नू अनेका नाम दिते गए ने। गुरु नानक देव जी महाराज कहिंदे ने बलहारी जाओ जेते तेरे नाम है। किसे ने गोपाल किया, किसे ने गोविंद किया, किसे ने राम किया, किसे ने करतार किया, किसे ने मधुसूदन किया, गोरख किया, वाहेगुरु किया, सतनाम किया, अल्लाह किया, खुदा किया। बलहारी जाओ जेते तेरे नाम है। गुरु नानक कहंदे ने मैं सदके जाना जितने भी तेरे नाम ने। जैसे सूरज दा कोई एक नाम ते नहीं है, सूरज नू सन कहंदे ने, सूरज नू भान कहंदे ने, सूरज नू रवि कहंदे ने, सूरज नू सूरज कहंदे ने, सूरज नू खुर्शीद कहंदे ने, सूरज नू आफताब कहंदे ने, कोई एक नाम है। दुनिया दीआं सैकड़े भाषावां दे सूरज दे अलग अलग नाम ने। सूरज दे अलग अलग नाम ने, कोई झगड़ा नहीं। परमात्मा दे अलग अलग नाम ने, बड़ी झगड़े ने, कल कलेश है, बड़ी दुविधा है। नामां ते झगड़ा है, सूरज दे नामां ते झगड़ा नहीं, और सूरज दा एक नाम भी नहीं है। सूरज नूं संस्कृत दे भान कहिंदे ने, संस्कृत दे रवि कहिंदे ने, दो नाम ने, रवि ए भान है, ए रवि है, ए सूरज है, ए आफताब है, ए खुर्शीद है, ए सन है। कबूल है, ठीक है। जिहड़ा सन है ओही आफताब है, जो आफताब है ओही खुर्शीद है, जिहड़ा खुर्शीद है ओही सूरज है, जिहड़ा सूरज है ओही भान है, जिहड़ा भान है ओही रवि है। सानू कबूल है, पर जिहड़ा खुदा है ओही राम है, जिहड़ा राम है ओही अल्लाह है, जिहड़ा अल्लाह है ओही गोबिंद है। इस ते बड़े झगड़े ने, इस ते बड़ा कलेश है, इस ते बड़ा अनर्थ है। इस वास्ते पता है धार्मिक सियाने पुरुष की कहिंदे ने, जितनी अज्ञानता धर्म दी दुनिया दे च है, इतनी अज्ञानता समाज दे च, अर्थव्यवस्था दे च, और राजनीति दे च नहीं है, जितना अज्ञान धर्म दी दुनिया च। समाज दे संबंधां दे च, अर्थव्यवस्था दे च, राजनीति दे च इतनी मूढ़ता नहीं है, जितनी मूढ़ता धर्म दी दुनिया च। दसों गुरु साहिबान ने सानू ज्ञान दा पुजारी बनाया। गुरु ग्रंथ साहिब जी महाराज ज्ञान दे स्वरूप ने, और कलगीधर पातशाह कहिंदे ने ज्ञान गुरु आत्म उपदेशो नाम बेबहुत लगा। इक्को ही पुन्न है ज्ञान, उस मनुख तो सब कुछ ठीक होवेगा। इक्को ही पाप है अज्ञान, ये जो कुछ भी करेगा गलत करेगा, ठीक हो ही नहीं सकता। इसनू पूर्ण खुलासे दे रूप ते किसे वक्त मैं फिर बयान करांगा, पर हुण इतना ही अर्ज करा। परमात्मा एक शक्ति है, एक शक्ति है, एक ताकत है। इस शक्ति नू दो नाम दिते ने, सत ते सता। सत ते सता। एक मनुख कोल बाहर दी ताकत है। साडे देश दे च इक ऋषि होया है जिहदा नां सी सहनसर बाहो, हजारां बावां वाला ऋषि। हजारां बावां नहीं आउंदियां, अगर हजारां बावां एक बंदे दियां आउण ते सारे हाल च मेरे खल इक्को ही बंदा बैठेगा, मुश्किल है एक भी बैठ सके। हजारां बावां वो चलदा फिरदा किस तरह होवेगा। जिहड़े समझाण दे प्रतीक ने ना, अगर उहनां दी कोई गहराई च ना जावे तो बड़े भुलेखे पै जांदे ने। सहनसर बाहो, दो हत्थां दे च हजारां हत्थां वर्गी ताकत, दो हत्थां च इतनी समर्था कि हजारां बंदियां दे हत्थ जुड़ जाण उस दे अगों,
ਤੋ ਸੈਂਸਰ ਬਾਹੂ ਹੋ ਗਿਆ ਔਰ ਕੀ ਉਹਦੇ ਅੱਗੋਂ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋ ਗਏ ਸਹਿਨਸਰ ਬਾਹੂ ਦਹ ਸਿਰ ਕਹਿੰਦੇ ਰਾਵਣ ਦੇ ਦਸ ਸਿਰ ਸਨ ਨਹੀਂ ਦਸ ਸਿਰ ਜਿਤਨਾ ਸੋਚ ਸਕਦੇ ਨੇ ਉਹ ਇਕੱਲਾ ਸੋਚਦਾ ਸੀ ਦਸ ਸਿਰ ਜਿਤਨਾ ਯਾਦ ਕਰ ਸਕਦੇ ਨੇ ਉਹ ਇਕੱਲਾ ਕਰਦਾ ਸੀ ਤਦੇ ਤੇ ਉਸਦੀ ਲੰਕਾ ਸੋਨੇ ਦੀ ਸੀ ਤਦੇ ਤੇ ਚੰਦ ਸੂਰਜ ਤਾਂ ਕੇ ਤਪਤ ਰਸੋਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਉਸ ਜ਼ਮਾਨੇ ਚ ਉਹਦੇ ਮਹਿਲਾਂ ਦੇ ਸੂਰਜ ਦੀ ਸ਼ਕਤੀ ਨਾਲ ਚੁੱਲ੍ਹੇ ਜਲਦੇ ਸਨ ਰਸੋਈ ਦੇ ਚ ਉਸ ਜ਼ਮਾਨੇ ਚ ਸਾਇੰਸ ਨੇ ਤੇ ਅੱਜ ਇਹ ਕਮਾਲ ਹਾਸਲ ਕੀਤਾ ਹੈ ਰਾਵਣ ਨੇ ਉਦੋਂ ਹਾਸਲ ਕੀਤਾ ਹੋਇਆ ਸੀ ਮਹਿਲਾਂ ਦੇ ਕਲਸ ਉਹਨੇ ਸੋਨੇ ਨਾਲ ਲਾਇਆ ਲੱਦੇ ਹੋਏ ਇਸ ਵਾਸਤੇ ਸਵਰਨ ਲੰਕਾ ਉਸਨੂੰ ਕਹਿੰਦੇ ਸਨ ਹਰ ਪੱਖ ਚੋਂ ਸਿਆਣਾ ਸੀ ਬੜਾ ਬੁੱਧੀਮਾਨ ਸੀ ਸ਼ਿਵਜੀ ਦਾ ਭਗਤ ਸੀ ਇਸ ਕਥਾ ਨੂੰ ਵੀ ਮੈਂ ਛੇੜਿਆ ਅਤੇ ਇਸ ਪਾਸੇ ਮੈਂ ਲੰਬਾ ਚਲਾ ਜਾਵਾਂਗਾ ਸਮਾਂ ਇਸ 'ਚ ਲੱਗ ਜਾਏਗਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਆਪ ਸੁਣ ਕੇ ਹੈਰਾਨ ਹੋਵੋਗੇ ਰਾਵਣ ਦੇ ਇੱਕ ਪਹਿਲੂ ਦੀ ਉਪਮਾ ਕੀਤੀ ਹੈ ਚੋ ਬੋਲੇ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਸੰਮਨ ਜੋ ਇਸ ਪ੍ਰੇਮ ਕੀ ਦਮਕੇ ਹੋਤੀ ਸਾਟ ਰਾਵਣ ਹੋਤੇ ਸੋ ਰੰਕ ਨੇ ਜਿਨਸਰ ਦੀਨੇ ਕਾਟ ਮਹਾਰਾਜ ਕਹਿੰਦੇ ਨੇ ਪਰਮਾਤਮਾ ਦੇ ਪ੍ਰੇਮ ਦਾ ਸੌਦਾ ਜੇ ਕਿਧਰੇ ਮਾਇਆ ਦੀਆਂ ਦਮਣੀਆਂ ਨਾਲ ਹੁੰਦਾ ਤੋ ਪਰਮਾਤਮਾ ਧਨਵਾਨਾਂ ਦੀ ਤਿਜੋਰੀ ਦੇ ਚਾਹੁੰਦਾ ਸੰਮਨ ਜੋ ਇਸ ਪ੍ਰੇਮ ਕੀ ਦਮਕੇ ਹੋਤੀ ਸਾੜ ਸੱਟਾ ਵੱਟਾ ਦਮੜੀਆਂ ਦੇ ਨਾਲ ਸੱਟਾ ਵੱਟਾ ਹੋ ਸਕਦਾ ਪਰਮਾਤਮਾ ਮਿਲ ਜਾਂਦਾ ਦਮੜੀਆਂ ਨਾਲ ਤੋ ਰਾਵਣ ਹੋਤੇ ਸੋ ਰੰਕ ਨੇ ਰਾਵਣ ਕੋਈ ਭਿਖਾਰੀ ਨਹੀਂ ਸੀ ਜਿਨ ਸਿਰ ਦੀਨੇ ਕਾਟ ਜਿਹਨੇ ਆਪਣਾ ਸੀਸ ਕੱਟ ਕੇ ਸ਼ਿਵਜੀ ਦੇ ਅੱਗੋਂ ਰੱਖ ਦਿੱਤਾ ਕਿਉਂਕਿ ਉਹਦਾ ਇੱਕ ਸਿਰ ਦਸਾਂ ਸਿਰਾਂ ਵਰਗਾ ਸੀ ਉਹ ਇਤਨਾ ਸੋਚਦਾ ਸੀ ਜਿਵੇਂ ਦਸ ਸਿਰ ਕੋਈ ਸੋਚਣ ਉਹਦੇ ਇਤਨੇ ਪ੍ਰਬਲ ਵਿਚਾਰ ਸਨ ਦਸ ਸਿਰ ਵੀ ਨਹੀਂ ਸੋਚ ਸਕਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿਰਾਂ ਦੀ ਮੰਗ ਕੀਤੀ ਸੀ ਤਾਂ ਪੰਜ ਖੜੇ ਹੋਏ ਸ਼ਿਵ ਜੀ ਨੇ ਮੰਗ ਵੀ ਨਹੀਂ ਕੀਤੀ ਰਾਵਣ ਕੱਟ ਕੇ ਅੱਗੋਂ ਰੱਖਦਾ ਇਸ ਹਿਸਾਬ ਨਾਲ ਤੇ ਬਹੁਤ ਵੱਡਾ ਭਗਤ ਹੈ ਤੇ ਰਾਵਣ ਕਹਿੰਦਾ ਐ ਸ਼ਿਵ ਜੀ ਜਿਸ ਸਿਰ ਦੇ ਉੱਤੇ ਤੇਰਾ ਆਸ਼ੀਰਵਾਦ ਬਧਿਆ ਹੱਥ ਨਹੀਂ ਹੈ ਮੈਂ ਉਸ ਸਿਰ ਨੂੰ ਕੀ ਕਰਾਂ ਠੀਕ ਹੈ ਮੈਂ ਸੋਚ ਲੈਂਦਾ ਵਿਚਾਰ ਲੈਂਦਾ ਆਲਮ ਫਾਜ਼ਲ ਹਾਂ ਵਿਦਵਾਨ ਹਾਂ ਚਾਰ ਵੇਦਾਂ ਦਾ ਪਾਠੀ ਹਾਂ ਤੇ ਚਾਰ ਵੇਦਾਂ ਦਾ ਗਿਆਤਾ ਵੀ ਹਾਂ ਪਰ ਇਸ ਸਿਰ ਦੇ ਉੱਤੇ ਤੇਰਾ ਮੇਰ ਭਰਿਆ ਹੱਥ ਨਹੀਂ ਹੋਇਆ ਮੈਨੂੰ ਆਸ਼ੀਰਵਾਦ ਨਹੀਂ ਮਿਲੇ ਮੈਂ ਸਿਰ ਨੂੰ ਕੀ ਕਰਾਂ ਇਤਨਾ ਸਿਆਣਾ ਇਤਨਾ ਵੱਡਾ ਭਗਤ ਇਹ ਸ਼ਿਵਜੀ ਦਾ ਭਗਤ ਸੀ ਰਾਮ ਵੀ ਸ਼ਿਵਜੀ ਦੇ ਭਗਤ ਸਨ ਰਾਮੇਸ਼ਵਰਮ ਦੇ ਸ਼ਿਵਜੀ ਦੀ ਪੂਜਾ ਕਰਕੇ ਹੀ ਰਾਮ ਨੇ ਲੰਕਾ ਤੇ ਚੜਾਈ ਕੀਤੀ ਦੋਵੇਂ ਸ਼ਿਵਜੀ ਦੇ ਭਗਤ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੰਮਨ ਜੋ ਇਸ ਪ੍ਰੇਮ ਕੇ ਦਮਕੇ ਹੋਤੀ ਸਾਟ ਰਾਵਣ ਹੋਤੇ ਸੋ ਰੰਕ ਨੇ ਜਿਨ ਸਿਰ ਦੀਨੇ ਕਾਟ ਸਾਰੀ ਦੁਨੀਆਂ ਚ ਖਾਸ ਕਰਕੇ ਸਾਡੇ ਦੇਸ਼ ਚ ਸਾਲ ਦੇ ਸਾਲ ਪੁਤਲਾ ਜਲਾਇਆ ਜਾਂਦਾ ਰਾਵਣ ਦਾ ਇੰਨੀ ਬੇਇੱਜ਼ਤੀ ਅੱਜ ਤੱਕ ਕਿਸੇ ਦੀ ਵੀ ਨਹੀਂ ਹੋਈ ਜਿੰਨੀ ਉਸਦੀ ਹੋਈ ਹੈ ਇੱਕ ਦਫਾ ਕਿਸੇ ਦਾ ਪੁਤਲਾ ਜਲਾਇਆ ਜਾਂ ਦੋ ਦਫਾ ਸਾਲ ਦੇ ਸਾਲ ਜਲਾਇਆ ਜਾਂਦਾ ਹੈਰਾਨਗੀ ਪੁਤਲਾ ਖੜਾ ਕਰ ਦੇਣਗੇ ਸਾਰਾ ਦਿਨ ਲੋਕ ਮੱਥਾ ਵੀ ਟੇਕ ਦੇਣ ਸਾਡੇ ਹਿੰਦੂ ਵੀਰ ਮੱਥਾ ਵੀ ਟੇਕਣਗੇ ਪ੍ਰਸ਼ਾਦ ਵੀ ਰੱਖਣਗੇ ਭਈ ਹੱਦ ਹੋ ਗਏ ਜਿਹਨੂੰ ਫੂਕ ਦੇਣਾ ਤੇ ਜਿਹੜਾ ਕਹਿੰਦੇ ਉਹ ਵਾਕਈ ਦੁਸ਼ਟ ਸੀ ਤੇ ਫਿਰ ਇਹਨੂੰ ਮੱਥਾ ਟੇਕਣ ਦੀ ਕੀ ਮੋ ਪ੍ਰਾਣਾਂ ਵਿੱਚ ਅਹਿਸਾਸ ਹੈ ਵੇਦਾਂ ਦਾ ਗਿਆਨੀ ਸੀ ਸ਼ਿਵਜੀ ਦਾ ਭਗਤ ਸੀ ਇਹ ਵੀ ਮੈਂ ਅਰਜ਼ ਕਰਾਂ ਸ਼ਾਮ ਨੂੰ ਜਦ ਰਾਮ ਤੀਰ ਮਾਰਦੇ ਨੇ ਜਲਾਉਣ ਤੋਂ ਪਹਿਲੇ ਰਾਮ ਵੀ ਪਰਿਕਰਮਾ ਕਰਦਾ ਉਸ ਦੀ ਔਰ ਲੰਬੀ ਚੌੜੀ ਗੱਲ ਇਹ ਜਦ ਮਰਨ ਲੱਗਿਆ ਸੀ ਰਾਵਣ ਦਮ ਤੋੜਨ ਲੱਗਾ ਸ਼੍ਰੀ ਰਾਮ ਆਪਣੇ ਭਰਾ ਲਕਸ਼ਮਣ ਨੂੰ ਕਹਿੰਦੇ ਨੇ
जमीन तो एक बड़ा कीमती मनुख उठ के जा रहा है, बड़िया विचारां, बड़ी सियाणप, बड़ी सोझ बोझ ए भी इहदे नाल चली जाएगी। इहदा आखरी दम टुटे तो इसदे कोलों कुछ ना कुछ लेके आ। जिस पुरुष दे कोलों राम अपने भरा नूं ज्ञान लैण वास्ते भेजदे ने वह मनुख कोई मामूली नहीं सी। गुरु अर्जन देव जी ने उसकी रूपरेखा सामने रख दी है। लक्ष्मण की जैसी तबीयत सी, क्योंकि गुस्से च आके रावण की भैन की नक् कट चुकया सी। ये संत का काम नहीं है नक् कटना, तो स्त्री नूं हमेशा लई करूप कर देना। स्वयंवर की प्रथा उन्हां दिनां च आम सी। स्वयंवर, स्वयंवर बच्ची अपना वर खुद चुनदी सी, ਇਹ ਆਮ ਪ੍ਰਥਾ ਸੀ। ਸੀਤਾ ਨੇ ਵੀ ਖੁਦ ਚੁਣਿਆ ਸੀ, ਦ੍ਰੋਪਦੀ ਨੇ ਵੀ ਖੁਦ ਚੁਣਿਆ ਸੀ। ਸਵੈਂਵਰ, ਸਵੈਂਵਰ ਚੁਣਨਾ ਹੈ, ਆਪ ਵਰਨ ਚੁਣਨਾ ਹੈ। ਸਮਾਜ ਦੀ ਵਿਵਸਥਾ ਐਸੀ ਸੀ। ਅਗਾਂਹ ਚੱਲ ਕੇ ਦੇਖਿਆ ਗਿਆ ਕਿ ਬੱਚੀਆਂ ਜਜ਼ਬੇ ਦੇ ਤਹਿਤ ਕਈ ਦਫ਼ਾ ਵਰ ਦੀ ਗਲਤ ਚੁਣਾਵ ਕਰ ਲੈਂਦੀਆਂ। ਜ਼ਿੰਦਗੀ 'ਚ ਪਛਤਾਉਣਾ ਪੈਂਦਾ ਔਰ ਬੱਚੇ ਰੁੱਲ ਜਾਂਦੇ ਨੇ। स्वयंवर हजारां साल पहले भारत देश नाकाम होके रद्द कर दिता गया भी नहीं, बच्ची स्वयं नहीं चुनेगी। सिर्फ इस कोल जज्बे ही होंदे ने, सिर्फ इस कोल भावकता होंदी है, इहदे कोल दूरदृष्टि नहीं आउंदी। स्वयंवर भारत देश फेल होया, स्वयंवर अमेरिका ते यूरोप दे देशां च फेल हो रहा है। कैलीफोर्निया दे डॉक्टर मनजीत सिंह ने मैनू दस्या 87% शादियां कैलीफोर्निया तलाक हो जांदियां, नहीं निभदियां, टुट जांदियां, हालांकि खुद चुनिया हुंदा है, खुद शादियां कीतियां। मां बाप की मदाखलत भी नहीं, समाज की मदाखलत ही नहीं, फिर क्यों नहीं निभदी? सिर्फ फोके जज्बिया के तहत चुनाव हुंदा है, जज्बे ठंडे पै गए, तलाक हो गया। एक स्टेट के अंदर, बाकी स्टेटां च नहीं, एक स्टेट दे 87% शादियां तलाक हो जांदियां। स्वयंवर हजारां साल पहले भारत दे फेल होया, समाज ने रद्द कर दिता भाई नहीं, आइंदा बच्ची खुद चुनाव नहीं करेगी, करेगी तो उसते उंगल उठाएगी समाज, ये बच्ची गलत है। यूरोप देश, अमेरिका, कैनेडा स्वयंवर फेल हो रहे हैं। पर रावण ते श्री राम दे समय स्वयंवर आम सी। स्वरूप नखा ने लक्ष्मण नु चुन लिया सी, वरमाला पहनाण लगी, लंबी चौड़ी कथा है, उन्हें गुस्से च उहदी नक् कट दित्ती। ते स्वरूप नखा उन्हां दिनां च शरीर दे अंग ते मन दे सुभाव दे मुताबक नाम रखे जांदे सन। स्वरूप नखा उहदे नैन नक्श बहुत अच्छे सन। ते लक्ष्मण ने कहा नक करके तू खूबसूरत लगती पई है बहुत, मैं यही कट देना, कट दिती। एशिया का इलाका ऐसा है, होर कुछ बर्दाश्त कर लवे, लेकिन भरा भैन की तोहीन ते भैन की गल नहीं बर्दाश्त करता। रावण की भैन सी, आम बंदा नहीं बर्दाश्त करता, वह ते राजा सी, बदले की भावना ते आ गए। ठीक है, सियाणा सी, विद्वान सी, शिवजी का भगत सी, पर भैन की नक् कट्टी। इतिहास के निक्के पहलू मैं थोड़े सामने रखे। लक्ष्मण गया ज्ञान लैण वास्ते, रावण के सिर दे भार खड़ा होया, और कहिंदे ब्राह्मण देवता सुनिया थोड़े कोल बड़ा ज्ञान है, बड़ी समझ है हर पहलू दी, जो कीमती तो कीमती विचारधारा होवे तुसी जा रहे हो जगत तो दस के जाओ। रावण ने अख जरूर खोली है और घृणा भरी मुस्कुराहट भी चेहरे ते आई, फिर अखां बंद हो गई। लक्ष्मण वापस आ गए, राम नूं कहिंदा भगवान ओ ते बोलदे ही नहीं। पता है राम ने की आख्या? तेनों बुलाण दी जाच नहीं आई, तेनू ज्ञान लैण दा ढंग नहीं आया, जा ओ विद्वान है, शिवजी दा भगत, ओदे कदमां दे खड़ा, ओदे पैरां ते मत्था टेक, फिर हाथ जोड़ के मंग कर, इंज ज्ञान दी मंग करी दी।
ਜਿਹਦੇ ਕਦਮਾਂ ਦੇ ਚ ਰਾਮ ਲਕਸ਼ਮਣ ਨੂੰ ਖੜਾ ਕਰਨਾ ਚਾਹੁੰਦੇ ਨੇ ਤੇ ਜਿਸਦੇ ਕੋਲੋਂ ਗਿਆਨ ਲੈਣਾ ਚਾਹੁੰਦੇ ਨੇ ਉਹ ਮਨੁੱਖ ਮਾਮੂਲੀ ਨਹੀਂ ਹੋ ਸਕਦਾ, ਮਾਮੂਲੀ ਨਹੀਂ ਹੋ ਸਕਦਾ। ਅੱਜ ਕਿ ਇਸ ਤਰ੍ਹਾਂ ਕੀਤਾ ਤੇ ਰਾਵਣ ਨੇ ਜਿਹੜੀ ਆਖਰੀ ਗੱਲ ਕੀਤੀ, ਲਕਸ਼ਮਣ ਮਨੁੱਖ ਦੀ ਜ਼ਿੰਦਗੀ ਚ ਕੱਲ ਕਤਾ ਹੀ ਨਹੀਂ ਆਉਂਦਾ, ਜੋ ਕਰਨਾ ਅੱਜ ਕਰ, ਜੋ ਜ਼ਰੂਰੀ ਕੰਮ ਹੋਵੇ ਕਦੀ ਮਲਤਵੀ ਨਾ ਕਰੀ, ਪੋਸਟਪੋਨ ਨਾ ਕਰੀ, ਕੱਲ ਤੇ ਨਾ ਛੁੱਟੀ, ਜੋ ਗੈਰ ਜ਼ਰੂਰੀ ਕੰਮ ਹੋਵੇ ਮਲਤਵੀ ਕਰ ਦੇ, ਜੋ ਜ਼ਰੂਰੀ ਹੋਵੇ ਭੁੱਲ ਕੇ ਵੀ ਮਲਤਵੀ ਨਾ ਕਰੀ, ਜੋ ਪੁੰਨ ਹੋਵੇ ਉਹਨੂੰ ਕਦੀ ਮਲਤਵੀ ਨਾ ਕਰੀ, ਜੋ ਪਾਪ ਹੋਵੇ ਉਹਨੂੰ ਕੱਲ ਤੇ ਛੋੜੇ। ਗੁਰੂ ਅਰਜਨ ਦੇਵ ਜੀ ਦਾ ਵਾਕ ਜਿਨ੍ਹਾਂ ਦਾ ਪੁਰਬ ਮਨਾ ਰਿਹਾ, ਪਾਤਸ਼ਾਹ ਕਹਿੰਦੇ ਨੈ ਬਿਲੰਬ ਧਰਮੰਗ ਬਿਲੰਬ ਪਾਪੰਗ। ਜਦ ਕੋਈ ਸ਼ੁਭ ਸੰਕਲਪ ਅੰਦਰ ਪੈਦਾ ਹੋਵੇ, ਸਾਹਿਬ ਕਹਿੰਦੇ ਬਿਲੰਬ ਨਹੀਂ ਕਰਨੀ, ਦੇਰੀ ਨਹੀਂ ਕਰਨੀ। ਕਿਉਂ? ਦੇਰੀ ਕਰੇਗਾ ਉਹ ਜਿਹੜਾ ਸ਼ੁਭ ਸੰਕਲਪ ਹੈ ਕਮਜ਼ੋਰ ਹੋ ਜਾਏਗਾ, ਫਿਰ ਤੂੰ ਉਹ ਨਹੀਂ ਕਰ ਸਕੇਗਾ। ਬਿਲੰਬ ਪਾਪੰ, ਅਗਰ ਕੋਈ ਪਾਪ ਦਾ ਸੰਕਲਪ ਪੈਦਾ ਹੋਇਆ ਦੇਰੀ ਕਰੀ ਤਾਂ ਕਿ ਉਹ ਕਮਜ਼ੋਰ ਹੋ ਜਾਏ। ਲੇਕਿਨ ਹੁੰਦਾ ਕੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਚੰਗੀਆਂ ਆਈਆਂ ਅਲੱਗ ਕਰੇ ਬੁਰਿਆਈ ਹੋਵੇ ਸੇਰ। ਬੁਰਾ ਸੰਕਲਪ ਪੈਦਾ ਹੋਇਆ ਬੰਦਾ ਤਤ ਛਿਣ ਕਰਦਾ, ਚੰਗਾ ਸੰਕਲਪ ਪੈਦਾ ਹੁੰਦਾ ਸੋਚਦਾ ਕੱਲ ਸੋਚਾਂਗੇ ਪਰਸੋਂ ਸੋਚਾਂਗੇ। ਇਸ ਤਰ੍ਹਾਂ ਮਨੁੱਖ ਰੋਜ਼ ਦੀ ਰੋਜ਼ ਬੁਰਾ ਹੁੰਦਾ ਜਾ ਰਿਹਾ, ਚੰਗਿਆਈਆਂ ਤੋਂ ਬਚਦਾ ਜਾ ਰਿਹਾ, ਕਿਉਂਕਿ ਚੰਗਿਆਈਆਂ ਨੂੰ ਪੋਸਟਪੋਨ ਕਰਦਾ। ਚੰਗੀਆਂ ਆਈਆਂ ਅਲੱਗ ਕਰੇ ਬੁਰਿਆਈ ਹੋਵੇ ਸੇਰ, ਇਹ ਮਹਾਨ ਗਿਆਨ ਰਾਵਣ ਨੇ ਲਕਸ਼ਮਣ ਨੂੰ ਦਿੱਤਾ। ਹੁਣ ਪ੍ਰਸ਼ਨ ਖੜਾ ਹੋਵੇਗਾ, ਹਾਰ ਕਿਉਂ ਗਏ? ਭਾਰਤ ਦੇ ਇਤਿਹਾਸਕਾਰ ਕਹਿੰਦੇ ਨੇ ਰਾਵਣ ਰਾਮ ਤੋਂ ਨਹੀਂ ਹਾਰੇ, ਆਪਣੇ ਭਰਾ ਤੋਂ ਹਾਰੇ ਨੇ, ਬਿਭੀਸ਼ਣ ਤੋਂ। ਸਾਰੇ ਸੀਕ੍ਰੇਟ, ਸਾਰਾ ਰਾਜ਼ ਭਰਾ ਨੇ ਦੱਸ ਦਿੱਤਾ ਬਿਭੀਸ਼ਣ ਨੇ। ਔਰ ਚਾਣਕ ਰਿਸ਼ੀ ਕਹਿੰਦੇ ਨੇ ਮਨੁੱਖ ਦੁਸ਼ਮਣ ਦੇ ਵਾਰ ਤੋਂ ਬਚ ਸਕਦਾ ਹੈ, ਭਰਾ ਦੇ ਵਾਰ ਤੋਂ ਨਹੀਂ ਬਚ ਸਕਦਾ। ਕਿਉਂ? ਭਰਾ ਨੂੰ ਸਭ ਕੁਝ ਪਤਾ ਹੈ, ਸਭ ਕੁਝ ਪਤਾ ਹੈ। ਹੋ ਸਕਦਾ ਦੁਸ਼ਮਣ ਦਾ ਵਾਰ ਖਾਲੀ ਚਲਾ ਜਾਏ, ਕਿਉਂਕਿ ਉਹਨੂੰ ਬਹੁਤਾ ਗਿਆਨ ਨਹੀਂ ਹੈ, ਭਰਾ ਦਾ ਵਾਰ ਖਾਲੀ ਨਹੀਂ ਹੋਵੇ। ਇਸ ਵਾਸਤੇ ਆਮ ਦੁਸ਼ਮਣਾਂ ਦੇ ਜਿਤਨੀ ਦੁਸ਼ਮਣੀ ਨਹੀਂ ਪਾਈ ਜਾਂਦੀ, ਨਹੀਂ ਦੇਖੀ ਜਾਂਦੀ, ਕਈ ਦਫ਼ਾ ਭਰਾਵਾਂ ਦੇ ਜੋ ਦੁਸ਼ਮਣੀ ਦੇਖੀ ਜਾਂਦੀ ਬੜੀ ਭਿਅੰਕਰ। ਵਿਭੀਸ਼ਣ ਨੇ ਸਾਰੇ ਰਾਜ ਦੱਸ ਦਿੱਤੇ ਨੇ, ਵਿਭੀਸ਼ਣ ਭਰਾ ਸੀ ਰਾਵਣ ਦਾ, ਸਾਰੇ ਸੀਕ੍ਰੇਟ ਦੱਸ ਦਿੱਤੇ। ਇਸ ਵਾਸਤੇ ਭਾਰਤ ਦੇ ਛੋਟੀ ਦੇ ਇਤਿਹਾਸਕਾਰ ਕਹਿੰਦੇ ਨੇ ਰਾਵਣ ਹਾਰਿਆ ਭਰਾ ਦੀ ਮਾਰ ਤੋਂ। ਤੋ ਭਾਰਤ ਵਿੱਚ ਬੋਲ ਪ੍ਰਚਲਿਤ ਨੇ ਘਰ ਕਾ ਬੇਦੀ ਲੰਕਾ ਡਾਲੇ। ਇਤਨਾ ਮਹਾਨ ਸੀ ਤੇ ਉਹਨੂੰ ਦੁਸ਼ਟ ਕਿਉਂ ਆਖਿਆ ਗਿਆ? ਮਨੁੱਖ ਦੀ ਫਿਤਰਤ ਹੈ, ਜੋ ਹਾਰ ਜਾਏ ਉਹ ਸ਼ੈਤਾਨ ਆਉਂਦਾ ਹੈ, ਜੋ ਜਿੱਤ ਜਾਏ ਉਹ ਭਗਵਾਨ ਆਉਂਦਾ ਹੈ। ਕੁਦਰਤੀ ਗੱਲ ਹੈ, ਸਭ ਰੱਬੋਂ ਖੇਡ ਹੈ, ਮਨੁੱਖ ਪ੍ਰਭਾਵਿਤ ਹੈ। ਜੋ ਜਿੱਤਦਾ ਹੈ ਉਹ ਜੋ ਹੈ ਭਗਵਾਨ ਹੈ, ਜੋ ਹਾਰ ਜਾਏ ਉਹ ਸ਼ੈਤਾਨ ਹੈ। ਇਸ ਤਰ੍ਹਾਂ ਹੀ ਹੋਇਆ। ਇਸ ਵਾਸਤੇ ਆਮ ਬੰਦੇ ਕਰੀਬਨ ਕਰੀਬਨ ਕੋਸ਼ਿਸ਼ ਕਰਦੇ ਨੇ ਅਸੀਂ ਜਗਤ ਵਿੱਚ ਜੇਤੂ ਬਣੀਏ। ਤਾਂ ਜੇਤੂ ਤਾਂ ਬਣ ਸਕਦੇ ਨੇ, ਕੋਈ ਸ਼ਕਤੀ ਹੋਵੇ, ਤਾਕਤ ਹੋਵੇ, ਮਨੁੱਖ ਸ਼ਕਤੀ ਤੋਂ ਪ੍ਰਭਾਵਿਤ ਹੈ। ਹੁਣੇ ਮੈਂ ਅਰਜ਼ ਕੀਤੀ ਸੀ, ਪਰਮਾਤਮਾ ਇੱਕ ਸ਼ਕਤੀ ਹੈ, ਵਿਅਕਤੀ ਨਹੀਂ ਹੈ। ਹੁਣ ਸ਼ਕਤੀ ਦੋ ਤਰ੍ਹਾਂ ਦੀ ਆਉਂਦੀ ਹੈ, ਇੱਕ ਤੇ ਮਨੁੱਖ ਬਾਹਰੋਂ ਸ਼ਕਤੀਸ਼ਾਲੀ ਹੈ, ਇੱਕ ਮਨੁੱਖ ਅੰਦਰੋਂ ਸ਼ਕਤੀਸ਼ਾਲੀ ਹੈ। ਜੋ ਅੰਦਰ ਦੀ ਸ਼ਕਤੀ ਉਹਨੂੰ ਸਤ ਕਹਿੰਦੇ ਨੇ, ਜੋ ਬਾਹਰ ਦੀ ਸ਼ਕਤੀ ਇਹਨੂੰ ਸਤਾ ਕਹਿੰਦੇ ਨੇ। ਜੋ ਅੰਦਰ ਦੀ ਸ਼ਕਤੀ ਇਹਨੂੰ ਧਰਮ ਨੀਤੀ ਕਹਿੰਦੇ ਨੇ, ਜੋ ਬਾਹਰ ਦੀ ਸ਼ਕਤੀ ਇਹਨੂੰ ਰਾਜਨੀਤੀ ਕਹਿੰਦੇ ਨੇ। ਬਦਕਿਸਮਤੀ ਹੈ, ਆਦ ਕਾਲ ਤੋਂ ਸਤਾ ਸਤ ਨਾਲ ਟਕਰਾਉਂਦੀ ਰਹੀ ਹੈ। ਮੈਂ ਜਦ ਪੜ੍ਹਿਆ ਸੀ ਕਿ ਬਦਰ ਦੀ ਲੜਾਈ ਵਿੱਚ ਮੁਹੰਮਦ ਸਾਹਿਬ ਜੀ ਦਾ ਅਗਲਾ ਦੰਦ ਵੀ ਟੁੱਟ ਗਿਆ ਪੱਥਰ ਦੀ ਚੋਟ ਨਾਲ। ਜਵਾਨ ਉਮਰ ਹੋਵੇ ਤੇ ਪੱਥਰ ਦੀ ਚੋਟ, ਔਰ ਜ਼ੋਰ ਦੀ ਇਤਨੀ ਲੱਗੇ ਕਿ ਦੰਦ ਟੁੱਟ ਜਾ। ਕਿਤਨੀ ਪੀੜਾ ਹੋਈ ਆਉਣੀ ਹੈ,
कितना दर्द होया होना है। इस फकीर तबीयत इंसान नाल ऐसा क्यों होया, एक पासे सता एक पासे सत है। सत हमेशा बैरूनी तौर ते हारदा होया दिखाई देगा, ईसा सूली ते है। सताधारी वेखदे पे ने तमाशा, पर सतवादी ते सूली ते। मैं हैरान होना, द्वापर युग दे अवतारी पुरुष दा जन्म जेल दे च होया, श्री कृष्ण दा जन्म जेल दे च होया। माता पिता देवकी वासदेव जेल दे सन, जेल दे च ही जन्म होया। ढंग नाल इन्हां नूं बचाया गया। राज घराने दा ए फरजंद ग्वालियां दे च पलिया है, गुजरां दे च पलिया है। जन्म दिता है देवकी ने, पालिया जसोदा ने। पिता ते वासदेव है, पर नकली प्यो बन गया नंद बाबा। राज घराने दा ए बच्चा थोड़ा जिहा वड्डा होके गवां चार के अपनी उपजीविका चलांदा रहा। गुजरां दे च पलिया है, ग्वालियां दे च पलिया है। संत या ते सूली ते, या लड़ाई दे च कोई उसदे दंद तोड़दा है। संत दा जन्म जेल दे च ते संत दा अंत भी जेल दे च। दुर्योधन दी कंस दी जेल दे च श्री कृष्ण दा जन्म होया है। जहांगीर दी जेल दे च गुरु अर्जन देव जी दा अंत होया है। हैरानगी, संत दा जन्म जेल दे च, संत दा अंत जेल दे च। कारण सता ते सत दा घोल है। सताधारी सतवादी नूं कबूल नहीं करदा, नहीं मनदा। जैसे जैसे सता वधदी है, ताकत वधदी है, मनुख दा हंकार वधदा है। ताकतवर होवे ते हंकारी ना होवे, ऐसा होंदा ही नहीं है। बहुत ताकत वध गई सी हरनाकश दी, हंकारी मनुख निरंकार नूं इनकार कर सकदा है। हरनाकश ने कर दिता सी, आखिया कौन रब आउंदा, मैं खुद रब हां। नमरूद ने कर दिता सी, कौन खुदा आउंदा, मैं खुद खुदा हां। नमरूद ने ऐसा कह दिता सी मिस्र दे उस वक्त दे नवाब ने, मैं खुद खुदा, खुदा की आउंदा। हरनाकश ने कह दिता सी परमात्मा की आउंदा, मैं खुद परमात्मा। वो अपने 5 साल दे बच्चे नूं कहिंदा तू जपया कर मेरा नाम ताकि बाकी बच्चे भी जपन। पहले बच्चियां तो जपवाइए, फिर जवानां तो, फिर बुढ़ियां तो। शुरुआत बच्चियां तो करिए। पर बच्चा बड़ी निराली तबीयत दा सी, मां तो संस्कार मिले सन परमात्मा दे। ते किसे वक्त मैं अर्ज करांगा 90% मनुखी बच्चे च मां दे ही संस्कार होंदे ने। यही कारण है कि एशिया दे च अगर बच्चा भैड़ा है तो गाल मां नूं कढ़ देना। गुस्ताखी माफ। जद हरनाकश प्रहलाद नूं कहिंदे तू जप, जल हरनाकश थल हरनाकश, ये 5 साल दा बच्चा कहिंदा बापू की बच्चियां वाली गल करदे हो, जल है राम थल है राम। ये 5 साल दा बच्चा बजुर्गां वाली गल करदा है। वो 72 साल दा बुढ़ा बच्चियां वाली गल करदा। अधकड़ उम्र च उसके घर औलाद हुई सी, होए इक्को ही लड़का सी, ये तो बच्चियां वाली गल करदा। दाढ़ी सफेद की थी धुप दे, कुछ भी ना होया, कुछ भी ना होया। ईरानी सूफी संत ठीक कहंदे ने, बुजुर्गी बा अकलस्त नके बा साल, तवंगरी बा दिलस्त नके बा माल। बुजुर्गी ते अकल तो है, उम्र तो ना ना पहुंचदी। उम्र कितनी है, हो सकदा 80 साल दा होके भी बच्चियां वाली जिंदगी बतीत पिया करदा होवे। अक्सर बुढ़ियां दे बच्चे मिलणगे, कदी कदाई कोई बच्चियां च बुजुर्ग भी मिल जांदा है। 5 साल दा ध्रुव है भगत है, 5 साल दा प्रहलाद है भगत है। तुसी गुरु ग्रंथ साहब तो पुछो भाई नाम किवें जपिए। भगत कबीर कहिंदे ने राम जपो जी ऐसे ऐसे, ध्रुव प्रहलाद जप्यो हर जैसे। ऐ 70 साल दे बुढ़े रब दा नां इंज जप जिवें 5 साल दे ध्रुव ने जपिया, जिवें 5 साल दे प्रहलाद ने जपिया।
ਇਹਨਾਂ ਤੋਂ ਪ੍ਰੇਰਨਾ ਲਓ, ਇਸ ਤੋਂ ਸਿੱਖਿਆ ਲਓ। ਜੈਸੇ ਜੈਸੇ ਮਨੁੱਖ ਦੀ ਤਾਕਤ ਵੱਧਦੀ ਹੈ, ਸ਼ਕਤੀ ਵੱਧਦੀ ਹੈ, ਹੰਕਾਰ ਵੱਧਦਾ ਹੈ, ਅਤੇ ਹੰਕਾਰੀ ਅਗਰ ਹੰਕਾਰ ਸ਼ਿਖਰ 'ਤੇ ਪਹੁੰਚ ਗਿਆ ਤਾਂ ਉਹਦੇ ਸਾਹਮਣੇ ਨਿਰੰਕਾਰ ਵੀ ਛੋਟਾ ਹੁੰਦਾ, ਉਹਨੂੰ ਵੱਡਾ ਨਹੀਂ ਕਹੇਗਾ। ਹੰਕਾਰੀ ਆਪਣੇ ਤੋਂ ਵੱਡਾ ਕਿਸੇ ਨੂੰ ਕਹਿ ਨਹੀਂ ਸਕਦਾ, ਉਹਦੇ ਸਾਹਮਣੇ ਰੱਬ ਛੋਟਾ ਹੋ ਜਾਂਦਾ, ਉਹਦੀ ਨਜ਼ਰਾਂ 'ਚ ਉਹ ਨਹੀਂ ਮੰਨਦਾ, ਇਨਕਾਰੀ ਹੋ ਜਾਂਦਾ ਹੈ। ਅਕਬਰ ਦੀ ਵੀ ਜਦ ਤਾਕਤ ਵਧੀ ਸੀ ਨਾ, ਉਹਨੇ ਪੈਗੰਬਰ ਬਣਨ ਦੀ ਕੋਸ਼ਿਸ਼ ਕੀਤੀ। ਸ਼ਾਇਦ ਜਿਨ੍ਹਾਂ ਨੇ ਇਤਿਹਾਸ ਦਾ ਮੁਤਾਲਾ ਕੀਤਾ, ਉਹਨੇ ਭਾਰਤ ਦੇ 'ਚ ਮਜ਼ਹਬ ਚਲਾਇਆ ਸੀ ਦੀਨੇ ਇਲਾਹੀ। ਤਾਨਸੇਨ ਨੇ ਕਬੂਲ ਕਰ ਲਿਆ, ਬੀਰਬਲ ਨੇ ਵੀ ਕਬੂਲ ਕਰ ਲਿਆ, ਮੁੱਲੇ ਦੋ ਪਿਆਜ਼ੇ ਨੇ ਵੀ ਕਬੂਲ ਕਰ ਲਿਆ, ਜਨਾਬ ਫੈਜ਼ੀ ਨੇ ਵੀ ਕਬੂਲ ਕਰ ਲਿਆ, ਰਹੀਮ ਅੜ ਗਏ। ਅਫਗਾਨਿਸਤਾਨ ਦੇ ਅਫਗਾਨੀ ਪਠਾਣ ਸਨੇ, ਸਿਆਣੇ ਬੜੇ ਸਨ, ਪਾਲਿਆ ਪੋਸਿਆ ਅਕਬਰ ਨੂੰ ਉਸੇ ਨੇ ਸੀ। ਉਹ ਕਹਿਣ ਲੱਗਾ, ਜਹਾਂ ਪਨਾਹ, ਤੁਸੀਂ ਬਾਦਸ਼ਾਹ ਹੀ ਠੀਕ ਹੋ, ਪੈਗੰਬਰ ਨਹੀਂ। ਪੈਗੰਬਰ ਤਾਂ ਉਹ ਹੁੰਦਾ ਜਿਸ ਨੂੰ ਖੁਦਾ ਨੇ ਕੋਈ ਪੈਗਾਮ ਦਿੱਤਾ ਹੈ ਸੰਸਾਰ ਦੇ ਲਈ। ਤੁਸੀਂ ਬਾਦਸ਼ਾਹ ਹੋ, ਤੁਸੀਂ ਸ਼ਹਿਨਸ਼ਾਹ, ਪੈਗੰਬਰ ਨਹੀਂ। ਬੜੀ ਗੱਲ ਖਟਕੀ ਅਕਬਰ ਨੂੰ, ਪਰ ਅਕਬਰ ਕੁਛ ਅਹਿਸਾਨਾਂ ਥੱਲੇ ਦਬਿਆ ਹੋਇਆ ਸੀ। ਕਨੌਜ ਦੇ ਮੈਦਾਨ ਵਿੱਚ ਹੁਮਾਇਓਂ ਜਦ ਹਾਰ ਗਿਆ ਸੀ ਅਤੇ ਹਿੰਦੁਸਤਾਨ ਤੋਂ ਨੱਸਿਆ, ਸ਼ੇਰ ਸ਼ਾਹ ਸੂਰੀ ਉਸਦਾ ਪੀਛਾ ਕਰਦਾ, ਉਦੋਂ ਅਕਬਰ 1 ਸਾਲ ਦਾ ਸੀ। ਕਾਬਲ ਦੇ ਛੋੜ ਕੇ ਹਮਾਇਓਂ ਅਸਫਾਨ ਗਿਆ ਆਪਣੇ ਸਹੁਰੇ ਕੋਲ ਮਦਦ ਲੈਣ ਵਾਸਤੇ। ਪਾਲਣ ਪੋਸ਼ਣਾ ਅਕਬਰ ਦੀ ਰਹੀਮ ਨੇ ਕੀਤੀ, ਤਾਂ ਅਹਿਸਾਨ ਥੱਲੇ ਅਕਬਰ ਦਬਿਆ ਹੋਇਆ ਸੀ, ਵਰਨਾ ਗੱਲ ਬੜੀ ਖਟਕੀ ਰਹੀਮ ਦੀ ਉਸਨੂੰ। ਰਹੀਮ ਨੇ ਕਿਹਾ, ਪੈਗੰਬਰ ਤਾਂ ਉਹ ਹੁੰਦਾ ਜਿਸ ਨੂੰ ਖੁਦਾ ਨੇ ਕੋਈ ਪੈਗਾਮ ਦਿੱਤਾ ਹੈ, ਤੁਸੀਂ ਕਿਸ ਤਰ੍ਹਾਂ ਪੈਗੰਬਰ, ਤੁਸੀਂ ਬਾਦਸ਼ਾਹ ਹੋ, ਮੈਂ ਤੁਹਾਡਾ ਇਹ ਮਜ਼ਹਬ ਨਹੀਂ ਕਬੂਲ ਕਰ ਸਕਦਾ, ਔਰ ਮੈਂ ਪੈਗੰਬਰ ਜਾਣ ਕੇ ਤੁਹਾਨੂੰ ਸਜਦਾ ਵੀ ਨਹੀਂ ਕਰ ਸਕਦਾ। ਸ਼ਾਇਦ ਆਪ ਨੂੰ ਪਤਾ ਹੋਵੇ, ਜਦ ਤਖਤ ਨਸ਼ੀਨ ਹੋਇਆ ਜਹਾਂਗੀਰ ਅਕਬਰ ਦਾ ਲੜਕਾ, ਉਹਨੇ ਸਭ ਤੋਂ ਪਹਿਲੇ ਰਹੀਮ ਨੂੰ ਜੇਲ੍ਹ ਵਿੱਚ ਪਾਇਆ, ਉਹਦੀ ਹਵੇਲੀ ਜ਼ਬਤ ਕਰ ਦਿੱਤੀ, ਉਹਦੀ ਜਾਇਦਾਦ ਜ਼ਬਤ ਕੀਤੀ। ਮੇਰੇ ਪਿਓ ਦੀ ਸ਼ਾਨ ਵਿੱਚ ਇਸਨੇ ਗੁਸਤਾਖੀ ਕੀਤੀ, ਪਰ ਮੇਰੇ ਪਿਤਾ ਦਾ ਮਜ਼ਹਬ ਨਹੀਂ ਚੱਲਣ ਦਿੱਤਾ। ਇਹਦਾ ਘਰ ਘਾਟ ਤਬਾਹ ਕਰ ਦਿੱਤਾ, ਇਹਨੂੰ ਸਜ਼ਾਏ ਮੌਤ ਦੇਣੀ ਸੀ, ਪਰ ਕੁਝ ਸੂਫੀ ਫਕੀਰਾਂ ਦੀ ਮਦਾਖਲਤ, ਵੀ ਨਹੀਂ ਬੰਦਾ ਬਹੁਤ ਸਿਆਣਾ ਹੈ, ਨੇਕ ਹੈ। ਸ਼ਾਇਦ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਪਤਾ ਹੋਵੇ, ਇਸਦਾ ਇੱਕ ਗ੍ਰੰਥ ਵੀ ਹੈ ਸੰਸਕ੍ਰਿਤ ਦੇ 'ਚ ਔਰ ਬ੍ਰਿਜ ਭਾਸ਼ਾ 'ਚ। ਰਹੀਮ ਦੁਹਾਵਲੀ ਬੜੀ ਮਸ਼ਹੂਰ ਹੈ, ਬੜੇ ਕੀਮਤੀ ਨੁਕਤੇ ਉਸਨੇ ਬਿਆਨ ਕੀਤੇ ਨੇ, ਬੜੇ ਮਹਾਨ ਨੁਕਤੇ ਉਸਨੇ ਬਿਆਨ ਕੀਤੇ ਨੇ। ਦਾਨੀ ਬੜਾ ਸੀ, ਆਮ ਪੈਗੰਬਰਾਂ ਨੇ, ਅਵਤਾਰਾਂ ਨੇ, ਗੁਰੂਆਂ ਨੇ ਇਹਨਾਂ ਹੀ ਆਖਿਆ, ਦਸਵੰਧ ਕੱਢੋ, ਦਸਵਾਂ ਹਿੱਸਾ ਕੱਢੋ, ਇਹ ਅੱਧਾ ਕੱਢ ਦਿੰਦਾ ਸੀ, ਇੰਨਾ ਦਾਨੀ ਸੀ। ਲੋੜਵੰਦ ਹਰ ਵਕਤ ਇਸਦੇ ਬੂਹੇ 'ਤੇ ਆਉਂਦੇ ਸਨ। ਅੱਜ ਜਦ ਜੇਲ੍ਹ 'ਚੋਂ ਰਿਹਾਅ ਹੋਇਆ, ਸਭ ਕੁਝ ਤਬਾਹ, ਕੁਛ ਵੀ ਕੋਈ ਨਹੀਂ, ਅਤੇ ਹੁਕਮ ਇਹ ਹੋਇਆ, ਤੂੰ ਆਸਾਮ ਸਾਈਡ ਨਿਕਲ ਜਾ, ਕਮ

ਲੈਣ ਵਾਲਿਆਂ ਨੇ ਮੇਰੇ ਨਾਲ ਜਿਹੜੀ ਯਾਰੀ ਜੋੜੀ ਸੀ ਉਹ ਛੋੜ ਦੇਣ, ਕਿਉਂਕਿ ਮੈਂ ਦੇਣ ਜੋਗਾ ਨਹੀਂ ਹੁਣ, ਮੇਰੇ ਕੋਲ ਕੁਛ ਵੀ ਨਹੀਂ। ਲੰਬੀ ਚੌੜੀ ਉਸਦੀ ਇਹ ਦੁਹਾਵਲੀ ਹੈ ਬਈ, ਵਗਦਾ ਹੋਇਆ ਦਰਿਆ ਬੰਦ ਹੋ ਗਿਆ, ਸੁੱਕ ਗਿਆ, ਮੇਰੇ ਕੋਲ ਪਾਣੀ ਦੇਣ ਵਾਸਤੇ ਨਹੀਂ ਹੈ। ਸਾਧੂ ਵੀ ਬੜੇ ਗਿਆਨੀ ਸਨ ਜਿਨ੍ਹਾਂ ਨੇ ਹੱਥ ਫੈਲਾਇਆ ਸੀ, ਆਖਿਆ ਬਈ ਸਰਿਤਾ ਸੁੱਕ ਜਾਂਦੀ ਹੈ, ਲੋਕੀ ਖੂਹ ਪੱਟ ਕੇ ਵੀ ਪਾਣੀ ਕੱਢ ਲੈਂਦੇ ਨੇ ਜ਼ਮੀਨ ਚੋਂ। ਇੱਕ ਨਿੱਕੀ ਜਿਹੀ ਅੰਗੂਠੀ ਪਹਿਨੀ ਹੋਈ ਸੀ ਕਿਧਰੇ ਸੋਨੇ ਦੀ, ਕਹਿਣ ਲੱਗੇ ਹਾਂ ਖੂਹ ਦੇ 'ਚ ਇਤਨਾ ਪਾਣੀ ਹੈ, ਕੱਢ ਕੇ ਦੇ ਦਿੱਤੀ। ਇਸ ਤਰ੍ਹਾਂ ਦਾ ਪੁਰਸ਼ ਸੀ ਰਹੀਮ। ਹੰਕਾਰ ਜਦ ਸ਼ਿਖਰ ਤੇ ਪਹੁੰਚਿਆ ਤਾਂ ਬਾਹਤ ਸ਼ਾਹਤ ਇਹਨਾਂ ਦੇ ਤੇ ਜ਼ਿੰਦਗੀ 'ਚ ਗੱਲਾਂ ਹੁੰਦੀ ਹੈ। ਮਰਨ ਤੋਂ ਬਾਅਦ ਨੇ ਅਕਬਰ ਦੇ ਅੰਦਰ ਖਿਆਲ ਆਇਆ ਪੈਗੰਬਰ ਅਵਤਾਰ ਤੇ ਸੰਸਾਰ ਤੋਂ ਰੁਖਸਤ ਹੋ ਜਾਣ ਤਾਂ ਵੀ ਪੂਜੇ ਜਾਂਦੇ ਨੇ, ਔਰ ਰਾਬਿੰਦਰ ਨਾਥ ਟੈਗੋਰ ਨੇ ਤੇ ਇੱਥੇ ਤੱਕ ਕਿਹਾ ਕੋਈ ਅਵਤਾਰੀ ਪੁਰਸ਼ ਆਪਣੇ ਸਮੇਂ 'ਚ ਨਹੀਂ ਪੂਜਿਆ ਜਾਂਦਾ, ਜਦੋਂ ਹੁੰਦਾ ਹੈ ਸਮਝਿਆ ਨਹੀਂ ਜਾਂਦਾ, ਜਦ ਰੁਖਸਤ ਹੋ ਜਾਂਦਾ ਹੈ ਲੋਕਾਂ ਨੂੰ ਸਮਝ ਮਿਲਦੀ ਹੈ ਉਦੋਂ ਹੁੰਦਾ ਨਹੀਂ। ਕੋਈ ਅਵਤਾਰੀ ਪੁਰਸ਼ ਆਪਣੇ ਸਮੇਂ 'ਚ ਨਹੀਂ ਪੂਜਿਆ ਗਿਆ, ਠੁਕਰਾਇਆ ਗਿਆ, ਜਦ ਉਹ ਹੁੰਦਾ ਹੈ ਸਮਝ ਦੇ 'ਚ ਨਹੀਂ ਆਉਂਦਾ, ਜਦ ਲੋਕਾਂ ਦੀ ਸਮਝ ਆਉਂਦੀ ਹੈ ਉਦੋਂ ਉਹ ਹੁੰਦਾ ਨਹੀਂ, ਫਿਰ ਉਸ ਸਮਝ ਦੀ ਪੂਜਾ ਚੱਲਦੀ ਹੈ। ਟੈਗੋਰ ਨੇ ਠੀਕ ਆਖਿਆ, ਆਪਣੇ ਸਮੇਂ 'ਚ ਪੰਜਵੇਂ ਗੁਰੂ ਨਾਨਕ ਤੱਤੀ ਤਵੀ ਦੇ ਨੇ, ਸਤਾ ਤੇ ਸਤ ਦਾ ਗੋਲ ਹੈ। ਹੁਣ ਸਤਾ ਕਿਵੇਂ ਪ੍ਰਾਪਤ ਹੁੰਦੀ ਹੈ? ਚਾਣਕ ਰਿਸ਼ੀ ਕਹਿੰਦੇ ਨੇ ਸਤਾ ਮਿਲਦੀ ਹੈ ਚਾਰ ਗੁਣਾਂ ਨਾਲ, ਤੇ ਸਤ ਪ੍ਰਾਪਤ ਹੁੰਦਾ ਦੋ ਗੁਣਾਂ ਨਾਲ। ਸਤ ਦੇ ਦੋ ਗੁਣ ਨੇ, ਸਤਾ ਦੇ ਚਾਰ ਗੁਣ ਨੇ, ਇਸ ਵਾਸਤੇ ਸਤਾ ਕਹਿੰਦੇ ਨੇ ਚੌਪਾਇਆ ਜਾਨਵਰ ਹੈ, ਮਨੁੱਖਤਾ ਤੇ ਧਰਮ ਦੇ ਚਾਹੁੰਦੀ ਹੈ। ਉਹ ਦੋ ਪੈਰਾਂ ਤੇ ਚੱਲਦਾ, ਉਹਦੇ ਦੋ ਪੈਰ ਨੇ, ਗੁਰੂ ਨਾਨਕ ਨੇ ਬਿਆਨ ਕੀਤੇ ਨੇ। ਸਤਾ ਦੇ ਚਾਰ ਕਦਮ ਨੇ, ਚਾਰ ਗੁਣਾਂ ਨਾਲ ਪ੍ਰਾਪਤ ਹੁੰਦੀ ਹੈ, ਇਹਨੂੰ ਚਾਣਕ ਬਿਦਰ ਔਰ ਭਰਤਰੀ ਬਿਆਨ ਕਰਦੇ ਨੇ। ਮੈਂ ਸਵੇਰੇ ਅਰਜ਼ ਕੀਤੀ ਸੀ ਇਹਨਾਂ ਤਿੰਨਾਂ ਮਹਾਂਪੁਰਸ਼ਾਂ ਨੇ ਰਾਜਨੀਤੀ ਦੇ ਬੜੇ ਵੱਡੇ ਵੱਡੇ ਗ੍ਰੰਥ ਲਿਖੇ ਨੇ, ਚਾਣਕ ਨੀਤੀ ਦਰਪਣ, ਬਿਦਰ ਨੀਤੀ ਦਰਪਣ ਤੇ ਨੀਤੀ ਸ਼ਤਕ ਭਰਤਰੀ ਦਾ। ਅੱਜ ਭਾਰਤ ਦੇ ਹਰ ਵੱਡੇ ਰੇਲਵੇ ਸਟੇਸ਼ਨ ਤੇ ਰੇਲਵੇ ਬੁੱਕ ਸਟਾਲ ਤੇ ਇਹਨਾਂ ਦੇ ਗ੍ਰੰਥ ਆਮ ਵਿਕਦੇ ਨੇ। ਸਫ਼ਰ ਦੇ ਜਿਤਨੇ ਇਹ ਤਿੰਨ ਗ੍ਰੰਥ ਪੜ੍ਹੇ ਜਾ ਰਹੇ ਨੇ ਮੈਂ ਦੇਖ ਕੇ ਹੈਰਾਨ ਹੋਇਆ, ਹੋਰ ਇਤਨੇ ਨਹੀਂ। ਚਾਣਕ ਨੀਤੀ ਦਰਪਣ, ਬਿਦਰ ਨੀਤੀ ਦਰਪਣ ਤੇ ਨੀਤੀ ਸ਼ਤਕ ਬਰਤਰੀ। ਚਾਣਕ ਸਤਾ ਪ੍ਰਾਪਤੀ ਦੇ ਚਾਰ ਗੁਣ ਦੱਸਦਾ ਹੈ, ਸ਼ਾਮ ਦਾਮ ਡੰਡ ਭੇਦ। ਸ਼ਾਮ ਅਗਲੇ ਦੀ ਸ਼ਰਨੀ ਪੈ ਜਾਓ, ਪੈਰੀ ਪੈ ਜਾਓ, ਤੇ ਅਗਲੇ ਦੀ ਪੈਰੀ ਪੈ ਕੇ ਅਗਲੇ ਦੇ ਪੈਰ ਰੋਕ ਦਿਓ, ਉਹਨੂੰ ਚੱਲਣ ਜੋਗਾ ਰਹਿਣ ਹੀ ਨਾ ਦਿਓ। ਅਗਲਾ ਸਿਆਣਾ ਹੋਵੇ ਤੇ ਇਹ ਸੋਚੇ ਜਿਹੜਾ ਮੇਰਾ ਮੇਰੇ ਪੈਰੀ ਪੈ ਰਿਹਾ, ਮੇਰੇ ਪੈਰਾਂ ਨੂੰ ਰੋਕਣ ਵਾਸਤੇ ਪੈ ਰਿਹਾ, ਮੈਂ ਚੱਲ ਨਾ ਸਕਾਂ, ਸਿਆਣਾ ਹੋਵੇ। ਔਰ ਇਸ ਤਰ੍ਹਾਂ ਕਾਬੂ ਨਾ ਹੋਵੇ ਤਾਂ ਫਿਰ ਸਤਾ ਦੂਸਰਾ ਗੁਣ ਵਧਦੀ ਹੈ ਕਿ ਦਾਮ ਕੁਝ ਦੇ ਕੇ ਖਰੀਦ ਲਓ, ਹਰ ਚੀਜ਼ ਜਗਤ ਵਿੱਚ ਵਿਕਾਊ ਹੈ, ਮਨੁੱਖਤਾ ਵੀ ਵਿਕਾਊ ਹੈ, ਇਨਸਾਨੀਅਤ ਵੀ ਵਿਕਾਊ ਹੈ। ਬਾਜ਼ਾਰ ਵਿੱਚ ਇਸਤਰੀ ਦੀ ਅਸਮਤ ਵਿਕਦੀ ਹੈ ਸਾਰੀ ਦੁਨੀਆਂ 'ਚ, ਪੁਰਸ਼ ਦਾ ਇਮਾਨ ਵਿਕਦਾ ਹੈ, ਧਰਮ ਵਿਕਦਾ ਹੈ। ਮਿਰਜ਼ਾ ਗਾਲਬ ਨੇ ਕਿਸੇ ਵਕਤ ਕਿਹਾ ਸੀ, ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ। ਮਨੁੱਖ ਨੂੰ ਮੁੱਲ ਮਿਲਣਾ ਚਾਹੀਦਾ ਹੈ, ਉਹ ਇਮਾਨ ਵੀ ਵੇਚਣ ਨੂੰ ਤਿਆਰ ਹੈ, ਧਰਮ ਵੀ ਵੇਚਣ ਨੂੰ ਤਿਆਰ ਹੈ, ਕੌਮ ਵੀ ਵੇਚਣ ਨੂੰ ਤਿਆਰ ਹੈ, ਸਭ ਕੁਝ ਵੇਚਣ ਨੂੰ ਤਿਆਰ ਹੈ, ਮੁੱਲ ਮਿਲਣਾ ਚਾਹੀਦਾ ਹੈ। ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਮਿਰਜ਼ਾ ਗਾਲਬ, ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ। ਖਰੀਦ ਲਓ ਇਸ ਦਾ ਇਮਾਨ, ਖਰੀਦ ਲਓ ਇਸ ਦੀ ਅਣਖ, ਇਹਦੀ ਗੈਰਤ, ਇਹਦੀ ਹਿੰਮਤ, ਇਹਦੀ ਜੁਰਤ, ਦਾਮ। ਪਰ ਅਗਲਾ ਇਤਨਾ ਅਣਖੀਲਾ

0: ਆਵੇ ਔਰ ਆਖੇ ਮੈਂ ਕੋਈ ਵਸਤੂ ਨਹੀਂ ਹਾਂ ਕਿ ਤੂੰ ਮੈਨੂੰ ਖਰੀਦ ਲਵੇਂ, ਮੈਂ ਵਿਕਾਊ ਮਾਲ ਨਹੀਂ। ਤੋ ਸਤਾਦਾਰੀ ਫਿਰ ਤੀਸਰੇ ਗੁਣ ਨੂੰ ਵਰਤਦਾ ਹੈ, ਸ਼ਾਮ ਦਾਮ ਡੰਡ, ਡੰਡ ਦਿਓ, ਟੋਰਚਰ ਕਰੋ, ਮਾਰੋ, ਜੇਲ੍ਹ ਦੇ ਚ ਪਾਓ, ਤਕਲੀਫ ਦਿਓ, ਸਤਾਓ, ਭੁੱਖਾ ਮਾਰੋ, ਪਿਆਸਾ ਮਾਰੋ, ਟੋਰਚਰ ਕਰੋ। ਤੇ ਜੋ ਇਸ ਢੰਗ ਨਾਲ ਵੀ ਕਾਬੂ ਨਾ ਆਵੇ, ਭੇਦ ਪਾੜੋ, ਇੱਕ ਪਾਰਟੀ ਦੀ ਦੋ ਦੋ ਪਾਰਟੀ ਬਣਾ ਦਿਓ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਕਤ ਉਹਨਾਂ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਗੁਰੂ ਹੋਣ ਦਾ ਦਾਅਵਾ ਕਰ ਲਿਆ, ਮੈਂ ਗੁਰੂ ਹਾਂ, ਇਹ ਗੁਰੂ ਨਹੀਂ ਹੈ। ਮਸੰਦਾ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਜੀ ਦਾ ਘਰ ਘਾਟ ਲੁੱਟ ਲਿਆ ਤੇ ਸ਼ਕਤੀ ਸਾਰੀ ਪਿੱਛੇ ਜਹਾਂਗੀਰ ਦੀ, ਵੀ ਤੂੰ ਬਣ, ਤੂੰ ਵੱਡਾ ਭਰਾ ਹੈ, ਤੂੰ ਗੁਰੂ, ਇਹ ਛੋਟਾ ਸਭ ਤੋਂ, ਇਹ ਗੁਰੂ ਹੋਣ ਦਾ ਦਾਅਵਾ ਕਰੀ ਬੈਠਾ। ਇਸ ਤਰ੍ਹਾਂ ਪਾੜਿਆ ਗਿਆ ਭਰਾ ਭਰਾ ਨੂੰ, ਔਰ ਮੁਖਾਲਫ ਬਣਿਆ ਪ੍ਰਿਥੀ ਚੰਦ। ਸ਼ਾਇਦ ਤੁਹਾਡੇ ਵਿੱਚੋਂ ਕਿਸੇ ਨੇ ਦਰਸ਼ਨ ਕੀਤੇ ਹਨ, ਦੇਖਿਆ ਹੋਵੇ ਤਰਨ ਤਾਰਨ ਰੋਡ, ਅੰਮ੍ਰਿਤਸਰ ਤੋਂ ਜੋ ਤਰਨ ਤਾਰਨ ਜਾਂਦਾ ਹੈ, ਕੋਈ 7-8 ਮੀਲ ਦੀ ਦੂਰੀ ਤੇ ਝੂਲ ਤੇ ਮਹਿਲ, ਉਹ ਜਿਹੜਾ ਅਸਥਾਨ ਹੈ ਪ੍ਰਿਥੀ ਚੰਦ ਦਾ ਬਣਾਇਆ ਹੈ। ਉੱਥੇ ਸਰੋਵਰ ਵੀ ਹੈ, ਉਹਨੇ ਦਰਬਾਰ ਸਾਹਿਬ ਵੀ ਬਣਾਇਆ, ਉੱਥੇ ਆਪਣੀ ਗੁਰਗੱਦੀ ਲਾਈ, ਗੁਰੂ ਹੋਣ ਦਾ ਦਾਅਵਾ ਕੀਤਾ, ਮਸੰਦਾ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਜੀ ਦਾ ਘਰ ਘਾਟ ਲੁੱਟ ਲਿਆ, ਚਾਰੋਂ ਪਾਸੇ ਪਹਿਰਾ ਬਿਠਾ ਦਿੱਤਾ, ਅੰਮ੍ਰਿਤਸਰ ਦੇ ਕੋਈ ਪਹੁੰਚੇ ਵੀ ਨਾ ਗੁਰੂ ਅਰਜਨ ਦੇਵ ਜੀ ਤੱਕ। ਹਾਲਾਤ ਐਸੇ ਹੋਏ, ਦਿਨ ਭਰ ਲੰਗਰ ਨਹੀਂ ਮਿਲਿਆ ਗੁਰੂ ਅਰਜਨ ਦੇਵ ਜੀ ਨੂੰ, ਸੰਗਤਾਂ ਨੂੰ ਵੀ ਨਾ ਮਿਲਿਆ। ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਿਆ, ਧਨ ਲੁੱਟ ਕੇ ਲੈ ਗਿਆ, ਸ਼ਸਤਰ ਲੁੱਟ ਕੇ ਲੈ ਗਿਆ, ਬਸਤਰ ਲੁੱਟ ਕੇ, ਸਭ ਕੁਛ ਲੈ ਗਿਆ। ਜਗਤ ਮਾਤਾ ਗੰਗਾ ਜੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੁਪਤ ਨੇ, ਉਹਨਾਂ ਨੇ ਘਰ ਟਟੋਲਿਆ, ਮਤਾਂ ਕਿਧਰੇ ਕੋਈ ਚੀਜ਼ ਲੱਭੇ ਤੇ ਸਤਿਗੁਰਾਂ ਲਈ ਕੋਈ ਦੋ ਪ੍ਰਸ਼ਾਦੇ ਬਣਨ। ਮਿੱਟੀ ਦੇ ਭਾਂਡੇ 'ਚ ਥੋੜਾ ਬੇਸਣ ਪਿਆ ਸੀ, ਮਿੱਟੀ ਦੇ ਤਵੇ 'ਤੇ ਦੋ ਰੋਟੀਆਂ ਬਣੀਆਂ, ਔਰ ਮਿੱਟੀ ਦੇ ਠੇਕਰੇ ਦੇ 'ਚ ਇਹ ਦੋ ਰੋਟੀਆਂ ਗੁਰੂ ਅਰਜਨ ਦੇਵ ਜੀ ਦੇ ਅੱਗੋਂ ਰੱਖੀਆਂ, ਜ਼ਾਰੋ ਜ਼ਾਰ ਰੋ ਪਈਆਂ। ਉੱਥੇ ਸਤਿਗੁਰਾਂ ਨੇ ਇੱਕ ਵਾਕ ਉਚਾਰਨ ਕੀਤਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਹੈ, ਕਾਨੜਾ ਮਹੱਲਾ ਪੰਜਵਾਂ, ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇ ਸੰਗ ਸੁਖ ਬਿਹਾਤ। ਕੋਈ ਗੱਲ ਨਹੀਂ, ਧਰਤੀ ਤੇ ਸੋਣਾ ਹੈ, ਬਿਸਤਰੇ ਲੈ ਗਏ ਉਹ ਸਾਰੇ, ਭੋਜਨ ਰੁੱਖ ਹੈ, ਘਰ ਦੇ 'ਚ ਕੁਛ ਨਹੀਂ ਹੈ, ਪਰ ਤੂੰ ਰੋ ਨਾ। ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਿਆ, ਧਨ ਲੁੱਟ ਕੇ ਲੈ ਗਿਆ, ਬਸਤਰ ਲੁੱਟ ਕੇ ਲੈ ਗਿਆ, ਸਾਜ਼ੋ ਸਮਾਨ ਲੁੱਟ ਕੇ ਲੈ ਗਿਆ, ਇਹਨਾਂ ਸਾਰੀਆਂ ਨਿਆਮਤਾਂ ਨੂੰ ਦੇਣ ਵਾਲਾ ਜਿਹੜਾ ਪਰਮਾਤਮਾ ਹੈ ਉਹ ਮੇਰੇ ਦਿਲ ਦੇ 'ਚ ਬੈਠਾ, ਉਹਨੂੰ ਤਾਂ ਲੁੱਟ ਕੇ ਨਹੀਂ ਲੈ ਗਿਆ, ਦਾਤਾ ਮੇਰੇ ਕੋਲ ਬੈਠਾ। ਤੂੰ ਰੋ ਨਾ, ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇ ਸੰਗ ਸੁਖ ਬਿਹਾਤ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਹੌਸਲਾ, ਮਾੜਾ ਜਿਹਾ ਕਿਧਰੇ ਨੂੰ ਕੰਡਾ ਲੱਗ ਜਾਏ ਮਨੁੱਖ ਨੂੰ ਪਤਾ ਕਹਿ ਦਿੰਦਾ, ਪਤਾ ਨਹੀਂ ਰੱਬ ਹੈ ਵੀ ਸਹੀ ਕਿ ਨਹੀਂ, ਮਨੁੱਖ ਦੀ ਸ਼ਰਧਾ ਬੜੀ ਕਮਜ਼ੋਰ ਹੈ, ਛੋਟੀ ਛੋਟੀ ਗੱਲਾਂ ਤੇ ਟੁੱਟ ਜਾਂਦੀ। ਪਿਛਲੇ ਸਾਲ ਮੈਨੂੰ ਕੈਲੀਫੋਰਨੀਆ 'ਚ ਇੱਕ ਸੱਜਣ ਮਿਲਿਆ, ਕਹਿੰਦੇ ਗਿਆਨੀ ਜੀ ਮੇਰੀ ਗੁਰੂ 'ਤੇ ਕੋਈ ਸ਼ਰਧਾ ਨਹੀਂ ਰਹੀ। ਮੈਂ ਕਿਹਾ ਕਿਉਂ? ਕਹਿੰਦਾ ਅਖੰਡ ਪਾਠ ਵੀ ਰਖਾਇਆ ਸੀ, ਲੰਗਰ ਵੀ ਚਲਾਇਆ, ਪੈਸੇ ਵੀ ਖੂਬ ਖਰਚ ਕੀਤੇ, ਸਾਡੀ ਅਰਦਾਸ ਤੇ ਪੂਰੀ ਨਹੀਂ ਹੋਈ, ਸਾਡੀ ਸ਼ਰਧਾ ਟੁੱਟ ਗਈ। ਮਨੁੱਖ ਦੀ ਸ਼ਰਧਾ ਕੀ ਹੈ? ਕੁਛ ਨਹੀਂ, ਰੇਤ ਦੀ ਕੰਧ ਇਹਦੇ ਤਾਕਾਂ ਮਾਰੋ ਗਈ, ਪਰ ਕਿਸੇ ਦੀ ਸ਼ਰਧਾ ਐਸੀ ਹੈ, ਬੈਠਾ ਤੱਤੀ ਤਵੀ ਤੇ ਉੱਪਰ ਗਰਮ ਗਰਮ ਰੇਤਾ ਵੀ ਪੈ ਰਿਹਾ, ਕਸੂਰ ਕੀ ਹੈ? ਬੇਕਸੂਰ ਹੈ। ਪਤਾ ਹੈ ਚਾਣਕ ਨੇ ਕੀ ਆਖਿਆ? ਉਹ ਕਹਿੰਦਾ ਹੈ ਪਾਗਲਾਂ ਦੀ ਮਹਿਫਿਲ ਦੇ 'ਚ, ਪਾਗਲਾਂ ਦੀ ਭੀੜ ਦੇ 'ਚ ਸਿਆਣਾ ਹੋ ਜਾਣਾ ਵੀ ਇੱਕ ਪਾਗਲਪਨ ਹੈ, ਕਿਉਂਕਿ ਪਾਗਲ ਜੀਣ ਨਹੀਂ ਦੇਣਗੇ। ਮੂਰਖਾਂ ਦੇ ਇਕੱਠ ਦੇ 'ਚ इतना सयाना हो जाना भी पागलपन है। महात्मा बुद्ध अपने ढंग नाल बयान करदे ने, अपने चचेरे बिरा आनंद नूं कहिंदे ने आनंद। बहुत वड्डी भीड़ दे च कोई चंगे मनुख नहीं आउंदे, और चंगे मनुखां दी जमीन ते कदी भीड़ नहीं होई। इह सूत्र है इक, गिटियां ते पत्थर जितने पहाड़ां ते मिल जांदे ने हीरे कोई नहीं, संघ ते सिपियां जितनियां सागर चो लभ जांदियां ने इतने मोती कोई नहीं, चंगे मनुखां दी संसार ते भीड़ कतई नहीं होई, होई नहीं, कदी नहीं होई। महात्मा बुद्ध कहिंदे ने आनंद बहुत वड्डी भीड़ दे च कोई चंगे मनुख नहीं आउंदे। भारत दे भाषा गैनी कहिंदे ने भीड़ शब्द भेड़ां तो बनया, भेड़ां दी भीड़ आउंदी, शेरां दी भीड़ नहीं आउंदी। डारां होंदियां ने भेड़ां दियां, शेरां दियां नहीं आउंदियां। बहुत वड्डी भीड़ दे च कोई चंगे मनुख नहीं आउंदे, और चंगे मनुखां दी कदी भीड़ नहीं आउंदी। चंगा मनुख कोई इक अद्धा तो भीड़ ते भेड़ियां दी तो फिर ताकत भी बैड़ियां कोल आउंदी है, नेक कोल ताकत नहीं आउंदी क्योंकि कल्ला आउंदा है। ईरानी सूफी संत शेख सादी साहब का कहना है गलतुल आम सही, बड़े ध्यान नाल सुनना मैं समाप्ति करा, गलतुल आम सही, निड़िनवे बंदे अगर गलत होवन ते एक सही होवे, वो एक बंदा गलत समझिया जाएगा। गलतुल आम सही, बहु गिनती अगर गलत है तो सही समझी जाएगी, एक बंदा अगर सही है तो गलत समझिया जाएगा। और हमेशा संसार दे कोई एक कद सही होंदा, बाकी ते सब गलत होंदे, ओके ना होना, कोई कद सही होंदा है। भगत कबीर कहने लोग कहें कबीर बौराना, सारा बनारस कह रहे सी कबीर पागल है, पागल है। हुण बनारस दे वासियां नूं कौन दसे, इक्को ही ते बंदा जिहड़ा सियाणा है, बाकी ते सब पागल वसदे पए ने, इक्को ही ते मनुख है जो सियाणा है। लोग कहें कबीर बौराना, ते जे पागलां दी भीड़ होवे, सियाणा कल्ला होवे तो पागल जित जाणगे। बनारस चो कढ दित्ता सी कबीर नूं, बाकी जिंदगी उसने मगहर दे च बतीत कीती सी, उन्हों बनारस छोड़नी पई सी। गलतुल आम सही, बहुत गिणती दे च लोकी गलत होवन तो सही समझे जांदे न, और एक अद मनुख किधरे सही होवे तो गलत समझिया जांदा है, क्योंकि एक है, कल्ला है। और हमेशा देखना इस तरह के पैगंबरी अवतारी पुरश अपने आखिरी समय च कल्ले ही रह जांदे, कोई साथ नहीं देंदा, कोई नहीं देंदा। दूर क्यों जाओ, गुरु तेग बहादुर साहब जी कहते हैं संग सखा सब तज गए को न निभे ओ साथ। दुनिया दे च लोग साथ लभदे ने सुख दा, गुरु तेग बहादुर साहब जी महाराज कहते ने कोई किसी का साथी नहीं। बंदा कह देंदा वो मेरा साथी, वो मेरा साथी, वो मेरा साथी, गुरु तेग बहादुर साहब जी कहने मुगालते चाहे तो बिल्कुल मुगालते चाहे। सुख में बहुत संगी भए, दुख में संग ना को, तेरे साथी नहीं ने सुख दे साथी ने। जब तेरे को दुख होया ना तो चिराग लेके भी साथी लभेगा नहीं, मिलने नहीं लभणगे। कौन दुख नाल रिश्ता जोड़े, कौन दुख दा साथी बने, सब सुख दे साथी होंदे।
1: You're listening to KRPI 1550 Radio, Ferndale, Washington.

0: ਰੇਡੀਓ ਸਟੇਸ਼ਨ 1550 AM ਗੁਰਬਾਣੀ ਸੈਗਮੈਂਟ ਤੁਹਾਡੇ ਤੱਕ। ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਹਾਡਾ ਘਰ, ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ। ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰਿਐਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰਿਐਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰਿਐਲਟਰਸ ਵਿੱਚ ਸ਼ਾਮਿਲ ਹਨ। ਮਾਰਕੀਟ ਦੀ ਪੂਰੀ ਸਮਝ ਨਾਲ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ। ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ 604-351-5511 ਤੇ ਕਾਲ ਕਰੋ। 604-351-5111

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 5 ਜੂਨ ਤੋਂ 10 ਜੂਨ ਤੱਕ। ਫਰੈਸ਼ ਰੈਗੂਲਰ ਓਕਰਾ ਲਵੋ 2.49 ਨੂੰ ਪਾਉਂਡ, 2 ਪਾਉਂਡ ਪਲੇਨ ਗੁੜ 2.98 ਨੂੰ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਨੂੰ, ਧਨੀਏ ਦੀਆਂ 2 ਗੁੱਛੀਆਂ 1.29 ਨੂੰ ਅਤੇ 4 ਪਾਉਂਡ ਇੰਡੀਕੈਂਟ ਸਾਬਤ ਲਾਲ ਮਸਰ 2.98 ਦਾ ਬੈਗ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ @604-581-1900।

0: ਜਿਹੜਾ ਕਰਮ ਦੂਸਰੇ ਨੂੰ ਚੋਟ ਪਹੁੰਚਾਉਂਦਾ ਹੈ ਉਸ ਤੋਂ ਦੁੱਖ ਹੀ ਨਿਕਲੇਗਾ, ਸੁੱਖ ਨਹੀਂ ਨਿਕਲ ਸਕਦਾ। ਕਿਸੇ ਦੇ ਮਨ ਨੂੰ ਤੂੰ ਚੋਟ ਪਹੁੰਚਾਈਏ ਤਾਂ ਤੈਨੂੰ ਮਾਨਸਿਕ ਪੀੜਾ ਮਿਲੇਗੀ, ਕਿਸੇ ਦੇ ਸਰੀਰ ਨੂੰ ਤੂੰ ਚੋਟ ਪਹੁੰਚਾਈਏ ਤਾਂ ਸਰੀਰ ਤੇਰਾ ਬਚ ਨਹੀਂ ਸਕਦਾ, ਕਿਉਂਕਿ ਪਰਮਾਤਮਾ ਦੇ ਦਰਬਾਰ ਵਿੱਚ ਰੰਗ ਰੂਪ ਨਜ਼ਲ ਭਾਸ਼ਾ ਮਜ਼ਹਬ ਦੀ ਵਿਚਾਰ ਨਹੀਂ ਆਉਂਦੀ। ਤੇਰਾ ਰੰਗ ਕੈਸਾ, ਤੇਰਾ ਰੂਪ ਕੈਸਾ, ਤੇਰਾ ਮਜ਼ਹਬ ਕੀ ਹੈ, ਤੇਰਾ ਮੁਲਕ ਕੈਸਾ, ਤੇਰੀ ਭਾਸ਼ਾ ਕੀ ਹੈ, ਤੇਰਾ ਵਰਨ ਕੀ ਹੈ, ਤੇਰੀ ਜਾਤ ਪਾਤ ਕੀ ਹੈ, ਪਰਮਾਤਮਾ ਇਸ ਦੀ ਵਿਚਾਰ ਨਹੀਂ ਕਰਦਾ। ਫਿਰ ਕਿਸ ਦੀ ਕਰਦਾ? ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਸ ਸੱਚੇ ਦੇ ਦਰਬਾਰ ਵਿੱਚ ਕੇਵਲ ਕਰਮਾਂ ਦੀ ਵਿਚਾਰ, ਹੋਰ ਕੁਛ ਵੀ ਨਹੀਂ। ਤੇਰਾ ਮਜ਼ਹਬ ਕੀ ਹੈ, ਤੇਰਾ ਮੁਲਕ ਕੀ ਹੈ, ਤੇਰਾ ਰੰਗ ਰੂਪ ਕੈਸਾ, ਤੇਰੀ ਭਾਸ਼ਾ ਕੀ ਹੈ, ਜਾਤ ਪਾਤ ਕੀ ਹੈ, ਗੋਤ ਕੀ ਹੈ, ਘਰਾਨਾ ਕੀ ਹੈ, ਕੁਛ ਵੀ ਨਹੀਂ। ਕਰਮ ਕੀ ਹੈ? ਕਰਮੇ ਕਰਮੇ ਹੋਏ ਵਿਚਾਰ। ਦੁੱਖ ਹੈ ਤਾਂ ਸਮਝ ਲੈਣਾ ਕੋਈ ਐਸੇ ਬੀਜ ਬੋਏ ਗਏ ਨੇ। ਅਕਸਰ ਮਨੁੱਖ ਕਹਿ ਦਿੰਦਾ ਹੈ ਪਤਾ ਨਹੀਂ ਇਹ ਦੁੱਖ ਕਿਉਂ ਹੈ, ਦਰਅਸਲ ਬੀਜ ਅੱਜ ਬੋਇਆ ਤਾਂ ਫਲ ਅੱਜ ਤੇ ਹੈ ਨਹੀਂ। ਬੀਜ ਫਲ ਤੱਕ ਅਪੜੇ ਵਿਚਕਾਰ ਕਾਫੀ ਸਮੇਂ ਦਾ ਗੈਪ ਹੈ, ਅੰਤਰਾਲ ਹੈ। ਅੱਜ ਬੀਜ ਬੋਇਆ, 2 ਸਾਲ 4 ਸਾਲ 10 ਸਾਲ ਬਾਅਦ ਕਿਧਰੇ ਫਲ ਹੈ। ਤੂੰ ਕਈ ਦਫਾ ਪਤਾ ਹੀ ਨਹੀਂ ਚੱਲਦਾ ਇਹ ਦੁੱਖ ਪਤਾ ਨਹੀਂ ਕਿਹੜੇ ਬੀਜ ਦਾ ਫਲ ਹੈ, ਮੈਂ ਕਦੋਂ ਬੋਇਆ ਸੀ। ਸ੍ਰੀ ਕਬੀਰ ਕਹਿੰਦੇ ਨੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ ਰੇ, ਹੇ ਪ੍ਰਭੂ ਮੈਨੂੰ ਕੁਛ ਨਹੀਂ ਪਤਾ, ਮੈਂ ਨਹੀਂ ਜਾਣਦਾ। ਕਿਉਂ? ਤੂੰ ਐਸਾ ਨਿਯਮ ਬਣਾਇਆ, ਤੂੰ ਐਸੀ ਮਰਿਆਦਾ ਬਣਾਈਏ, ਬੀਜ ਹੁਣ ਬੋਈਏ ਤੇ ਹੁਣੇ ਫਲ ਨਹੀਂ ਹੈ, ਉਡੀਕ ਕਰਨੀ ਪਏਗੀ, ਉਡੀਕ ਕਰਨੀ ਪਏਗੀ। ਮੈਂ ਕਣਕ ਅੱਜ ਬੋਈਏ ਅੱਜ ਕਣਕ ਨਹੀਂ ਹੈ, ਮੈਂ ਅੱਜ ਅੰਬ ਦਾ ਬੂਟਾ ਲਾਇਆ ਹੈ ਅੱਜ ਮੈਨੂੰ ਅੰਬ ਨਹੀਂ ਮਿਲਣਾ, ਮੈਂ ਅੱਜ ਅੰਗੂਰ ਦੀ ਵੇਲ ਲਾਈ ਹੈ ਅੱਜ ਅੰਗੂਰ ਕੋਈ ਨਹੀਂ। ਆਦਮੀ ਫਲ ਲਈ, ਫੁੱਲਾਂ ਲਈ, ਅੰਨ ਲਈ 6 ਮਹੀਨੇ, ਸਾਲ, 2 ਸਾਲ, 5 ਸਾਲ, 10 ਸਾਲ ਇੰਤਜ਼ਾਰ ਕਰ ਸਕਦਾ, ਕਰਦਾ ਹੈ, ਸਾਰੀ ਦੁਨੀਆ ਚਾਹੁੰਦੀ ਹੈ। ਪਾਠ ਕੀਤਾ ਹੈ, ਜਪ ਕੀਤਾ ਹੈ, ਅੰਮ੍ਰਿਤ ਵੇਲੇ ਉੱਠਿਆ ਹੈ, ਕਹਿੰਦੇ ਅੱਜ ਪਾਠ ਤੇ ਬੜਾ ਕੀਤਾ ਹੈ, ਜਪ ਤੱਕ ਤੇ ਬੜਾ ਕੀਤਾ ਹੈ, ਹੋਇਆ ਤੇ ਕੁਛ ਵੀ ਨਹੀਂ। ਐਸੇ ਮਿਲਦੇ ਨੇ ਮੈਨੂੰ, ਹੋਇਆ ਤੇ ਕੁਛ ਵੀ ਨਹੀਂ, ਹੱਦ ਹੋ ਗਈ। ਅੰਬ ਦਾ ਬੂਟਾ ਤੂੰ ਲਾਇਆ ਔਰ ਤੇਰਾ ਵਿਸ਼ਵਾਸ ਕਾਇਮ ਹੈ ਕੋਈ ਨਹੀਂ 2-4 ਸਾਲਾਂ ਬਾਅਦ ਫਲ ਆਏਗਾ, ਆਏਗਾ। ਕਈ ਦਫਾ ਮਾਸੂਮ ਬੱਚੇ ਹੁੰਦੇ ਨੇ, ਕਿਉਂਕਿ ਮੈਂ ਪਿੱਛੇ ਕਿਸਾਨ ਦਾ ਹੀ ਬੱਚਾ ਰਿਹਾ, ਘਰਾਣਾ ਕਿਸਾਨਾਂ ਦਾ ਸੀ। ਬਚਪਨਾ ਐਸਾ ਹੁੰਦਾ, ਬੀਜ ਹੁਣ ਬੋਇਆ ਸਵੇਰੇ ਤੇ ਸ਼ਾਮ ਨੂੰ ਫਰੋਲ ਕੇ ਵੇਖਦਾ ਪਿਆ, ਪੁੰਗਰਦਾ ਪਿਆ ਕਿ ਨਹੀਂ, ਬੇਸਬਰੀ ਬੇਸਬਰੀ। ਫਿਰ ਸਵੇਰੇ ਮਿੱਟੀ ਹਟਾ ਰਿਹਾ। ਇਹ ਮੈਂ ਇਸ ਵਾਸਤੇ ਕਹਿ ਰਿਹਾ, ਬਹੁਤ ਪੁਰਾਣੀ ਗੱਲ, ਦੇਸ਼ ਦੀ ਵੰਡ ਤੋਂ ਪਹਿਲੀ ਦੀ ਗੱਲ, ਫੁੱਲਾਂ ਦੇ ਬੀਜ ਮੈਂ ਬੋਏ ਛੋਟੇ ਹੁੰਦੇ ਆ, ਤੇ ਮੈਂ ਸ਼ਾਮ ਨੂੰ ਫਰੋਲ ਕੇ ਵੇਖਾ ਪਿਆ। ਮਾਂ ਕਹਿਣ ਲੱਗੀ ਇਹ ਕੀ ਕਰਨੇ ਸਵੇਰੇ ਤੇ ਬੋਏ ਨੇ, ਤੇ ਮੈਂ ਕਿਹਾ ਦੇਖਦਾ ਪਿਆ ਪੁੰਗਰਦੇ ਪਏ ਨੇ ਕਿ ਨਹੀਂ, ਸਬਰ ਕਰ ਬਈ, 5-10 ਦਿਨ ਸਬਰ ਕਰ, ਮੈਂ ਸਵੇਰੇ ਦੇਖਾਂ, ਸ਼ਾਮੇ ਮਿੱਟੀ ਹਟਾਵਾਂ, ਸਵੇਰੇ ਮਿੱਟੀ ਹਟਾਵਾਂ। ਇੱਕ ਦਿਨ ਪਿਤਾ ਜੀ ਨੇ ਕਹੇ ਨਹੀਂ ਪੁੰਗਰਨਗੇ, ਤੂੰ ਬੀਜ ਖਰਾਬ ਕਰ ਦਿੱਤਾ, ਇੰਨੀ ਬੇਸਬਰੀ, ਬੋਏ ਨੇ ਤੂੰ ਜ਼ਰਾ ਸਬਰ ਰੱਖ, ਸਵੇਰੇ ਮਿੱਟੀ ਹਟਾ ਕੇ ਦੇਖਦਾ, ਸ਼ਾਮੀ ਮਿੱਟੀ ਹਟਾ ਕੇ ਦੇਖਦਾ, ਇਤਨੀ ਬੇਸਬਰੀ। ਕਿਤੇ ਥੋੜਾ ਜਿਹਾ ਪਾਠ ਸਵੇਰੇ ਕੀਤਾ, ਗੁਰਦੁਆਰੇ ਆ ਕੇ ਮੱਥਾ ਟੇਕਿਆ, ਕਿਧਰੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਕਰਾਈ ਹੋਵੇਗੀ, ਚਲੋ ਲੰਗਰ ਵੀ ਕਰਾਇਆ ਹੋਵੇਗਾ, ਗੁਸਤਾਖੀ ਮਾਫ, ਪਰ ਦੇਖਦਾ ਫਲ ਤੇ ਕੋਈ ਨਹੀਂ ਆਇਆ, ਫਲ ਤੇ ਕੋਈ ਨਹੀਂ ਮਿਲਿਆ। 4 ਦਿਨ ਹੋ ਗਏ, ਹਫ਼ਤਾ ਹੋ ਗਿਆ, ਫਲ ਤੇ ਕੋਈ ਨਹੀਂ ਮਿਲਿਆ। ਮੈਂ ਅਰਜ਼ ਕਰਾਂ, ਹੋ ਸਕਦਾ ਜ਼ਮੀਨ ਤੇ ਬੋਇਆ ਹੋਇਆ ਬੀਜ ਵਿਅਰਥ ਵੀ ਚਲਾ ਜਾਏ, ਕਈ ਬੀਜ ਨਹੀਂ ਪੁੰਗਰਦੇ, ਪਰ ਸ਼ੁਭ ਕਰਮਾਂ ਦਾ ਬੋਇਆ ਹੋਇਆ ਬੀਜ ਜੋ ਅੰਤਸ਼ਕਰਨ ਦੀ ਧਰਤੀ ਵਿੱਚ ਬੋਇਆ ਹੈ, ਇੱਕ ਤਿਲ ਨਹੀਂ ਬੰਨੇ ਗਾਲੇ। ਮਹਾਰਾਜ ਦੀ ਬਾਣੀ ਕਹਿੰਦੀ ਇੱਕ ਤਿਲ ਜਿੰਨੀ ਗਾਲਣਾ ਵੀ ਵਿਅਰਥ ਨਹੀਂ ਜਾਏਗੀ, ਫਲੀ ਬਹੁਤ ਹੋਵੇਗੀ, ਲਾਜ਼ਮੀ ਹੋਵੇਗੀ। ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਬੰਨੇ ਗਾਲੇ। ਤਿਲ ਜਿਤਨੀ ਵੀ ਵਿਅਰਥ ਨਹੀਂ ਜਾ, ਪਰ ਸਬਰ ਤੇ ਰੱਖ। ਸਬਰ ਏ ਸਵਾਓ ਜੇ ਤੂੰ ਬੰਦਾ ਦ੍ਰਿੜ ਕਰੇ, ਵੱਧ ਥੀ ਵੇ ਦਰਿਆਓ ਟੁੱਟ ਨ ਥੀ ਵੇ ਵਾਹੜਾ। ਬਾਬਾ ਫਰੀਦ, ਸਾਗਰ ਦੀ ਤਰ੍ਹਾਂ ਹੋ ਜਾਏਗਾ ਅਗਰ ਤੂੰ ਸਬਰ ਰੱਖਿਆ, ਤੇ ਬੇਸਬਰੀ ਨਾਲ ਤੂੰ ਮਿੱਟੀ ਹਟਾਉਂਦਾ ਰਿਹਾ ਤੂੰ ਸ਼ਾਇਦ ਬੀਜ ਪਨਪਨ ਤੋਂ ਰਹਿ ਜਾਣ। ਇੱਧਰ ਤੂੰ ਸ਼ੁਭ ਕਰਮ ਕੀਤਾ, ਇੱਧਰ ਤੂੰ ਗੁਰੂ ਤੇ ਗਿਲੇ ਵੀ ਕਰਦਾ ਰਿਹਾ, ਤੂੰ ਗਿਲੇ ਕਰਨਾ ਇੱਕ ਹੋਰ ਕਰਮ ਹੋ ਗਿਆ, ਇਸ ਦਾ ਵੀ ਆਪਣਾ ਫਲ ਹੈ। ਤੋ ਮੈਂ ਅਰਜ਼ ਕਰਾਂ, ਹੁਕਮ ਲਿਖ ਦੁੱਖ ਸੁੱਖ ਪਾਈਏ। ਲਿਖੇ ਹੋਏ ਹੁਕਮ ਦੇ ਮੁਤਾਬਕ ਦੁੱਖ ਚੱਲਦਾ ਹੈ, ਸੁੱਖ ਚੱਲਦਾ ਹੈ। ਲਿਖੇ ਹੋਏ ਹੁਕਮ ਦੇ ਮੁਤਾਬਕ ਕੋਈ ਉੱਤਮ ਹੈ, ਨੀਚ ਹੈ। ਬੋ ਦਿੱਤਾ ਹੈ ਬੀਜ ਤੋ ਫਲ ਤੇ ਝੋਲੀ ਵਿੱਚ ਆਵੇਗਾ। ਹਾਫਿਜ਼ ਹੋਏ ਨੇ ਈਰਾਨ ਦੇ ਇੱਕ ਸੂਫੀ ਸੰਤ, ਮੈਂ ਇਹਨਾਂ ਦਾ ਮਕਬਰਾ ਦੇਖਿਆ ਸੀ ਸ਼ਿਰਾਜ਼ ਵਿੱਚ। ਈਰਾਨੀ ਕਾਰੀਗਰਾਂ ਨੇ ਤੇ ਈਰਾਨੀ ਸ਼ਰਧਾਲੂਆਂ ਨੇ ਕੱਚ ਨੂੰ ਢਾਲ ਕੇ ਮਕਬਰਾ ਬਣਾਇਆ ਹੈ। ਇਹ ਨਹੀਂ ਕੱਚ ਲਿਆ ਕੇ ਉੱਥੇ ਫਿੱਟ ਕੀਤਾ, ਨਹੀਂ, ਕੱਚ ਨੂੰ ਪਿਘਲਾ ਕੇ ਦੀਵਾਰਾਂ, ਗੁੰਬਦ, ਸਾਰਾ ਹੀ ਕੱਚ। ਔਰ ਈਰਾਨੀ ਕਾਰੀਗਰੀ ਦਾ ਇੱਕ ਨਮੂਨਾ ਹੈ ਦੁਨੀਆ ਤੋਂ, ਲੋਕੀ ਆਉਂਦੇ ਨੇ ਦੇਖਦੇ ਨੇ। ਕਬਰ ਤੇ ਸੋਨਾ ਚਾੜਿਆ, ਸਾਰਾ ਦਿਨ ਉਸਦੇ ਕਲਾਮ ਦੀ ਟੇਪ ਚੱਲਦੀ ਰਹਿੰਦੀ ਹੈ, ਉਰਦੂ, ਪਰਸ਼ੀਅਨ ਤੇ ਇੰਗਲਿਸ਼ ਦੇ ਨਾਲ ਨਾਲ ਉਸਦਾ ਅਨੁਵਾਦ ਵੀ ਚੱਲਦਾ ਰਹਿੰਦਾ ਹੈ, ਤਾਂ ਕਿ ਲੋਕਾਂ ਨੂੰ ਪਤਾ ਚੱਲੇ ਫਕੀਰ ਕੀ ਕਹਿੰਦਾ। ਜੋ ਆਏ ਨੇ ਦੇਖਣ ਉਹਨਾਂ ਨੂੰ ਪਤਾ ਤੇ ਚੱਲੇ ਫਕੀਰ ਕੀ ਕਹਿੰਦਾ। ਹਾਫਿਜ਼ ਦਾ ਇੱਕ ਮਿੱਤਰ ਸੀ, ਬੜੀ ਦੁਖੀ ਹਾਲਤ ਦੇ ਚੋ ਹਾਫਿਜ਼ ਦੇ ਕੋਲ ਗਿਆ, ਆਪਣੇ ਦੁੱਖਾਂ ਦਾ ਰੋਣਾ ਉਸਨੇ ਰੋਇਆ। ਤੋ ਹਾਫਿਜ਼ ਦਾ ਇੱਕ ਕਲਾਮ ਮੈਂ ਤੁਹਾਡੇ ਸਾਹਮਣੇ ਰੱਖਾਂ, ਉਹ ਕਹਿੰਦਾ, ਯਾਰ ਰਾ ਖੁਦ ਕਰਦਾ ਲਾ ਇਲਾਜ ਨੇਸਤ। ਧਿਆਨ ਨਾਲ ਸੁਣਨਾ, ਯਾਰ ਰਾ ਖੁਦ ਕਰਦਾ ਰਾ ਇਲਾਜ ਨੇਸਤ, ਕਰਦਨੀ ਖੁਆਇਸ਼ ਉਹ ਆਮਦਨੀ ਪੇਸ਼। ਐ ਮੇਰੇ ਮਿੱਤਰ, ਜੋ ਤੂੰ ਕਰ ਚੁੱਕਿਆ ਹੈ ਇਹਦਾ ਇਲਾਜ ਮੇਰੇ ਕੋਲ ਨਹੀਂ ਹੈ, ਜੋ ਤੂੰ ਬੋ ਚੁੱਕੇ ਹੈ ਇਹਦਾ ਇਲਾਜ ਮੇਰੇ ਕੋਲ ਨਹੀਂ ਹੈ, ਜੋ ਤੂੰ ਬੋ ਚੁੱਕੇ ਹੈ ਇਹ ਫਲ ਝੋਲੀ ਵਿੱਚ ਪਾਉਣ ਨੂੰ ਰਾਜ਼ੀ ਹੋ ਜਾ, ਮੈਂ ਕੁਛ ਵੀ ਨਹੀਂ ਕਰ ਸਕਦਾ। ਕਿਉਂ? ਇਹ ਵਿਧਾਨ ਖੁਦਾ ਦਾ ਹੈ, ਮੇਰਾ ਨਹੀਂ, ਇਹ ਨਿਯਮ ਉਸ ਦਾ ਹੈ, ਮੈਂ ਉਸਦੇ ਨਿਯਮ ਵਿੱਚ ਮੁਦਾਖਲਤ ਨਹੀਂ ਕਰ ਸਕਦਾ, ਮੇਰੀ ਪਹੁੰਚ ਹੀ ਨਹੀਂ ਹੈ। ਸੰਤ ਦਾ ਕੰਮ ਹੈ, ਫਕੀਰ ਦਾ ਕੰਮ ਹੈ ਉਸਦੇ ਨਿਯਮ ਦੀ ਜਾਣਕਾਰੀ ਕਰਾ ਦੇਵੇ, ਬਸ ਇਤਨਾ। ਉਹਦਾ ਧਰਮ, ਧਰਮ ਤੋਂ ਮੁਰਾਦ ਮਰਿਆਦਾ ਦੀ ਜਾਣਕਾਰੀ ਕਰਾ ਦੇ। ਸੰਤ ਉਸਦੇ ਨਿਯਮ ਨੂੰ ਬਦਲ ਨਹੀਂ ਸਕਦਾ, ਸੰਤ ਉਸਦੇ ਨਿਯਮ ਦੀ ਜਾਣਕਾਰੀ ਕਰਾ ਸਕਦਾ ਹੈ। ਇਸ ਵਾਸਤੇ ਉਹ ਕਹਿ ਰਿਹਾ, ਯਾਰ ਰਾ ਖੁਦ ਕਰਦਾ ਰਾ ਇਲਾਜ ਨੇਸਤ, ਕਰਦਨੀ ਖੁਆਇਸ਼ ਉਹ ਆਮਦਨੀ ਪੇਸ਼, ਜੋ ਤੂੰ ਕਰ ਚੁੱਕੇ ਹੈ ਭੋਗਣ ਲਈ ਤਿਆਰ ਹੋ ਜਾ, ਮੇਰੇ ਕੋਲ ਇਸ ਦਾ ਕੋਈ ਇਲਾਜ ਨਹੀਂ। ਧੰਨ ਗੁਰੂ ਨਾਨਕ ਦੇਵ ਜੀ ਦਾ ਬੋਲ ਤੁਹਾਡੇ ਸਾਹਮਣੇ ਰੱਖਾਂ, ਇੰਜ ਕਹਿ ਲਓ, ਇਸ ਯੁੱਗ ਦੇ ਅਵਤਾਰੀ ਪੁਰਸ਼ ਦਾ ਫੈਸਲਾ, ਭਾਈ ਰੇ ਮਤ ਕੋਈ ਜਾਣੋ ਅਵਰ ਕਿਸੀ ਕੇ ਕਿਛ ਹਾਥ ਹੈ, ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ। ਕੋਈ ਨਹੀਂ ਦੇਤਾ ਕਿਸੀ ਕੋ ਸਜ਼ਾਏ, ਸਜ਼ਾ ਬਨ ਕੇ ਆਤੀ ਹੈ ਆਪਣੀ ਖਤਾਏ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮਤ ਕੋਈ ਜਾਣੋ ਅਵਰ ਕਿਸੀ ਕੇ ਕਿਛ ਹਾਥ ਹੈ, ਕਿਸੇ ਦੇ ਹੱਥ ਚ ਕੁਛ ਵੀ ਨਹੀਂ ਹੈ, ਜੋ ਤੂੰ ਕਰਮ ਕੀਤੇ ਨੇ ਉਹਨਾਂ ਦਾ ਹੀ ਰੱਬੀ ਫੈਸਲਾ ਤੇਰੀ ਚੋਲੀ ਚ ਪਿਆ ਹੈ, ਹੋਰ ਕੁਛ ਵੀ ਨਹੀਂ। ਕੋਈ ਕਿਸੇ ਨੂੰ ਸਜ਼ਾ ਵੀ ਨਹੀਂ ਦੇ ਸਕਦਾ, ਹਾਂ ਦਿਖਾਈ ਦਿੰਦਾ ਉਹਨੇ ਚੋਟ ਪਹੁੰਚਾਈ ਹੈ, ਉਹਨੇ ਚੋਟ ਪਹੁੰਚਾਈ ਹੈ। ਕੋਈ ਨਹੀਂ ਦੇਤਾ ਕਿਸੀ ਕੋ ਸਜ਼ਾਏ, ਸਜ਼ਾ ਬਣ ਕੇ ਆਤੀ ਹੈ ਆਪਣੀ ਖਤਾਏ। ਅਕਸਰ ਹੀ ਐਸਾ ਹੁੰਦਾ, ਇੱਕ ਸੰਤ ਨੂੰ ਸਮਝ ਆ ਜਾਂਦੀ ਹੈ। ਮੈਂ ਪੜ੍ਹ ਰਿਹਾ ਸੀ ਇੱਕ ਦਿਨ ਇਤਿਹਾਸ, ਮਹਾਤਮਾ ਬੁੱਧ ਦਾ, ਚੱਲ ਰਹੇ ਸਨ ਤੇ ਪੱਥਰ ਨਾਲ ਠੋਕਰ ਖਾ ਕੇ ਗਿਰ ਗਏ। ਉੱਠਦਿਆਂ ਸਾਰ ਫਿਰ ਪੱਥਰ ਨੂੰ ਨਮਸਕਾਰ ਪਏ ਕਰਦੇ ਨੇ, ਨਾਲ ਉਹਨਾਂ ਦਾ ਚਚੇਰਾ ਬਿਰਾਹ ਆਨੰਦ ਸੀ। ਕਹਿਣ ਲੱਗੇ ਇਸ ਪੱਥਰ ਨੂੰ ਇਹ ਚੁੱਕ ਕੇ ਪਰੇ ਸੁੱਟੀਏ। ਉਹਨਾਂ ਨੇ ਵਾਕਈ ਚੁੱਕ ਕੇ ਇੱਕ ਪਾਸੇ ਵੀ ਕਰ ਦਿੱਤਾ। ਇਹ ਕੋਈ ਮੱਥਾ ਟੇਕਣ ਦੇ ਲਾਇਕ ਹੈ? ਤੁਹਾਡਾ ਪੈਰ ਜ਼ਖਮੀ ਕਰ ਦਿੱਤਾ ਹੈ। ਮਹਾਤਮਾ ਬੁੱਧ ਕਹਿੰਦੇ ਨੇ ਆਨੰਦ ਇੱਕ ਕਰਜ਼ਾ ਸੀ, ਨਿਬੜ ਗਿਆ, ਨਿਬੜ ਗਿਆ, ਤੂੰ ਹੁਣ ਹੋਰ ਕਰਜ਼ਾ ਨਾ ਚੜਾ ਮੇਰੇ ਤੇ। ਇੱਕ ਕਰਜ਼ਾ ਸੀ ਮੇਰਾ, ਨਿਬੜ ਗਿਆ, ਇਹ ਜ਼ਖਮ ਲੱਭਿਆ ਨਿਬੜ ਗਿਆ, ਨਹੀਂ ਤੇ ਛੋਟੀ ਜਿਹੀ ਚੋਟ ਵੀ ਸ਼ਾਇਦ ਕਿਤੇ ਅਗਲੇ ਜਨਮ ਦਾ ਕਾਰਨ ਨਾ ਬਣਦੀ, ਨਿਬੜ ਗਿਆ। ਮੈਂ ਇਸ ਵਾਸਤੇ ਧੰਨਵਾਦ ਕੀਤਾ, ਇਹ ਪੱਥਰ ਇਸ ਜ਼ਿੰਦਗੀ ਚ ਮਿਲ ਗਿਆ, ਚੰਗਾ ਇੱਕ ਬਾਹਰ ਲੈ ਗਿਆ। ਇਸ ਤਰ੍ਹਾਂ ਦੇ ਸੋਚਣ ਵਾਲੇ ਵੀ ਹਨ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹੁਕਮ ਲਿਖ ਦੁੱਖ ਸੁੱਖ ਪਾਈਏ। ਤੂੰ ਲਿਖਿਆ ਹੋਇਆ ਕੀ ਹੈ? ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਵ ਸੱਚਾ ਦਰਬਾਰ। ਚੂੰਕਿ ਕਰਮਾਨੁਸਾਰ ਦੁੱਖ ਤੇ ਸੁੱਖ ਹੈ ਤੇ ਬਣਾਇਆ ਪ੍ਰਮਾਤਮਾ ਦਾ ਨਿਯਮ ਹੈ, ਇਸ ਵਾਸਤੇ ਭਗਤ ਕਹਿੰਦੇ ਨੇ ਸਭ ਕੁਛ ਤੇਰੇ ਹੱਥ ਚ, ਨਿਯਮ ਤੇ ਤੇਰਾ ਬਣਾਇਆ, ਕੋਈ ਸਾਡਾ ਥੋੜੀ ਬਣਾਇਆ। ਭਗਤਾਂ ਦੀ ਗੱਲ ਸਮਝ ਵਿੱਚ ਨਹੀਂ ਆਈ। ਜਦ ਭਗਤ ਕਹਿੰਦੇ ਨੇ ਸਭ ਕੁਛ ਤੇਰੇ ਹੱਥ ਚ ਹੈ, ਤੂੰ ਤੇਰੇ ਹੱਥੋਂ ਮੁਰਾਦ ਇਹ ਨਿਯਮ ਤੂੰ ਬਣਾਇਆ, ਅਸੀਂ ਨਹੀਂ ਬਣਾਇਆ, ਸਾਡਾ ਕੁਛ ਵੀ ਨਹੀਂ ਹੈ, ਇਹ ਨਿਯਮ ਤੇਰਾ ਬਣਾਇਆ। ਇਸ ਵਾਸਤੇ ਸਭ ਕੁਛ ਤੋਂ ਹੈ, ਸਭ ਕੁਛ ਤੋਂ ਹੈ। ਨਾਨਕ ਹੁਕਮੇ ਜੇ ਬੁਝੇ ਤਾਂ ਹਾਂ ਮੈਂ ਕਹੇ ਨਾ ਕੋਈ। ਜਿਸ ਨੂੰ ਇਸ ਹੁਕਮ ਦੀ ਸਮਝ ਆ ਜਾਏ ਕਿ ਸੰਸਾਰ ਇੱਕ ਮਰਿਆਦਾ ਹੈ ਔਰ ਇੱਕ ਲੀਲਾ ਹੈ, ਇੱਕ ਤਮਾਸ਼ਾ ਹੈ, ਲੇਕਿਨ ਲੀਲਾ ਤੇ ਮਰਿਆਦਾ ਦੇ ਕਰਮ ਦੀ ਜ਼ਿੰਮੇਵਾਰੀ ਸਿਰਫ ਮਨੁੱਖ ਦੀ ਹੈ, ਇਹ ਵੀ ਉਸਦੀ ਲੀਲਾ, ਇਹ ਵੀ ਉਸਦੀ ਮਰਿਆਦਾ, ਪਸ਼ੂ ਦੀ ਜ਼ਿੰਮੇਵਾਰੀ ਨਹੀਂ ਹੈ। ਅਗਰ ਪੰਛੀ ਦਰਖਤਾਂ ਤੋਂ ਫਲ ਖਾ ਜਾਂਦੇ ਨੇ ਤੇ ਦਰਖਤ ਕਿਸੇ ਬਾਗਬਾਨ ਦੇ ਨੇ, ਚੋਰੀ ਦਾ ਇਲਜ਼ਾਮ ਉਹਨਾਂ ਤੇ ਨਹੀਂ ਆਏ ਦੋ ਸਕਦਾ, ਪ੍ਰਕਿਰਤੀ ਵੱਲੋਂ ਇਸ ਤਰ੍ਹਾਂ ਦੀ ਉਹਨਾਂ ਨੂੰ ਖੁੱਲ ਹੈ। ਇਹ ਨਹੀਂ ਕਹਿ ਸਕਦੇ ਇਹ ਤੇ ਚੋਰੀ ਕੀਤੀ, ਦਰਖਤ ਕਿਸਨੇ ਲਾਇਆ ਤੇ ਖਾਂਦੇ ਤੁਸੀਂ, ਇੱਥੇ ਘੌਂਸਲਾ ਬਣਾ ਲਿਆ, ਦਰਖਤ ਕਿਸੇ ਦਾ ਤੇ ਤੁਸੀਂ ਆਪਣਾ ਆਲਣਾ ਬਣਾ ਲਿਆ। ਇਹ ਅਚੇਤ ਦੁਨੀਆ, ਇਹ ਉਹ ਨੇ ਜੋ ਮਾਂ ਦੀ ਗੋਦ ਦਾ ਬੱਚਾ, ਇਸ ਤੇ ਕੋਈ ਜ਼ਿੰਮੇਵਾਰੀ ਨਹੀਂ, ਇਹ ਤੇ ਮਾਂ ਦੇ ਪਾਲਣ ਨਾਲ ਪਲ ਰਿਹਾ ਹੈ, ਇਹ ਤੇ ਵਿਚਾਰਾ ਖੁਦ ਪਲ ਵੀ ਨਹੀਂ ਸਕਦਾ, ਪ੍ਰਕਿਰਤੀ ਪਾਲਣਾ ਪਈ ਕਰਦੀ। ਜ਼ਿੰਮੇਵਾਰੀ ਮਨੁੱਖ ਦੀ ਹੈ, ਮਨੁੱਖ ਪਰੋੜ ਹੋਇਆ ਹੈ, ਸਿਆਣਾ ਹੋਇਆ ਹੈ, ਔਰ ਇਹ ਪਰਮਾਤਮਾ ਦਾ ਬਣਾਇਆ ਹੋਇਆ ਨਿਯਮ, ਤੂੰ ਦੁਖੀ ਹੈ ਤੇਰੇ ਕਰਮ, ਤੂੰ ਸੁਖੀ ਹੈ ਤੇਰੇ ਕਰਮ। ਕਿਉਂਕਿ ਦੁੱਖ ਸੁੱਖ ਫਲ ਹੈ, ਕਰਮ ਬੀਜ ਹੈ, ਔਰ ਕਿਸੇ ਦਾ ਬੋਇਆ ਹੋਇਆ ਬੀਜ ਕੋਈ ਦੂਸਰਾ ਨਹੀਂ ਖਾ ਸਕਦਾ। ਐਸਾ ਹੁੰਦਾ ਹੈ ਪਿਓ ਨੇ ਬੀਜਿਆ ਜ਼ਮੀਨ ਦੇ ਚ, ਪੁੱਤਰ ਫਸਲ ਵੱਢ ਰਿਹਾ, ਅੰਬ ਦਾ ਬੂਟਾ ਪਿਓ ਨੇ ਲਾਇਆ ਸੀ, ਅੰਬ ਖਾ ਰਹੇ ਨੇ ਪੋਤਰੇ। ਪਰ ਕਰਮਾਂ ਦਾ ਬੀਜ ਜੋ ਅਸੀਂ ਬੋਂਦੇ ਹਾਂ ਆਪਣੇ ਅੰਤਿਸ਼ਕਰਨ ਦੀ ਧਰਤੀ ਦੇ ਚੇ, ਤੇ ਆਪ ਬੀਜ ਆਪੇ ਹੀ ਖਾ, ਦੂਸਰਾ ਨਹੀਂ, ਖੁਦ ਬੀਜਦੇ ਹਾਂ ਖੁਦ ਖਾਂਦੇ ਹਾਂ। ਮੇਰੇ ਦੁੱਖ ਨੂੰ ਦੇਖ ਕੇ ਮੇਰੀ ਮਾਂ ਅਫਸੋਸ ਤੇ ਕਰ ਸਕਦੀ, ਮੇਰਾ ਦੁੱਖ ਵੰਡ ਨਹੀਂ ਸਕਦੀ। ਮੇਰੇ ਦੁੱਖ ਨੂੰ ਦੇਖ ਕੇ ਮੇਰਾ ਭਰਾ ਅਫਸੋਸ ਤੇ ਕਰ ਸਕਦਾ, ਵੰਡ ਨਹੀਂ ਸਕਦਾ। ਮੇਰੇ ਦੁੱਖ ਨੂੰ ਦੇਖ ਕੇ ਹੋ ਸਕਦਾ ਹੈ ਕੋਈ ਮਿੱਤਰ ਮਾੜਾ ਜਿਹਾ ਦੁਖੀ ਹੋ ਜਾਏ, ਪਰ ਮੇਰੇ ਦੁੱਖ ਨੂੰ ਵੰਡ ਨਹੀਂ ਸਕਦਾ। आप बीज आपे ही खायो, मैं खुद बीज है मैं खुद खावांगा। रब्बी नियम, ईश्वरी नियम, परमात्मा का नियम। इस दूसरी पौड़ी विच सतगुरु कहिंदे ने सब कुछ हुक्म दे चाहे, हुक्मे अंदर सब को बाहर हुक्म ना कोए। हुक्म विच की कुछ हो रहा है, सारा ब्रह्मंड हुक्म दे चल रहा है। ऐ मनुख तू भी उस दे हुक्म दे मुताबिक होया है, तेरे दुख सुख दा फैसला कर्मा अनुसार है, ये भी उसका हुक्म, ये भी उसकी बनाई मर्यादा, इस दे तेरा कुछ भी नहीं है। कर्मा दी सही तू चोन कर सके, उसने तेनों एक चिराग दे दिता है, दीवा दे दिता है, अकल दा बुद्धि दा, ते फिर भी अपनी अकल नाल समझ नहीं आई तो फिर उसने अवतार भी भेज देते ने, बड़े बड़े ग्रंथकार भी भेज देते ने, बड़े बड़े व्याख्याकार भी भेज देते ने, लेखक दार्शनिक फिलोसफर चिंतक भी भेज देते ने, ऋषि मुनि भी भेज देते ने, पैगंबर भी भेज देते ने, और वो ऐलानिया कह रहे ने जिस कर्म तो तू किसे नु चोट पहुंचा रहे हैं तेनू चोट पहुंचेगी, जिस कर्म तो तू किसे नु हानि पहुंचा रहे हैं तेनू हानि पहुंचेगी, जिस कर्म तो तू किसे दी बेइज्जती कर रहे हैं तेरी बेइज्जती होगी, जिस कर्म तो तू किसे दी पग ला छड़ी है तेरी लै जाएगी। नियम, ईश्वरी नियम, इस समझाने वाले भी गाहे बगाहे ओ अकाल पुरख परमात्मा भेजदा रहा है। एक अकल दा दीवा दिता, एक अवतार दिते, एक इतने ग्रंथ दिते, ग्रंथकार दिते, चारों पासे मनुख नु समझाण ते समझण दे वसीले जो है मुहैया कराए, फिर भी जद कोई मनुख नहीं समझदा तो गुरबाणी कह देंदी है मनुख होके भी पशुआं दी तरह जी रहा है। करतूत पशु की मानस जात लोक पचारा करे दिन रात। तीसरी पौड़ी रिच मैं कल आरंभ ते कीती सी पर अज दूसरी दे आले दुआले मेरा दिमाग घूमदा रहा। तीसरी पौड़ी मैं पढ़ के थोड़े सामने रख दें ते कल अर्थ ते विचार रखांगे। गावे को तान होवे किसे तान, गावे को दात जाने निशान। जे किसे कुल समझ दा तान है नानक हुक्मे जे बुझे, जे कोई बुझ गया समझ गया जान गया, ते जानना एक शक्ति है, बुझना एक शक्ति है, एक कला है। किसे वस्तु नु गहराई दिच देखना ते जानना ए भी एक शक्ति है। महाराज कहंदे ने होवे किसे तान, अगर किसे कुल समझण दा तान है ते समझण दे नाल नाल कथन करन दा भी ध्यान है, बयान भी कर सकदा है, गल उस नु समझ भी आ गई है ते गल समझा भी सकदा है। मैं कल भी अर्ज कीती सी बहुत सारे ने ऐसे दुनिया च समझ जांदे ने, रब्बी नियम नु समझ जांदे ने, समझा नहीं सकदे, और बहुत सारे ऐसे भी ने जो समझांदे ते पए हुंदे ने लेकिन खुद नहीं समझे उन्होंने। ये भी मैं अर्ज करा खुद नहीं जाने।
1: You're listening to KRPI 1550 Radio Ferndale Washington।
2: गुरबाणी शब्द कथा कीर्तन सुनन वास्ते सुनते रहो रेडियो 1550 AM। भाई साहब संत सिंह जी मस्कीन, भाई पिंदरपाल सिंह जी, भाई ठाकर सिंह जी अते होर पंथक गुणी ज्ञानियां तो कथावां ते गुरसाखियां ते गुरबाणी सुनन दे लई सुनिया करो 1550 AM। वाहिगुरु जी का खालसा, वाहिगुरु जी की फतेह।
1: Need help navigating our ever-changing real estate market? Gurdale Bod of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Bod, your realtor for life. Call Dale at 604-303-7653 or go online at GurdaleBodGroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2982152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 5 ਜੂਨ ਤੋਂ 10 ਜੂਨ ਤੱਕ ਤਾਜ਼ਾ ਅਦਰਕ ਲਵੋ 98 ਸੈਂਟਸ ਨੂੰ ਪਾਉਂਡ, ਦੇਸੀ ਕਰੇਲੇ 1.48 ਨੂੰ ਪਾਉਂਡ, ਇੰਡੀਕੈਨ 216 ਟੀ ਵਾਲਾ ਪੈਕ 5.99 ਦਾ ਅਤੇ 2.2 ਪਾਉਂਡ ਇੰਡੀਕੈਨ ਪੰਜਾਬੀ ਬਿਸਕੁਟ 5.98 ਦਾ ਪੈਕ।
2: ਗੁਰਦੇਵ ਸਿੰਘ ਬਾਥੋਰ ਡੇਅਰੀ ਲੈ ਕੇ ਆਏ ਨੇ ਬਿਹਤਰੀਨ ਇਨਵੈਸਟਮੈਂਟ ਓਪਰਚੁਨਿਟੀ ਨੀਅਰ ਸਾਊਥ ਸਰੀ ਵਾਈਟ ਟ੍ਰੌਕ ਕਲੋਜ਼ ਟੂ ਦਾ ਬਾਰਡਰ ਵਿਦ ਅ ਕੰਬੀਨੇਸ਼ਨ ਆਫ ਹੋਮ ਐਂਡ ਬਿਜ਼ਨਸ। ਇਨਵੈਸਟ ਕਰੋ 8 ਏਕਰਸ ਅਤੇ 100,000 ਸਕੁਆਇਰ ਫੀਟ ਦੀ ਗ੍ਰੀਨ ਹਾਊਸ ਨਰਸਰੀ ਬਿਜ਼ਨਸ ਵਿੱਚ ਐਂਡ ਬੀ ਯੋਰ ਓਨ ਬਾਸ। ਤੁਹਾਡੀ ਅਤੇ ਤੁਹਾਡੀ ਫੈਮਿਲੀ ਲਈ ਸੁਨਹਿਰਾ ਮੌਕਾ, ਜਿਵੇਂ ਵਿੱਚ ਨਰਸਰੀ ਦੇ ਨਾਲ ਨਾਲ 5-bedroom ਹਾਊਸ ਟੋਟਲੀ ਰੀਮਾਡਲ ਵਿਦ ਇੰਕਰਨ ਆਊਟਡੋਰ ਪੂਲ, ਰੀਟੇਲ ਸ਼ਾਪ, ਵੇਅਰ ਹਾਊਸ, ਪ੍ਰਾਈਵੇਟ ਸਪੇਸ ਅਤੇ ਹੋਰ ਵੀ ਬਹੁਤ ਕੁਝ। ਅੱਜ ਹੀ ਸੰਪਰਕ ਕਰੋ ਗੁਰਦਿਆਲ ਸਿੰਘ ਬਾਥ ਨੂੰ ਐਟ 604-351-5111।

0: You're listening to KRPI 1550 Radio, Ferndale, Washington.
1: Family Care Pharmacy.
2: पूरे BC ਵਿੱਚ homeopathic ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ homeopathic ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ natural health products, compression stockings, orthopedy products ਵੀ ਲੈ ਸਕਦੇ ਹੋ।
1: ਹੁਣ mobility aid rent ਜਾਂ buy ਵੀ ਕਰ ਸਕਦੇ ਹੋ।
2: Free blister packing ਤੇ delivery ਤੇ ਨਾਲ-ਨਾਲ ਹਰ ਤਰ੍ਹਾਂ ਦੇ government ਤੇ private claims ਵੀ ਲੈਂਦੇ ਹਨ।
3: 3 locations to serve you, Surrey Delta and White Rock.
1: ਜਾਂ call Kiran at 604-581-1900।

0: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 5 ਜੂਨ ਤੋਂ 10 ਜੂਨ ਤੱਕ। ਫਰੈਸ਼ ਰੈਗੂਲਰ ਓਕਰਾ ਲਵੋ 2.49 ਪਾਊਂਡ, 2 ਪਾਊਂਡ ਪਲੇਨ ਗੁੜ 2.98 ਨੂੰ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਨੂੰ, ਧਨੀਏ ਦੀਆਂ 2 ਗੁੱਛੀਆਂ 1.29 ਨੂੰ ਅਤੇ 4 ਪਾਊਂਡ ਇੰਡੀਕੈਂਟ ਸਾਬਤ ਲਾਲ ਮਸਰ 2.98 ਦਾ ਬੈਗ।
2: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8840-120 ਸਟਰੀਟ ਸਰੀ, 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
3: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.
4: ਇੱਕ ਦਿਨ ਗੁਰੂ ਨਾਨਕ ਦੇ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੈ ਕੇ ਇੱਕ ਸਿੱਖ ਦੇ ਘਰ ਰਹੇ ਤਾਂ ਕੰਨਿਆਂ ਦੀ ਕੱਚੀ ਛੰਨ ਸੀ ਉਹਦੀ। ਉਹਨੇ ਬੜਾ ਅਦਬ ਸਤਿਕਾਰ ਕੀਤਾ। ਉਸ ਸਿੱਖ ਦੇ ਘਰ ਵਿੱਚ ਦੀਵਾਨ ਸਜੇ, ਸੰਗਤ ਜੁੜੀ। ਰਾਤ ਪੈ ਗਈ, ਲੋਕ ਆਪਣੇ ਘਰਾਂ ਨੂੰ ਚਲੇ ਗਏ ਤਾਂ ਉਸ ਸਿੱਖ ਨੇ ਮਹਾਰਾਜ ਦੀ ਸੇਵਾ ਵਿੱਚ ਕਿਹਾ, ਮਹਾਰਾਜ ਮੇਰੇ ਘਰ ਠਹਿਰੋ, ਘਰ ਤਾਂ ਛੋਟਾ ਪਰ ਪਾਤਸ਼ਾਹ ਇਸ ਘਰ ਵਿੱਚ ਆਏ ਹੋ ਤਾਂ ਹੁਣ ਇੱਥੇ ਥੋੜ੍ਹੇ ਦਿਨ ਰਹਿ ਕੇ ਜਾਇਓ। ਮਹਾਰਾਜ ਨੇ ਉਹਦੇ ਘਰ ਵਿੱਚ ਵਿਸ਼ਰਾਮ ਕੀਤਾ। ਇੱਕੋ ਛੰਨ ਸੀ ਤਾਂ ਸਰਦੀਆਂ ਦੀ ਰੁੱਤ ਸੀ। ਉਹ ਸਿੱਖ ਨੇ, ਗਰੀਬ ਨੇ ਸੋਚਿਆ, ਮਹਿਮਾਨ ਆਏ ਨੇ ਗੁਰੂ ਨਾਨਕ ਸਾਹਿਬ, ਰੱਬ ਦਾ ਰੂਪ ਨੇ, ਬਾਹਰ ਕਿਵੇਂ ਪਾ ਦਾਂ। ਉਹਨੇ ਆਪਣੇ ਘਰ ਪਰਿਵਾਰ ਬੱਚਿਆਂ ਨੂੰ ਕਿਹਾ, ਆਪਾਂ ਬਾਹਰ ਸੌ ਜਾਂਗੇ, ਮਹਾਰਾਜ ਔਰ ਸੱਚੇ ਪਾਤਸ਼ਾਹ ਦੇ ਸਾਥੀ ਵਾਸਤੇ ਅੰਦਰ ਬਿਸਤਰਾ ਕਰਦਾ ਹੈ। ਤਾਂ ਸੱਚੇ ਪਾਤਸ਼ਾਹ ਵਾਸਤੇ ਉਹ ਅੰਦਰ ਛੰਨ ਦੇ ਅੰਦਰ ਮਹਾਰਾਜ ਜੀ ਦਾ ਆਸਣ ਕਰ ਦਿੱਤਾ। ਜਿੰਨੀ ਯਥਾ ਸ਼ਕਤ ਕੋਈ ਸਾਫ਼ ਕੱਪੜਾ ਚਾਦਰ ਸੀ ਵਿਛਾ ਦਿੱਤੀ, ਆਪਣਾ ਔਰ ਆਪਣੇ ਬੱਚਿਆਂ ਦਾ ਬਿਸਤਰਾ ਬਾਹਰ ਲਾ ਲਿਆ। ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਉਸ ਛੰਨ ਵਿੱਚ ਸੁੱਤੇ ਨੇ, ਨਾਲ ਮਹਾਰਾਜ ਦੇ ਭਾਈ ਮਰਦਾਨਾ ਜੀ ਨੇ। ਇਤਿਹਾਸ ਕਹਿੰਦਾ ਅੱਧੀ ਕੁ ਰਾਤ ਹੋਈ ਤੇ ਬੱਦਲ ਅਸਮਾਨ ਵਿੱਚ ਹੋਇਆ ਤੇ ਵਰਖਾ ਸ਼ੁਰੂ ਹੋ ਗਈ। ਗੁਰੂ ਪਰਖਦਾ ਸਿੱਖ ਨੂੰ, ਸੰਕਟ ਦਿੰਦਾ ਜਾਣ ਬੁੱਝ ਕੇ ਕਿ ਪਰਖਿਆ ਜਾਵੇ ਇਹ ਕਿੱਥੇ ਕੁ ਖਲੋਤਾ। ਤਾਂ ਹੁਣ ਵਰਖਾ ਸ਼ੁਰੂ ਹੋਈ ਤਾਂ ਮੀਂਹ ਤਾਂ ਪਹਿਲਾਂ ਉਹਨਾਂ ਤੇ ਪੈਣਾ ਸੀ ਨਾ ਜਿਹੜੇ ਬਾਹਰ ਪਏ ਨੇ, ਛੰਨ ਵਾਲੇ ਤੇ ਤਾਂ ਘੱਟ। ਬਰੀਕ ਬਰੀਕ ਕਿਣੀਆਂ ਦਾ ਮੀਂਹ ਸ਼ੁਰੂ ਹੋਇਆ ਤਾਂ ਸਿੱਖ ਦੇ ਮਨ ਵਿੱਚ ਆਇਆ ਕਿਤੇ ਛੰਨ ਚੋ ਨਾ ਪਵੇ। ਮਹਾਰਾਜ ਦੀ ਨੀਂਦ ਖਰਾਬ ਹੋਏ ਗਈ। ਸੱਚੇ ਪਾਤਸ਼ਾਹ ਭਾਗਾਂ ਨਾਲ ਸਾਡੇ ਘਰ ਆਏ ਨੇ, ਇਹਨੇ ਆਪਣੇ ਆਪਣੇ ਬੱਚਿਆਂ ਦੇ ਥੱਲੇ ਜੋ ਬਿਸਤਰਾ ਚਾਦਰਾਂ ਵਿਛਾਈਆਂ ਸਨ ਉਹ ਕੱਢ ਕੇ ਹੌਲੀ ਹੌਲੀ ਛੱਤ ਛੰਨ ਉੱਤੇ ਪਾ ਦਿੱਤੀਆਂ ਕਿ ਜੇ ਵਰਖਾ ਤੜਕੇ ਤੱਕ ਵੱਧਦਿਆਂ ਵੱਧਦਿਆਂ ਥੋੜ੍ਹੀ ਹੋਰ ਕਿਣੀਆਂ ਵਧੀਆਂ ਤਾਂ ਹੋਰ ਅੱਧਾ ਘੰਟਾ ਗੁਜ਼ਰ ਜਾਊ। ਇਹਨੇ ਤਲਾਈ ਕੱਢੀ, ਇਹਨੇ ਚਾਦਰਾਂ ਜੋ ਬਿਸਤਰਾ ਸੀ ਸਭ ਕੁਝ ਛੰਨ ਦੇ ਉੱਪਰ ਪਾ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਸਭ ਕੁਝ ਜਾਣਦੇ ਨੇ, ਸੁੱਤੇ ਥੋੜ੍ਹੀ ਨੇ, ਹਜ਼ੂਰ ਵੇਖ ਰਹੇ ਸਨ। ਤਾਂ ਤੜਕੇ ਤੱਕ ਬਰੀਕ ਕਿਣੀਆਂ ਦਾ ਮੀਂਹ ਪਿਆ, ਥੋੜ੍ਹੀ ਜਿਹੀ ਬਿਜਲੀ ਲਸ਼ਕੀ, ਬੱਦਲ ਗਰਜਿਆ। ਇਹਨੇ ਬਾਹਰ ਪਰਿਵਾਰ ਨੇ ਬਹਿ ਕੇ ਰਾਤ ਕੱਟੀ, ਗੁਰੂ ਨਾਨਕ ਸਾਹਿਬ ਵੇਖਦੇ ਰਹੇ। ਰਾਤ ਲੰਘ ਗਈ, ਸਵੇਰ ਹੋਈ, ਬੜਾ ਸੋਹਣਾ ਸੂਰਜ ਚੜ੍ਹ ਗਿਆ, ਦੀਵਾਨ ਸੱਜ ਗਏ, ਸੰਗਤ ਆ ਗਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਸੁਣਾਇਆ, ਸੰਗਤ ਜੁੜੀ ਰਹੀ। ਫਿਰ ਗੁਰਸਿੱਖਾਂ ਨੇ ਰਾਸ਼ਨ ਲਿਆ ਕੇ ਲੰਗਰ ਤਿਆਰ ਕੀਤਾ। ਸਾਰਾ ਦਿਨ ਆਲੇ ਦੁਆਲਿਓ ਸੰਗਤ ਆਈ। ਜਦੋਂ ਸ਼ਿਖਰ ਦੁਪਹਿਰ ਹੋ ਗਈ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਤੀਲਾਂ ਦੀ ਡੱਬੀ ਮੰਗਾਓ, ਅੱਗ ਲਿਆਓ ਕਿਤਿਓ। ਉਹਨੇ ਕਿਹਾ ਮਹਾਰਾਜ ਜੀ ਬਲਦੀ ਅੱਗ ਚਾਹੀਦੀ ਹੈ, ਕਾਹਦੇ ਵਾਸਤੇ? ਕਹਿੰਦੇ ਜਿੱਥੇ ਭੋਜਨ ਲੰਗਰ ਤਿਆਰ ਹੋ ਰਿਹਾ ਉੱਥੋਂ ਬਲਦੀ ਇੱਕ ਲੱਕੜ ਲੈ ਕੇ ਆਓ। ਉਹ ਬਲਦੀ ਲੱਕੜ ਲਿਆਂਦੀ ਤਾਂ ਮਹਾਰਾਜ ਉਹ ਸਿੱਖ ਨੂੰ ਕਹਿੰਦੇ ਵੀ ਕੋਈ ਕੀਮਤੀ ਸਮਾਨ ਤੇ ਨਹੀਂ ਤੇਰਾ ਛੰਨ ਵਿੱਚ? ਹੁਣ ਕਿਹਾ ਮਹਾਰਾਜ ਹੁਕਮ ਕਰੋ, ਕੀ ਕਹਿਣਾ ਚਾਹੁੰਦੇ ਹੋ? ਹਜ਼ੂਰ ਨੇ ਕਿਹਾ ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਜੇ ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਅੱਜ ਅਸੀਂ ਜਾਣੇ ਤੇ ਤੇਰੀ ਛੰਨ ਨੂੰ ਅੱਗ ਲਾ ਜਾਣੀ ਹੈ। ਹੁਣ ਲੋਕ ਹੈਰਾਨ ਨੇ ਤੇ ਕਈ ਕਹਿੰਦੇ ਨੇ ਹਾਂ ਰੱਖ ਗੁਰੂ ਨਾਨਕ ਸਾਹਿਬ ਨੂੰ ਘਰ ਵਿੱਚ, ਲੈ ਸਾਧੂਆਂ ਨੂੰ ਰੱਖਣ ਦਾ ਸਵਾਲ, ਇਹ ਹੁਣ ਤੇਰੀ ਛੰਨ ਨੂੰ ਅੱਗ ਲਾ ਕੇ ਜਾਣ। ਗਰੀਬ ਬੰਦਾ ਗਰੀਬ ਦੀ ਛੰਨ ਨੂੰ ਅੱਗ ਕਾਹਦੇ ਵਾਸਤੇ? ਮਹਾਰਾਜ ਨੇ ਕਿਹਾ ਬਈ ਜੇ ਕੋਈ ਸਮਾਨ ਕੱਢਣਾ ਤੇ ਕੱਢ ਲਾ, ਤੇਰੀ ਛੰਨ ਨੂੰ ਅੱਗ ਲਾਉਣੀ ਹੈ, ਉਹ ਤੋਂ ਬਾਅਦ ਅਸੀਂ ਚਲੇ ਜਾਣਾ। ਧੰਨ ਗੁਰੂ ਨਾਨਕ ਦੇ ਮਹਾਰਾਜ ਅੱਗੇ ਹੱਥ ਜੋੜ ਕੇ ਸਿੱਖ ਨੇ ਕਿਹਾ ਪਾਤਸ਼ਾਹ ਸਭ ਤੋਂ ਕੀਮਤੀ ਚੀਜ਼ ਤਾਂ ਤੁਹਾਡਾ ਨਾਮ ਹੈ, ਉਹ ਮੇਰੇ ਹਿਰਦੇ 'ਚ ਵਸਾ ਦਿਓ, ਮੈਨੂੰ ਆ ਕੁਝ ਨਹੀਂ ਚਾਹੀਦਾ। ਮਹਾਰਾਜ ਇਹਦੇ ਵਿੱਚ ਕੀ ਹੈ? ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ ਭਾਈ ਮਰਦਾਨੇ ਸਮੇਤ ਸਮਾਨ ਆਹ ਪਕੜੋ, ਬਲਦੀ ਲੱਕੜ ਤੇ ਅੱਗ ਲਾ ਦਿਓ। ਬਲਦੀ ਹੋਈ ਲੱਕੜ ਲੈ ਕੇ ਭਾਈ ਮਰਦਾਨੇ ਨੇ ਹੁਕਮ ਮੰਨਿਆ, ਸਮੇਤ ਸਮਾਨ ਉਹ ਸਿੱਖ ਦੀ ਕੁੱਲੀ ਨੂੰ ਅੱਗ ਲਾ ਦਿੱਤੀ। ਉਹਦੀ ਛੰਨ ਲਟਾ ਲਟ ਬਲਣ ਲੱਗੀ। ਕਈ ਕੱਚੇ ਲੋਕ ਨਿੰਦਿਆ ਕਰਨ ਲੱਗ ਪਏ, ਲਓ ਰੱਖੋ ਸਾਧੂਆਂ ਨੂੰ ਘਰ 'ਚ, ਮਸਾਂ ਵਿਚਾਰੇ ਗਰੀਬ ਨੇ ਛੰਨ ਬਣਾਈ, ਉਹਨੂੰ ਦੇਣਾ ਤਾਂ ਕੁਝ ਕੀ ਹੈ? ਮਹਾਰਾਜ ਨੇ ਅੱਗ ਲਾ ਦਿੱਤੀ, ਸਮੇਤ ਸਮਾਨ ਸਾੜ ਦਿੱਤਾ। ਉਹ ਸਿੱਖ ਉਹਦਾ ਪਰਿਵਾਰ ਹੁਕਮ ਤੇ ਭਾਣੇ ਵਿੱਚ ਖੜੇ। ਜਦੋਂ ਅੱਗ ਬਲ ਰਹੀ ਸੀ, ਛੰਨ ਸੜ ਕੇ ਸਵਾਹ ਹੋ ਗਈ, ਫਿਰ ਗੁਰੂ ਨਾਨਕ ਦੇ ਮਹਾਰਾਜ ਨੇ ਪਿਆਰ ਨਾਲ ਕਿਹਾ ਸਿੱਖਾ ਤੇਰੀ ਛੰਨ ਪਤਾ ਕਿਉਂ ਸਾੜੀ ਹੈ? ਉਹਨੇ ਕਿਹਾ ਮਹਾਰਾਜ ਮੈਂ ਪੁੱਛਣਾ ਹੀ ਨਹੀਂ ਕਿਉਂ ਸਾੜੀ ਹੈ। ਮਹਾਰਾਜ ਮੈਂ ਕਿਉਂ ਪੁੱਛਣਾ ਕਿਉਂ ਸਾੜੀ ਹੈ? ਹਜ਼ੂਰ ਨੇ ਕਿਹਾ ਤੂੰ ਪੁੱਛੇਗਾ ਨਹੀਂ, ਤੇਰੀ ਕੁੱਲੀ ਤੇਰੀ ਛੰਨ ਤੇਰੇ ਇੱਕੋ ਦੋ ਚਾਰ ਲੀੜੇ ਕੱਪੜੇ ਸੀ, ਅਸੀਂ ਸਾੜ ਦਿੱਤੇ, ਪੁੱਛੇਗਾ ਨਹੀਂ ਕਿਉਂ ਸਾੜੇ ਨੇ? ਉਹਨੇ ਕਿਹਾ ਮਹਾਰਾਜ ਮੈਂ ਕਿਉਂ ਪੁੱਛਾਂ ਕਿਉਂ ਸਾੜੇ ਨੇ? ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਅੱਗ ਲਾ ਦਿੱਤੀ, ਮਹਾਰਾਜ ਮੈਂ ਕੁਝ ਨਹੀਂ ਪੁੱਛਾਂਗਾ। ਇਹਨੂੰ ਸਿੱਖੀ ਕਹਿੰਦੇ ਨੇ ਜੀ ਗੁਰੂ ਤੋਂ ਨਾ ਪੁੱਛਣਾ ਮੇਰੇ ਨਾਲ ਇਹ ਕਿਉਂ ਹੋਇਆ? ਆਪਾਂ ਕਈ ਵਾਰ ਪੁੱਛਣ ਲੱਗ ਜਾਂਦੇ ਸਾਡੇ ਨਾਲ ਹੀ ਐਂ ਕਿਉਂ ਕਰ ਰਹੇ ਹੋ? ਤਾਂ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ ਪੁੱਛੇਗਾ ਨਹੀਂ ਕਿਉਂ ਅੱਗ ਲਾਈ ਹੈ? ਤੇਰੀ ਛੰਨ ਕੱਪੜੇ ਲੀੜੇ ਸਾੜ ਦਿੱਤੇ, ਤੂੰ ਪੁੱਛੇਗਾ ਨਹੀਂ ਕਿਉਂ? ਉਹਨੇ ਕਿਹਾ ਮਹਾਰਾਜ ਮੈਂ ਨਹੀਂ ਉਹ ਪੁੱਛਣਾ। ਹਜ਼ੂਰ ਨੇ ਕਿਹਾ ਫਿਰ ਸੁਣ, ਤੇਰੀ ਕੁੱਲੀ ਨੂੰ ਤਾਂ ਅੱਗ ਲਾਈ ਹੈ, ਛੰਨ ਤੇਰੀ ਤਾਂ ਸਾੜ ਦਿੱਤੀ ਹੈ, ਅਸੀਂ ਸਾਰੀ ਰਾਤ ਵਿਚਾਰ ਕਰਦੇ ਰਹੇ। ਸਿੱਖ ਦਾ ਦਿਲ ਬਹੁਤ ਵੱਡਾ ਪਰ ਘਰ ਬੜਾ ਛੋਟਾ ਹੈ। ਲੈ ਸਿੱਖਾ ਅੱਗ ਲਾ ਕੇ ਸਾੜ ਦਿੱਤਾ, ਹੁਣ ਮਹਿਲ ਬਣਨਗੇ। ਗੁਰੂ ਕਈ ਵਾਰ ਕੁੱਲੀਆਂ ਸਾੜ ਦਿੰਦਾ ਤੇ ਮਹਿਲ ਬਣਾਉਂਦਾ, ਗੁਰੂ ਕਈ ਵਾਰ ਥੋੜਾ ਜਿਹਾ ਦੁੱਖ ਦਿੰਦਾ ਉਹ ਤੋਂ ਬਾਅਦ ਕਨੇਰੇ ਸੁੱਖ ਨਾਲ ਘਰ ਭਰ ਦਿੰਦਾ, ਗੁਰੂ ਕਈ ਵਾਰ ਛੋਟਾ ਜਿਹਾ ਘਾਟਾ ਪਾਉਂਦਾ ਉਹ ਤੋਂ ਬਾਅਦ ਕਰੋੜਾਂ ਦਾ ਮੁਨਾਫਾ ਦੇ ਦਿੰਦਾ। ਇਹ ਗੁਰੂ ਦੀ ਆਪਣੀ ਕਲਾ, ਪਰ ਸਿੱਖ ਕਦੇ ਨਾਰਾਜ਼ ਤੇ ਇਤਰਾਜ਼ ਨਾ ਕਰੇ। ਅੱਜ ਮੇਰੇ ਸਤਿਗੁਰ ਜੀ ਦੀ ਮਹਿਮਾ ਵਿੱਚ ਰਾਏ ਬੁਲਾਰ ਕਹਿੰਦਾ ਮਹਿਤਾ ਕਾਲੂ ਤੈਨੂੰ ਨਹੀਂ ਪਤਾ, ਇਹ ਸੰਪੱਤੀ ਰਾਜ ਵਡਿਆਈ ਸੋਭਾ ਮੇਰੀ ਨਹੀਂ, ਸਭ ਕੁਝ ਤੇਰੇ

ਕਹਿੰਦੇ ਹੇ ਮੈਂ ਤਾਂ ਕਲਿਆਣ ਦੱਸ ਆਪਣੇ ਹਿਰਦੇ ਵਿੱਚ ਸ਼ਰਧਾ ਧਾਰਨ ਕਰ, ਆਪਣੇ ਹਿਰਦੇ ਵਿੱਚ ਵਿਸ਼ਵਾਸ ਬਣਾ, ਮੈਨੂੰ ਦੁੱਖ ਹੁੰਦਾ ਨਾਨਕ ਤੇਰਾ ਪੁੱਤਰ ਹੈ ਪਰ

0: ਭਾਈ ਸੰਤੋਖ ਸਿੰਘ ਲਿਖਦੇ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਜਿਹਦੀ ਜਿਹਦੀ ਸ਼ਰਧਾ ਬਣਦੀ ਹੈ, ਭਾਵੇਂ ਉਹ ਭੂਪ ਮੀਨੰਗ ਰਾਜਾ ਹੋਵੇ ਅਤੇ ਭਾਵੇਂ ਕੰਗਾਲ ਹੋਵੇ, ਗੁਰੂ ਨਾਨਕ ਸਭ ਨੂੰ ਬਖਸ਼ ਦਿੰਦੇ ਨੇ ਔਰ ਸਾਰਿਆਂ ਦੀਆਂ ਝੋਲੀਆਂ ਸੁੱਖ ਖੁਸ਼ੀਆਂ ਨਾਲ ਭਰਦੇ ਨੇ।
1: You're listening to KRPI 1550 Radio, Ferndale, Washington.
2: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ। ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ। ਮਾਰਕੀਟ ਦੀ ਪੂਰੀ ਸਮਝ ਨਾਲ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ। ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ 604-351-5511 ਤੇ ਕਾਲ ਕਰੋ। 604-351-5111
3: ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2982152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 5 ਜੂਨ ਤੋਂ 10 ਜੂਨ ਤੱਕ ਤਾਜ਼ਾ ਅਦਰਕ ਲਵੋ 98 ਸੈਂਟਸ ਨੂੰ ਪਾਉਂਡ, ਦੇਸੀ ਕਰੇਲੇ 1.48 ਨੂੰ ਪਾਉਂਡ, ਇੰਡੀਕੈਨ 216 ਟੀ ਵਾਲਾ ਪੈਕ 5.99 ਦਾ ਅਤੇ 2.2 ਪਾਉਂਡ ਇੰਡੀਕੈਨ ਪੰਜਾਬੀ ਬਿਸਕੁਟ 5.98 ਦਾ ਪੈਕ।
4: ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਦੀ 6ਵੀਂ ਸੰਤਾਨ ਨੇ। 6ਵੀਂ ਸੰਤਾਨ ਤਾਂ ਸ਼ਬਦ ਵਰਤਿਆ, ਹਜ਼ੂਰ ਦੇ ਆਗਮਨ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 4 ਬੇਟੇ ਔਰ 1 ਬੇਟੀ ਹੈ। ਬਾਬਾ ਗੁਰਦਿੱਤਾ ਜੀ, ਬੀਬੀ ਵੀਰੋ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ ਔਰ ਬਾਬਾ ਅਣੀ ਰਾਏ ਜੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ ਹੈ। ਹਜ਼ੂਰ ਮਹਾਰਾਜ ਜੀ ਦਾ ਜਿਸ ਜਗ੍ਹਾ ਤੇ ਆਗਮਨ ਹੋਇਆ, ਉੱਥੇ ਗੁਰੂ ਰਾਮਦਾਸ, ਗੁਰੂ ਅਰਜੁਨ ਦੇਵ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਰਹਿੰਦਿਆਂ ਆਪਣੀ ਰਹਿਸ਼ ਰੱਖੀ ਤੇ ਉਸ ਅਸਥਾਨ ਨੂੰ ਅਸੀਂ ਸ਼ਬਦ ਵਰਤਨੇ ਆ ਗੁਰੂ ਕਾ ਮਹਿਲ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਸ ਗੁਰਦੁਆਰੇ ਦਾ ਨਾਮ ਗੁਰੂ ਕਾ ਮਹਿਲ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਅੰਮ੍ਰਿਤ ਵੇਲੇ ਹੋਇਆ। ਇਤਿਹਾਸ ਕਹਿੰਦਾ ਹੈ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਰਬਾਰ ਸਾਹਿਬ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਨ ਤੇ ਉਸ ਵਕਤ ਸਮਾਪਤੀ ਵੇਲੇ ਸੇਵਕ ਨੇ ਜਾ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਜੀ ਦਾ ਜਨਮ ਹੋਇਆ ਹੈ। ਮਹਾਰਾਜ ਆਏ ਆ, ਗੁਰਬਿਲਾਸ ਪਾਤਸ਼ਾਹ 6ਵੀਂ ਵੀ ਜਿਹੜੇ ਸ਼ਬਦ ਲਿਖੇ ਨੇ, ਮਹਾਰਾਜ ਜੀ ਨੇ ਆਪਣੇ ਇਸ ਬੇਟੇ ਨੂੰ ਹੱਥਾਂ ਚੁੱਕਿਆ, ਉਸ ਵਕਤ ਜਿਹੜੇ ਸ਼ਬਦ ਕਹਿ, ਭਾਵੇਂ ਅਸੀਂ ਸ਼ਰਧਾ ਨਾਲ ਦੇਖਾਂਗੇ ਹਰ ਗੱਲ ਸਵੀਕਾਰ ਹੋਵੇਗੀ, ਜੇ ਤਰਕ ਨਾਲ ਹਰ ਗੱਲ ਨੂੰ ਕੱਟਣ ਦਾ ਯਤਨ ਕਰਾਂਗੇ ਤੇ ਕੁਛ ਵੀ ਸਿੱਧ ਨਹੀਂ ਹੋਵੇਗਾ। ਮਹਾਰਾਜ ਜੀ ਨੇ ਆਪਣੇ ਬੇਟੇ ਨੂੰ ਹੱਥਾਂ 'ਚ ਪਕੜਿਆ, ਇਤਿਹਾਸ ਕਹਿੰਦਾ ਆਪਣਾ ਸੀਸ ਚੁਕਾਇਆ। ਭਾਈ ਬਿਧੀ ਚੰਦ ਜੀ ਪੁੱਛਦੇ ਨੇ, ਮਹਾਰਾਜ ਇਸ ਪੁੱਤਰ ਨੂੰ ਇੰਨੀ ਨੀਜ ਨਾਲ ਦੇਖਿਆ ਤੇ ਸਤਿਗੁਰੂ ਦੇ ਜਿਹੜੇ ਸ਼ਬਦ ਸਨ ਉਹ ਇਹ ਸਨ, ਇਹ ਮੇਰਾ ਬੇਟਾ ਦੀਨ ਰੱਖਕ ਸੰਕਟ ਹਾਰਨ। ਕੁਛ ਵਿਦਵਾਨ ਕਹਿੰਦੇ ਦੀਨ ਬੰਧੂ, ਇਹਦਾ ਮਤਲਬ ਗਰੀਬਾਂ ਦਾ ਰਖਵਾਲਾ ਹੈ ਤੇ ਜਿਤਨੀ ਮਰਜ਼ੀ ਵੱਡੀ ਤੋਂ ਵੱਡੀ ਮੁਸੀਬਤ ਆ ਜਾਏ, ਸੱਚ ਇਹ ਵੇ ਮੇਰਾ ਪੁੱਤਰ ਵੱਡੇ ਤੋਂ ਵੱਡੇ ਸੰਕਟ ਨੂੰ ਵਿਖਾਰ ਕਰ ਦੇਵੇਗਾ। ਤੇ ਸਾਡੇ ਮੈਂ ਥੋੜ੍ਹੀ ਜਿਹੀ ਬੇਨਤੀ ਆਪ ਨੂੰ ਕਰਨੀ, ਖਾਸ ਕਰਕੇ ਸਰਦਾਰ ਕਪੂਰ ਸਿੰਘ ਹੋਣਾ ਨੇ ਇੱਕ ਵਾਰੀ ਜਲੰਧਰ ਰੇਡੀਓ ਤੇ ਇੱਕ ਲੈਕਚਰ ਦਿੱਤਾ ਸੀ, ਹੈ ਤਾਂ ਥੋੜੇ ਦੇ ਮਿੰਟਾਂ ਦਾ ਸੀ, ਤੇ ਮੈਂ ਉਹਨੂੰ ਤਾਂ ਆਧਾਰ ਬਣਾ ਰਿਹਾ ਕਿਉਂਕਿ ਜਿਸ ਵਿਦਵਾਨ ਦੀ ਖੋਜ ਹੋਵੇ, ਭਾਵੇਂ ਉਹ ਦੁਨੀਆਂ ਤੋਂ ਚਲਾ ਵੀ ਜਾਏ, ਉਹਦਾ ਜ਼ਿਕਰ ਜ਼ਰੂਰ ਕਰਨਾ ਚਾਹੀਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਸ਼ਬਦ ਕਹਿ ਸਨ, ਇਹ ਸੰਕਟ ਹਰਨ ਦੀਨ ਰੱਖਕ। ਚਲੋ ਇਹ ਸ਼ਬਦ ਤਾਂ ਨੇ ਸਾਡੇ ਕੋਲ ਹਿਸਟਰੀ ਦੇ, ਇਸ ਵਿੱਚ ਆਹ ਵੀ ਕਹਿ ਸਕਦੇ ਹਾਂ ਵੀ ਕਵੀ ਨੇ ਭਾਵਨਾ ਨਾਲ ਲਿਖਿਆ ਹੋਵੇ, पर जेड़े बचन आप जी रोज सवेरे शाम दुनिया भर विच जिथे भी सिख ने गुरुद्वारियां विच घरां विच जिथे नेमी प्रेमी रोज अरदास करदे हा गुरमुखो करोड़ां सरदालू रोजाना गुरु तेग बहादुर साहिब नूं याद करदे आ ते गुरु गोबिंद सिंह दो बचन कहिंदे आ कि एक मेरे पिता जी नूं चलो ते शब्द उहनां तेग बहादुर वरत्या कि गुरु तेग बहादुर साहिब जी नूं कोई भी याद करेगा सब तो पहला उन्हां दी याद विच घर विच किसे चीज की कमी नहीं नौ निधा ने। दूसरी गल कि जिथे पिता जी नूं कोई याद करेगा पिता गुरदेव उहदी सहायता वास्ते जरूर पहुंचन। असीं रोज पाठ करने आ तेग बहादुर सिमरे इहदा मतलब गुरु तेग बहादुर साहिब नूं चेते कीते आ। उंज मैनूं पता है नौनिध दे अर्थ गुरबाणी विच बड़े होर भी डूंघे नौनिध अमृत प्रभ का नाम शब्द वरत्या। हजूर सच्चे पातशाह जी ने इत्थे बचन कीता कहन लगे ते थोड़ी आवाज घट कर तेग बहादुर सिमरे घर नौनिध आवे ताए ताए दा अर्थ आपां समझने आ दौड़ के। पिता गुरु तेग बहादुर साहिब जी नूं याद कोई करे घर नौ निधियां ता के आउंदियां ने ते अगला बचन कीता सब थाई होए सहाय। जिथे भी कोई याद करदा है गुरु तेग बहादुर सच्चे पातशाह हर थां ते सहायता करन वास्ते पहुंचदे आ। दास एक होर बेनती करे कि गुरु नानक साहिब जी तो बाद जे दूर थोड़ा जा होर गया ते गुरु हरगोबिंद साहिब पर गुरु नानक साहिब जिन्ना नहीं सफर गुरु तेग बहादुर साहिब महाराज इन्हां दा पूर्व रटन के जिन्हों आपां पटना साहिब ढाका असाम दा जिक्र करने गुरु तेग बहादुर साहिब दी परवरिश अमृतसर दी धरती ते शुरू हुई। उस दिन मैं एक बेनती कीती सी कि महाराज नूं सुते सिद्ध बचपन तो ही बैराग सी बिरह सी पर एक घटना ने उन्हां दी जिंदगी ते बहुत गहरा असर किया। वह घटना सी अपने वड्डे वीर बाबा अटल राय जी का चलाना क्योंकि उन्हां दा चलाना श्री अमृतसर साहब की धरती ते होया। गुरु तेग बहादुर साहब उन्होंने कदी भी गुरु हर राय साहब गुरु हर कृष्ण साहब गुरु हरगोबिंद साहब उन्होंने कदी भी तीन पातशाह को जताया ही नहीं कि मैं वड्डा हाँ ते गद्दी दा वारस मैं हाँ। गुरु हरगोबिंद साहब के बेटे ने पर उन्होंने यह नहीं जताया कि मैं हर राय जी तो वड्डा हाँ। ने जो पिता गुरुदेव ने कह दिता कीरतपुर साहब रहा तो इतने एक बार अर्ज की महाराज जी जदों भी संगत विच आउंदे सन एक तो नेत्र नीवे करके क्योंकि साढ़े को इतिहास दीयां घटनावां ज्यादा उच्चा नहीं संबोलते चंचल ताई कदे नहीं सी उन्हां दे नेड़े आई।
1: You're listening to KRPI 1550 Radio, Ferndale, Washington.
3: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 5 ਜੂਨ ਤੋਂ 10 ਜੂਨ ਤੱਕ। ਫਰੈਸ਼ ਰੈਗੂਲਰ ਓਕਰਾ ਲਵੋ 2.49 ਨੂੰ ਪਾਉਂਡ, 2 ਪਾਉਂਡ ਪਲੇਨ ਗੁੜ 2.98 ਨੂੰ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਨੂੰ, ਧਨੀਏ ਦੀਆਂ 2 ਗੁੱਛੀਆਂ 1.29 ਨੂੰ ਅਤੇ 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ 2.98 ਦਾ ਬੈਗ।
5: Need help navigating our ever-changing real estate market? Gurdale Bod of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Bod, your realtor for life. Call Dale at 604-303-7653 or go online at GurdaleBodGroup.com.
4: ਸਭ ਤੋਂ ਮੈਂ ਪਹਿਲੀ ਗੱਲ ਕੀਤੀ ਵਿਸ਼ਵਾਸ ਜਾਂ ਕਹਿ ਰਿਹਾ ਵਿਸ਼ਵਾਸ ਪ੍ਰਭਾਵ ਹੈ ਤਤ ਗਿਆਨ ਤੇ ਸਮਾਨ ਪ੍ਰਗਟਾਇਆ। ਇੱਕ ਉਦਾਹਰਨ ਹੋਰ ਦੇ ਕੇ ਵਿਸ਼ਵਾਸ ਕੀ ਹੈ। ਗੁਰੂ ਗ੍ਰੰਥ ਸਾਹਿਬ ਧੰਨਾ ਜੀ ਦੇ 3 ਸ਼ਬਦ ਨੇ, ਚਲੋ ਸੱਜਣ ਕਈ 4 ਕਹਿੰਦੇ ਆ, ਚੌਥਾ ਗੁਰੂ ਅਰਜਨ ਦੇਵ ਦਾ। ਪਰ ਭਾਈ ਗੁਰਦਾਸ ਸਾਹਿਬ ਨੇ ਮੈਂ ਉੱਥੇ ਜਗ੍ਹਾ ਤੇ ਕਥਾ ਕਰਕੇ ਆਇਆ ਟੌਂਕ ਧੁਆਨ ਪਿੰਡ, ਭਗਤ ਧੰਨਾ ਜੀ ਦੀ ਅਜੇ ਵੀ ਪੈਲੀ ਹੈਗੀ ਹੈ ਜੀ, ਉਹਨਾਂ ਦੇ ਨਾਂ ਤੇ ਕਈ ਬਿੱਘੇ ਜ਼ਮੀਨ ਬੋਲਦੀ। ਜਦੋਂ ਉਸ ਪਿੰਡ 'ਚ ਮੈਂ ਗਿਆ ਤੇ ਸਵੇਰੇ ਅੰਮ੍ਰਿਤ ਵੇਲੇ ਨੇਤਰਿਮ ਤੋਂ ਬਾਅਦ ਬਾਹਰ ਨਿਕਲਿਆ ਤੇ ਮੇਰੇ ਮਨ ਚ ਇੱਕੋ ਖਿਆਲ ਐ ਟਕਰਾਇਆ ਕਿ ਜਿਹੜਾ ਪੰਡਿਤ ਪੂਜਾ ਕਰਦਾ ਸੀ ਉਹ ਤੇ ਵਿਦਵਾਨ ਸੀ, ਧੰਨਾਂ ਤੇ ਪੜਿਆ ਨਹੀਂ ਸੀ। ਉਹਨੇ ਰੋਜ਼ ਲੰਘਦਾ ਉਹ ਮੱਝਾਂ ਗਾਵਾਂ ਲੈ ਕੇ ਜਾਂਦਾ, ਫਿਰ ਉਸਨੇ ਵੇਖਿਆ ਵੀ ਇਹ ਬੰਦਾ ਰੋਜ਼ ਇਸ਼ਨਾਨ ਕਰਾਉਂਦਾ, ਇਹ ਦੀਵੇ ਬੱਤੀ ਧੂਪ ਬੱਤੀਆਂ ਬਾਲਦਾ। ਉੱਥੇ ਭਾਈ ਸਾਹਿਬ ਨੇ ਲਿਖਿਆ, ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਜਾਵੇ, ਧੰਨੇ ਡਿੱਠਾ ਚਲਤੇ ਪੁੱਛੇ ਬਾਹਮਣ ਆਖ ਸੁਣਾਵੇ। ਉਹਨੇ ਕਿਹਾ ਕੀ ਕਰਨਾ? ਉਹ ਕਹਿੰਦਾ ਠਾਕੁਰ ਦੀ ਪੂਜਾ ਕਰੇ, ਜੋ ਇੱਛਾ ਸੋਈ ਫਲ ਪਾਵੇ। ਯਾਦ ਰੱਖਿਓ, ਉਹ ਬੰਦੇ ਨੇ ਕਿਹਾ ਵੀ ਧੰਨਿਆ ਇਹ ਠਾਕੁਰ ਦੀ ਜਿਹੜਾ ਪੂਜਾ ਕਰਦੇ ਤੇ ਸਵਾਲ ਹੈ ਜੀ, ਉਹਨੇ ਪੱਥਰ ਦੀ ਪੂਜਾ ਕੀਤੀ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂ, ਪਲੀਜ਼ ਮੇਰੀ ਗੱਲ ਧਿਆਨ ਨਾਲ ਸੁਣਿਓ। ਜਿਵੇਂ ਬਾਹਰ ਮੁਖੀ ਵੱਖ ਵੱਖ ਤਲੀਮ ਦੇ ਪੜਾਅ ਨੇ, ਸਟੇਜਿਸ ਨੇ, ਇਸੇ ਤਰ੍ਹਾਂ ਸਪਿਰਚੁਅਲਿਟੀ ਵਿੱਚ ਵੀ ਵੱਖ ਵੱਖ ਪੜਾਅ ਆਉਂਦੇ ਆ। ਉਦਾਹਰਣ ਦੇ ਤੌਰ ਤੇ ਅਸੀਂ ਬੱਚੇ ਨੂੰ ਸਕੂਲ ਪੜ੍ਹਨੇ ਪਾਉਂਦੇ ਹਾਂ, ਜੇ ਅੰਗਰੇਜ਼ੀ ਚ ਪੜ੍ਹਨਾ ਹੋਵੇ ਤਾਂ ਉਹ ਸਭ ਤੋਂ ਪਹਿਲਾਂ ਪਹਿਲੀ ਗੱਲ ਤੇ ਉਹ ਅੱਜ ਕੱਲ ਪਹਿਲਾਂ ਪੜ੍ਹਾਉਂਦੀ ਕੋਈ ਨਹੀਂ, ਉਹ ਕਹਿੰਦੇ ਨੇ ਵੀ ਖੇਡ ਖੇਡ ਕੇ ਆ ਜਾਂਦਾ। ਉਹ ਬੱਚਾ ਜਿਹੜਾ ਅੱਜ ਫੀਸ ਦੇਣੇ ਪੈ ਖੇਡ ਕੇ ਆ ਜਾਏ, ਇਸ ਤਰ੍ਹਾਂ ਹੈ ਨਾ ਜੀ। ਤੇ ਜੇ ਦਸਵੀਂ ਚ ਪੜ੍ਹਦਾ ਖੇਡੇ ਆਪਾਂ ਡਾਂਗ ਚੁੱਕ ਲੈਣੇ, ਤੇ ਅਗਲਾ ਕਹੇਗਾ ਜਿੱਦਣ ਪੜ੍ਹਨੇ ਪਾਇਆ ਉਦਣ ਤੇ ਖੇਡ ਤੋਂ ਸ਼ੁਰੂ ਹੋਈ ਸੀ ਕੰਮ, ਬੈਟ ਬੱਲੇ ਪਏ ਸਨ, ਗੇਂਦਾਂ ਪਈਆਂ ਸਨ, ਝੂਟੇ ਲੱਗੇ ਸਨ। ਜੇ ਬੰਦਾ ਪੀ ਐਚ ਡੀ ਕਰਦਾ ਕਹੇ ਮੈਂ ਤਾਂ ਬੈਟ ਬੱਲਾ, ਕਰਦੇ ਕਹਿਣਗੇ ਫੜ ਇਹਨੂੰ, ਬੈਟ ਨਾ ਠੋਕੋ ਇਹਨੂੰ, ਇਹਦੇ ਨੇ ਕੁੱਟੋ ਵਿਕਟਾਂ ਨਾਲ ਇਹਨੂੰ, ਵੀ ਤੈਨੂੰ ਪਤਾ ਨੀ ਇੰਨੇ ਪੈਸੇ ਭਰੇ ਆ। ਪਰ ਉਹ ਕਹੇਗਾ ਜਦੋਂ ਮੈਂ ਸ਼ੁਰੂ ਹੋਇਆ ਉਦੋਂ ਤਾਂ ਬੱਲੇ ਤੋਂ ਸ਼ੁਰੂ ਹੋਇਆ। ਉਹਨਾਂ ਕਿਹਾ ਬੇਟੇ ਉਦਣ ਤੈਨੂੰ ਦੱਸਣਾ ਸੀ ਤਲੀਮ ਕੀ ਹੈ। ਏ ਫੋਰ ਐਪਲ ਦਾ ਮਤਲਬ ਇਹ ਨੀ ਕਿ ਐਪਲ ਹੀ ਕੇਵਲ ਏ ਤੋਂ ਬਣਦਾ, ਏ ਤੋਂ ਤਾਂ ਹਜ਼ਾਰਾਂ ਸ਼ਬਦ ਬਣਦੇ ਪਏ ਆ, ਐਪਲ ਤਾਂ ਦੱਸਿਆ ਸੀ ਤੈਨੂੰ ਏ ਦੀ ਸਮਝ ਪੈ ਜਾਏ। ਅਧਿਆਤਮਿਕਤਾ ਚ ਜਦੋਂ ਕੋਈ ਸਰਗੁਣ ਦੀ ਭਗਤੀ ਵੱਲ ਤੁਰਦਾ ਹੈ, ਉਸ ਵਿੱਚ ਉਹਨੂੰ ਕਈ ਵਾਰੀ ਦ੍ਰਿਸ਼ ਨੂੰ ਸਿਰਜਦਾ। ਉਹ ਗੁਰੂ ਅਮਰਦਾਸ ਨੂੰ ਸਾਰੇ ਵਿਦਵਾਨ ਮੰਨਦੇ ਆ, 19 ਸਾਲ ਉਹ ਗੰਗਾ ਇਸ਼ਨਾਨ ਕਰਦੇ ਰਹੇ, ਉਹਨਾਂ ਦੀ ਦ੍ਰਿਸ਼ਟ ਮਾਨਤਿਕ ਭਾਵਨਾ ਸੀ। ਪਰ ਜਿੱਦਣ ਪੂਰਾ ਗੁਰੂ ਮਿਲਿਆ ਉਹਨੇ ਦੇਖਿਆ ਬੰਦੇ ਦੀ ਐਨਰਜੀ ਬੜੀ ਜ਼ਬਰਦਸਤ ਹੈ, ਉਹਨੂੰ ਮੋੜ ਕੇ ਰੱਖ ਦਿੱਤਾ। ਮੈਂ ਇਸ ਕਰਕੇ ਕਹਿਣਾ ਖੰਡਨ ਕਰਨ ਦੀ ਬਜਾਏ ਇਹਨੂੰ ਸਮਝੀਏ ਕਿ ਉਹਨੇ ਸ਼ੁਰੂਆਤ ਕਿਹਾ, ਉਹਨੇ ਕਿਹਾ ਵੀ ਜਿਹੜਾ ਠਾਕੁਰ ਦੀ ਪੂਜਾ ਕਰਦਾ ਉਹਦੇ ਕੰਮ ਹੁੰਦਾ। ਉਹ ਬੰਦਾ ਸੀ ਜੀ ਬਿਲਕੁਲ ਨਿਰਸ਼ਲ, ਉਹਦੇ ਮਨ ਦੇ ਵਿੱਚ ਬਿਲਕੁਲ ਕੋਈ ਪਾਪ ਨਹੀਂ ਸੀ, ਨਾ ਉਹਦੇ ਕੋਲ ਵਿਦਵਾਨਾਂ ਵਾਲੀ ਘੁਣਤਰੀਆਂ ਤਰਕ ਸ਼ਰਕ ਸਨ। ਉਹਨੇ ਜਦੋਂ ਇਹ ਸੁਣਿਆ ਵੀ ਠਾਕੁਰ ਦੀ ਪੂਜਾ ਕਰੇ, ਜੋ ਇੱਛਾ ਸੋਈ ਫਲ ਪਾਵੇ, ਉਹ ਕਹਿੰਦਾ ਜੋ ਮੰਗੀਏ ਉਹੀ ਕੰਮ ਕਰਦਾ, ਕਹਿੰਦਾ ਬਿਲਕੁਲ। ਉਹ ਸੀ ਜੱਟ, ਉਹਨੇ ਕਿਹਾ ਅੱਜ ਕੱਲ੍ਹ ਕਾਮਿਆਂ ਦੀ ਬੜੀ ਲੋੜ ਹੈ, ਐਵੇਂ ਦਿਹਾੜੀ ਵਾਲੇ ਸੱਦਣ, ਠਾਕੁਰ ਲੈ ਜਾਓ। ਇਸ ਤਰ੍ਹਾਂ ਹੋਇਆ ਨਾ ਜੀ। ਉਹਨੇ ਕਿਹਾ ਕੱਲਾ ਬੰਦਾ ਵਾ, ਜੇ ਨੱਕੇ ਮੋੜਨ ਤੇ ਗਾਦੀ ਤੇ ਕੋਈ ਨੀ ਬਹਿੰਦਾ, ਜੇ ਗਾਦੀ ਤੇ ਬਹਿੰਦਾ ਨੱਕੇ ਨੀ ਕਿਹੜਾ ਮੋੜੇਗਾ, ਢੱਗੇ ਨੀ ਤੁਰਦੇ। ਉਹਨੇ ਕਿਹਾ ਕੰਮ ਕਰੋ, ਠਾਕੁਰ ਨੂੰ ਲੈ ਜਾਓ, ਨਾਲੇ ਪੱਠੇ ਪਵਾਵਾਂ ਕਰਾਂਗੇ, ਨਾਲੇ ਹਲਵਾਵਾਂਗੇ। ਇਹੀ ਸੀ ਨਾ ਜੀ, ਇਹਨੂੰ ਤਰਕ ਨੀ, ਥੋੜਾ ਮਜ਼ਾਕ ਚ ਨੀ ਦੇਖੋ। ਉਹਨੇ ਕਿਹਾ ਵੀ ਉਹਨੂੰ ਠਾਕੁਰ ਦੇ। ਦੂਜੇ ਦਿਨ ਆ ਗਿਆ, ਉਹਨੇ ਕਿਹਾ ਵੀ ਐਵੇਂ ਦਿਹਾੜੀ ਵਾਲੇ ਤੇ ਜਾਂਦੇ ਨੀ, ਠਾਕੁਰ ਲੈ ਜਾਓ। ਉਹਨੇ ਕਿਹਾ ਠਾਕੁਰ ਦੇ। ਉਹਨੇ ਕਿਹਾ ਕਿਉਂ? ਕਹਿੰਦਾ ਵੀ ਗਾਦੀ ਤੇ ਬਾਵਾਂਗੇ, ਨੱਕੇ ਨੁੱਕੇ ਮੋੜੂਗਾ। ਇਹੀ ਸੁਣਾਉਂਦੇ ਆ ਸਾਰੇ। ਉਹਨੇ ਕਿਹਾ ਇਹ ਨੀ ਕਰਦਾ ਕੰਮ ਹੈ। ਉਹਨੇ ਕਿਹਾ ਜੇ ਇਹ ਨੀ ਕੰਮ ਕਰਦਾ ਤੂੰ ਕਾਹਤੋਂ ਪਾਣੀ ਪਾਈ ਜਾਂਦਾ ਇਹਨੂੰ? ਇੱਕ ਪਾਸੇ ਤੂੰ ਕਹਿੰਦਾ ਕੰਮ ਕਰਦਾ, ਦੂਜੇ ਪਾਸੇ ਕਹਿੰਦਾ ਨਹੀਂ ਕਰਦਾ। ਉਹ ਦੂਜੇ ਦਿਨ ਫਿਰ ਆਇਆ, ਉੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਠਾਕੁਰ ਨੇ ਦਿੱਤਾ ਪੱਥਰ, ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ। ਉਹਨੇ ਕਿਹਾ ਖੇੜੇ ਪੈ ਗਿਆ ਜੱਟ। ਉਹਨੇ ਬਾਹਰੋਂ ਪੱਥਰ ਚੁੱਕਿਆ, ਰੁਮਾਲੇ ਚ ਲਪੇਟ ਕੇ ਕਹਿੰਦਾ ਲੈ ਜਾ ਠਾਕੁਰ। ਉਹ ਪਿਓ ਦਾ ਪੁੱਤਰ ਪੱਥਰ ਨੂੰ ਨਹੀਂ ਬੈਠਾ, ਉਹ ਸੱਚੀ ਮੁੱਚੀ ਬੈਠਾ ਪੱਥਰ ਅੱਗੇ। ਪੱਥਰ ਦੂਰ ਚਲਾ ਗਿਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਟਵਾਕਾ। ਕਿਹੜੀ ਚੀਜ਼ ਸੀ ਉਹਦੇ ਕੋਲ? ਆਪ ਸਿਆਣੇ ਹੋ, ਜਿਸ ਬੰਦੇ ਨੇ ਪੱਥਰ ਲਪੇਟ ਕੇ ਦਿੱਤਾ ਉਹਦਾ ਕਿਤੇ ਜ਼ਿਕਰ ਨਹੀਂ ਆਉਂਦਾ, ਪਰਮਾਤਮਾ ਨੂੰ ਪਾ ਗਿਆ। ਉਹ ਸਿਰਫ ਕਹਿ ਰਿਹਾ ਸੀ ਪਰਮਾਤਮਾ ਇਸ ਤਰ੍ਹਾਂ, ਪਰਮਾਤਮਾ ਇਸ ਤਰ੍ਹਾਂ। ਜਿਹਨੇ ਵਿਸ਼ਵਾਸ ਕੀਤਾ ਸੱਚੀ ਮੁੱਚੀ, ਉਹਨੇ ਰੱਬ ਨੂੰ ਪ੍ਰਗਟ ਕਰਕੇ ਉਹਦੇ ਨਾਲ ਗੱਲਾਂ ਕੀਤੀਆਂ। ਮੈਂ ਸਿਰਫ ਤੁਹਾਨੂੰ ਗੁਰਮਤ ਦੇ ਨੁਕਤੇ ਚੋਂ ਦਿੱਤੀਆਂ ਨੇ ਕੁਝ ਉਦਾਹਰਨਾਂ, ਅਜੇ ਬਹੁਤ ਕੁਛ ਪਿਆ ਗੁਰੂ ਗ੍ਰੰਥ ਸਾਹਿਬ ਵਿੱਚ, ਇਸ ਦੀ ਵਿਆਖਿਆ ਕਰਨ ਲਈ ਭਰੋਸਾ ਕੀ? ਯਕੀਨ ਬੜੀ ਵੱਡੀ ਚੀਜ਼ ਹੈ।